ਨਮਸਕਾਰ, ਲਓ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 'ਤੇ। 7:02 'ਤੇ ਤੁਸੀਂ ਸੁਣੋਗੇ ਸਾਡਾ ਮੋਰਨਿੰਗ ਇਨਫਰਟੇਨਮੈਂਟ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ। 8:03 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ। ਤੁਹਾਡੀ ਹਾਰਟ ਬੀਟ ਨੂੰ ਪੰਜਾਬੀ ਬੀਟ ਸੌਂਗ ਦੇ ਨਾਲ ਐਨਰਜੈਟਿਕ ਬਣਾਏਗਾ ਪ੍ਰੋਗਰਾਮ ਅੱਡੀ ਟੱਪਾ, ਠੀਕ 8:40 'ਤੇ। 9:00 ਤੁਸੀਂ ਸੁਣੋਗੇ ਆਪਣਾ ਫੇਵਰੇਟ ਪ੍ਰੋਗਰਾਮ ਯਾਨੀ ਦਿਲ ਆਪਣਾ ਪੰਜਾਬੀ, ਜਿੱਥੇ ਤੁਹਾਡੀ ਸ਼ਿਰਕਤ ਹੋਏਗੀ ਵਟਸਐਪ ਮੈਸੇਜਿਸ ਅਤੇ ਆਡੀਓ ਰਾਹੀਂ। 10:00 ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ 'ਚ, ਠੀਕ 10:02 'ਤੇ। 'ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ' ਦੇ ਵਿੱਚ ਤੁਸੀਂ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ। ਸਮਾਂ ਰਹੇਗਾ 11:02। 12:02 'ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। 1:00 ਤੁਸੀਂ ਇੰਜੋਏ ਕਰੋਗੇ ਫਿਲਮੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸਾਡੇ ਸ਼ਾਇਰ ਦੋਸਤਾਂ ਲਈ ਖਾਸ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ, ਠੀਕ 2:00, ਜਿੱਥੇ ਤੁਸੀਂ ਆਪਣੇ ਲਿਖੀਆਂ ਸ਼ਾਇਰੀਆਂ ਜਾਂ ਆਪਣੇ ਮਨਪਸੰਦ ਸ਼ਾਇਰ ਦੀ ਸ਼ਾਇਰੀ ਸਾਨੂੰ ਵਟਸਐਪ 'ਤੇ ਭੇਜ ਸਕਦੇ ਹੋ। 3:00 ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ। 4:00 ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ, ਯੁਵਾ ਦੋਸਤਾਂ ਦਾ ਖਾਸ ਪ੍ਰੋਗਰਾਮ ਯੁਵਾਨੀ ਲੈ ਕੇ ਹਾਜ਼ਰ ਹੋਣਗੇ ਯੁਵਾ ਦੋਸਤ, ਠੀਕ 5:00 ਤੋਂ ਲੈ ਕੇ 6:00 ਤੱਕ। 'ਜ਼ਿੰਦਗੀ ਨੂੰ ਪਿਆਰ ਕਰਨ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਵਾਲੀਆਂ ਗੱਲਾਂ ਹੋਣਗੀਆਂ ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿੱਚ, ਠੀਕ 6:00। 'ਫਿਲਮੀ ਦੁਨੀਆਂ ਦੀਆਂ ਗੱਲਾਂ ਦੇ ਨਾਲ ਰੂਬਰੂ ਹੋਵਾਂਗੇ ਪ੍ਰੋਗਰਾਮ ਫਿਲਮੀ ਦੁਨੀਆਂ ਦੇ ਵਿੱਚ, ਠੀਕ 7:00। 8:02 'ਤੇ ਹੋਏਗਾ ਪ੍ਰੋਗਰਾਮ ਮਸਾਲਾ ਮਿਕਸ। 9:02 'ਤੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਦਿਲ ਚਾਹਦਾ ਹੈ, ਜਿਹਦੇ ਵਿੱਚ ਤੁਸੀਂ ਆਪਣੀ ਹਿੰਦੀ ਦੇ ਪੰਜਾਬੀ ਮੂਵੀਜ਼ ਦੀਆਂ ਗੀਤਾਂ ਦੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ। ਰਾਤ ਨੂੰ ਹੋਰ ਖਾਸ ਅਤੇ ਮਹਿਫਿਲ ਲਗਾਏਗਾ ਪ੍ਰੋਗਰਾਮ ਸ਼ਾਮੇ ਗਜ਼ਲ, ਠੀਕ 10:00 ਤੋਂ ਲੈ ਕੇ 10:30 ਤੱਕ। 10:30 ਤੋਂ ਲੈ ਕੇ 11:00 ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਐਫ ਐਮ ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ 'ਤੇ।

ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਲਓ ਹੁਣ ਸਰਵਣ ਕਰੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ।

ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ, ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਵੰਦਨਾ। ਹੁਣ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 3 ਪੜਾਅ ਤੇ ਸਵੀਡਨ ਪਹੁੰਚੇ। ਨਵੀਂ ਅਤੇ ਨਵੀਨਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਦੇਸ਼ ਦੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਅੱਜ ਤਿਰੁਵਨੰਤਪੁਰਮ ਵਿੱਚ ਸਹੁੰ ਚੁੱਕੇਗੀ। ਸਰਕਾਰ ਨੇ ਕਿਹਾ ਹੈ ਕਿ CBSE ਦੀਆਂ 12ਵੀਂ ਦੀਆਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਓਐਨ ਸਕਰੀਨ ਮਾਰਕਿੰਗ ਪ੍ਰਣਾਲੀ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਵਧੀ ਹੈ। ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਫੌਜੀ ਸਾਜੋ ਸਮਾਨ ਲਿਜਾਉਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਹੌਰਮੂਜ਼ ਜਲ ਮਾਰਗ ਤੋਂ ਲੰਘਣ ਦੀ ਇਜਾਜ਼ਤ ਨਹੀਂ ਦੇਵੇਗਾ। ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ 32ਵੀਂ ਬਾਰ ਮਾਊਂਟ ਐਵਰੈਸਟ ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। ਗੁਰਦਾਸਪੁਰ ਹੈਂਡ ਗ੍ਰੇਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ ਹੈ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ, ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧੀ ਨਿਰਦੇਸ਼ ਜਾਰੀ। IPL ਕ੍ਰਿਕਟ ਵਿੱਚ ਧਰਮਸ਼ਾਲਾ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 32-23 ਦੌੜਾਂ ਨਾਲ ਹਰਾ ਦਿੱਤਾ ਹੈ।

ਫਿਰ ਗੁੱਡ ਮੋਰਨਿੰਗ ਤਾਂ ਮੈਨੂੰ ਲੱਗਦਾ ਸਾਰਿਆਂ ਦੀ ਹੋ ਹੀ ਗਈ ਹੈ, ਵਧੀਆ ਵਾਲੀ ਗੁੱਡ ਮੋਰਨਿੰਗ ਹੋਣੀ ਚਾਹੀਦੀ ਹੈ। ਸਾਰੇ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਬਸ ਜੋ ਤੁਸੀਂ ਚਾਹੁੰਦੇ ਹੋ ਯਾਨੀ ਕਿ ਆਸਮਾਨ ਨੂੰ ਛੂਹਣਾ, ਉਹ ਹਮੇਸ਼ਾ ਲਈ ਤੁਹਾਡੇ ਸਾਰਿਆਂ ਦੀ ਕਾਮਨਾਵਾਂ ਪੂਰੀਆਂ ਹੋਣ।

ਜੀ ਬਿਲਕੁਲ, ਜਿੱਦਾਂ ਗਾਣੇ ਵਿੱਚ ਕਿ ਕੱਲ ਨੂੰ ਬਦਲਣ ਦੇ ਲਈ ਅੱਜ ਤੋਂ ਸ਼ੁਰੂਆਤ ਕਰਨੀ ਪੈਣੀ ਹੈ। ਸਾਡੇ ਸਾਰੇ ਲਿਸਨਰ ਜਿਹੜੇ ਸਾਨੂੰ ਸੁਣ ਰਹੇ ਆ, ਇੱਕ ਵਾਰ ਫੇਰ ਕਹਿੰਦੀ ਹਾਂ ਗੁੱਡ ਮੋਰਨਿੰਗ। ਮੈਂ ਤੁਹਾਡੀ ਅੱਜ ਦੋਸਤ ਰਾਹੀ, ਅਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ। ਚਲੋ ਜੀ, ਫਿਰ ਕੁਝ ਖਾਸ ਪਿਆਰੀਆਂ ਗੱਲਾਂ ਵੀ ਕਰ ਲੈਂਦੇ ਹਾਂ, ਕਿਉਂਕਿ ਦਿਨ ਦੀ ਸ਼ੁਰੂਆਤ ਤਾਂ ਸਾਰਿਆਂ ਦੀ ਵਧੀਆ ਹੋਣੀ ਚਾਹੀਦੀ ਹੈ। ਵੈਸੇ ਸੂਰਜ 'ਤੇ ਪਿਆਰਾ ਪਿਆਰਾ ਖੇੜੀ ਚੁੱਕਿਆ, ਬਿਲਕੁਲ ਨਵੀਂ ਤਾਜ਼ਗੀ ਦੇ ਨਾਲ, ਬਿਲਕੁਲ ਚੰਗੀ ਜਿਹੀ ਪਿਆਰੀ ਜੀ ਸਮਾਈਲ ਸਾਰਿਆਂ ਦੇ ਚਿਹਰੇ 'ਤੇ ਆ ਜਾਣੀ ਚਾਹੀਦੀ ਹੈ ਕਿ ਨਹੀਂ। ਕਹਿੰਦੇ ਹੈ ਕਿ ਜਿਹੜੀ ਜ਼ਿੰਦਗੀ ਹੈ ਨਾ, ਉਹਨੂੰ ਜੇ ਸਮਅਪ ਕੀਤਾ ਜਾਏ ਤਾਂ 3 ਅੱਖਰਾਂ ਦੇ ਵਿੱਚ ਖਤਮ ਹੋ ਜਾਂਦੀ ਹੈ। ਕਿਵੇਂ? ਇਨ 3

words I can sum up everything I learned about life. It goes on. ਲਾਈਨਸ ਬੇਸ਼ੱਕ ਸਿੰਪਲ ਨੇ, ਲੇਕਿਨ ਇਹਨਾਂ ਦੇ ਪਿੱਛੇ ਦੀ ਜਿਹੜੀ ਇੱਕ ਡੀਪ ਜਿਹੀ ਮੀਨਿੰਗ ਹੈ ਨਾ, ਉਹ ਬਹੁਤ ਜ਼ਿਆਦਾ ਹੈ ਕਿ ਜਿਹੜੀ ਲਾਈਫ ਹੈ ਨਾ ਉਹ ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਹੈ, ਕਿਸੇ ਲਈ ਰੁਕਦੀ ਨਹੀਂ ਹੈ। ਇੱਕ ਛੋਟੀ ਜਿਹੀ ਕਹਾਣੀ ਹੈ, ਜਿਵੇਂ ਇੱਕ ਮੁੰਡਾ ਹੁੰਦਾ, ਉਸਦੇ ਵੱਡੇ ਸੁਪਨੇ ਹੁੰਦੇ ਨੇ, ਪਰ ਜਿੱਦਾਂ ਹਰ ਕਿਸੇ ਦਾ ਮਾੜਾ ਟਾਈਮ ਆਉਂਦਾ, ਚੰਗਾ ਟਾਈਮ ਵੀ ਆਉਂਦਾ, ਅਤੇ ਉਸੇ ਨਾਲ ਉੱਦਾਂ ਦਾ ਹੀ ਹੋਇਆ। ਪਰ ਇੱਕ ਦਿਨ ਉਸਦੀ ਨੌਕਰੀ ਚਲੀ ਗਈ, ਦੋਸਤ ਦੂਰ ਹੋ ਗਏ, ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਨ ਲੱਗ ਗਿਆ। ਉਹਨੂੰ ਲੱਗਦਾ ਸੀਗਾ ਕਿ ਹਰ ਕੋਈ ਮੇਰੇ ਤੋਂ ਪਿੱਛੇ ਹਟ ਗਿਆ ਹੈ। ਰੋਜ਼ ਦੇ ਸਵਾਲ ਆਪਣੇ ਆਪ ਤੋਂ ਪੁੱਛਦਾ ਸੀ, ਮੇਰੇ ਨਾਲ ਹੀ ਕਿਉਂ ਹੋਇਆ? ਕਿਉਂਕਿ ਹਰ ਵਾਰ ਅਸੀਂ ਆਪਣੇ ਆਪ ਨੂੰ ਇੱਕ ਸਵਾਲ ਪੁੱਛਦੇ ਹਾਂ ਨਾ, ਜੇ ਕੋਈ ਵੀ ਸਾਡੇ ਨਾਲ ਕੁਝ ਵੀ ਗਲਤ ਹੋ ਜਾਵੇ, ਆਪਾਂ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਇਹ ਮੇਰੇ ਨਾਲ ਹੀ ਕਿਉਂ ਆ, ਹੋਰ ਕਿਸੇ ਦੇ ਨਾਲ ਕਿਉਂ ਨਹੀਂ, ਮੈਂ ਹੀ ਕਿਉਂ ਰੱਬਾ? ਫਿਰ ਇੱਕ ਦਿਨ ਉਸਨੇ ਕੀ ਦੇਖਿਆ ਕਿ ਪਿੰਡ ਦੇ ਬਾਹਰ ਬੈਠਾ ਹੋਇਆ ਸੀ, ਸੂਰਜ ਡੁੱਬ ਰਿਹਾ ਸੀ। ਉਸ ਵੇਲੇ ਦੂਜੇ ਪਾਸੇ ਦੀ ਨਵੀਂ ਸਵੇਰ ਹੋਣ ਵਾਲੀ ਸੀ, ਕਿਉਂਕਿ ਕਹਿੰਦੇ ਆ ਨਾ ਕਿ ਜੇ ਹਨੇਰ ਹੋਈ ਹੈ ਤਾਂ ਉਜਾਲੇ ਨੇ ਤਾਂ ਵਾਪਸ ਆਉਣਾ ਹੀ ਹੈ। ਫਿਰ ਉਸਨੂੰ ਮਹਿਸੂਸ ਹੋਇਆ ਕਿ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਸਥਿਰ ਨਹੀਂ ਹੈਗੀ, ਨਾ ਹੀ ਤਾਂ ਦੁੱਖ ਨਾ ਹੀ ਖੁਸ਼ੀਆਂ। ਆਪਣੇ ਆਪ ਨੂੰ ਕਿਹਾ ਕਿ ਜ਼ਿੰਦਗੀ ਰੁਕਦੀ ਨਹੀਂ ਹੈ, ਇਹ ਤਾਂ ਚੱਲਦੀ ਹੀ ਜਾਂਦੀ ਹੈ। ਅਤੇ ਦੋਸਤੋ, ਕਈ ਵਾਰ ਸਾਨੂੰ ਵੀ ਲੱਗਦਾ ਹੈ ਸਾਡੀ ਕਹਾਣੀ ਇੱਥੇ ਖਤਮ ਹੋ ਗਈ ਹੈ, ਪਰ ਅਸਲ ਦੇ ਵਿੱਚ ਇੱਕ ਸਿਰਫ ਨਵੀਂ ਸ਼ੁਰੂਆਤ ਦਾ ਇੱਕ ਨਵਾਂ ਅਧਿਆਇ ਲਿਖਣ ਦੀ ਇਹ ਤਾਂ ਸ਼ੁਰੂਆਤ ਹੋ ਰਹੀ ਹੁੰਦੀ ਹੈ। ਹਾਰ ਹੋਵੇ ਜਾਂ ਜਿੱਤ, ਦੁੱਖ ਹੋਵੇ ਜਾਂ ਖੁਸ਼ੀਆਂ, ਜ਼ਿੰਦਗੀ ਕਿਸੇ ਦੇ ਲਈ ਨਹੀਂ ਰੁਕਦੀ। ਇਸ ਕਰਕੇ ਜੇ ਤੁਸੀਂ ਅੱਜ ਕਿਤੇ ਇਕੱਲੇ ਹੋ ਜਾਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹੋ, ਤਾਂ ਯਾਦ ਰੱਖੋ ਇਹ ਸਮਾਂ ਵੀ ਲੰਘ ਜਾਏਗਾ, ਕੱਲ੍ਹ ਫਿਰ ਇੱਕ ਨਵੀਂ ਸਵੇਰ ਆਏਗੀ। ਅਤੇ ਫਿਰ ਜਿਵੇਂ ਕਿ ਕਿਹਾ ਜਾਂਦਾ ਕਿ ਲਾਈਫ ਮਸਟ ਗੋ ਔਨ, ਜੀ ਤੁਹਾਡੇ ਲਈ ਵੀ ਕੋਈ ਗੁੱਡ ਨਿਊਜ਼ ਜ਼ਰੂਰ ਤਿਆਰ ਹੋ ਰਹੀ ਹੈ, ਵੇਟ ਕਰਨ ਦੀ ਬਸ ਲੋੜ ਹੁੰਦੀ ਹੈ।

ਜੀ ਤੁਸੀਂ ਟਿਊਨਿੰਗ ਕੀਤਾ 102.7 FM ਰੇਨਬੋ ਦੇ ਨਾਲ ਨਾਲ 103.6 ਮੈਗਾ ਹਰਟਸ ਵੀ ਤੇ ਕਈ ਸਾਡੇ ਦੋਸਤ ਸਾਨੂੰ ਸੁਣ ਰਹੇ ਨੇ ਨਿਊਜ਼ ਔਨ AIR ਐਪ ਰਾਹੀਂ। ਬਿਲਕੁਲ ਜੀ, ਨਿਊਜ਼ ਔਨ AIR ਐਪ ਹੁਣ ਕੀ ਹੈਗੀ ਹੈ, ਕਿਉਂਕਿ ਤੁਸੀਂ ਸਾਨੂੰ ਰੇਡੀਓ ਦੇ ਥਰੂ ਸੁਣਦੇ, ਜੇਕਰ ਤੁਸੀਂ ਆਪਣੇ ਫੋਨ ਦੇ ਰਾਹੀਂ ਵੀ ਸਾਨੂੰ ਸੁਣਨਾ ਚਾਹੁੰਦੇ ਹੋ ਤੇ ਆਪਣੇ ਪਲੇ ਸਟੋਰ ਤੇ ਜਾ ਕੇ ਨਿਊਜ਼ ਔਨ AIR ਐਪ ਡਾਊਨਲੋਡ ਕਰ ਸਕਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ, ਸਾਡੇ ਪ੍ਰੋਗਰਾਮ ਸੁਣ ਸਕਦੇ ਹੋ ਤੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਰਾਹੀਂ ਵੀ ਜੁੜਨਾ ਚਾਹੁੰਦੇ ਹੋ ਤੇ ਜਲੰਧਰ ਆਕਾਸ਼ਵਾਣੀ ਪੇਜ ਜਿਹੜਾ ਹੈ ਉੱਤੇ ਜਾ ਕੇ ਤੁਸੀਂ ਸਾਨੂੰ ਸਰਚ ਕਰ ਸਕਦੇ ਹੋ। ਕਹਿੰਦੇ ਜ਼ਿੰਦਗੀ ਦੇ ਵਿੱਚ ਨਾ ਜੇ ਤੁਸੀਂ ਕੋਈ ਇੱਕ ਮੁਕਾਮ ਹਾਸਿਲ ਕਰ ਲਓ ਤੇ ਤੁਹਾਨੂੰ ਉਹਦੇ ਵਿੱਚ ਖੁਸ਼ੀ ਮਿਲਦੀ ਹੈ ਤੇ ਉਹਦੇ ਵਿੱਚ ਹੀ ਆਪਣੇ ਆਪ ਨੂੰ ਚੈਲੇਂਜ ਕਰਦੇ ਰਹਿਣਾ ਚਾਹੀਦਾ। ਹੁਣ ਤੁਸੀਂ ਕਹੋਗੇ ਇਹ ਰਾਹੀਲ ਕਹਿਣਾ ਕੀ ਜਾ ਰਹੀ ਹੈ, ਬਿਲਕੁਲ ਜੀ ਦੱਸਦੇ ਹਾਂ। ਇੱਕ ਇਨਸਾਨ ਦੀ ਉਹਦੀ ਜ਼ਿੰਦਗੀ ਦੀ ਦਾਸਤਾਨ ਹੀ ਸਮਾਨ ਜਾ ਰਹੀ ਹੈ। ਕਹਾਣੀ ਦੇ ਵਿੱਚ ਕੀ ਹੈ, ਇਨਸਾਨ ਨਾ ਸਿਰਫ ਪਹਾੜ ਚੜ੍ਹਿਆ ਬਲਕਿ ਇਤਿਹਾਸ ਨਾ ਵੀ ਹਰ ਵਾਰ ਇੱਕ ਨਵਾਂ ਪੰਨਾ ਲਿਖਿਆ ਹੈ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਹੀ ਹਾਂ ਕਾਮੀ ਰੀਤਾ ਸ਼ੇਰਪਾ ਦੀ, ਜਿਹੜੀ ਕਿ 17 ਮਈ 2026 ਨੂੰ 56 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਦੁਨੀਆਂ ਦੇ ਸਭ ਤੋਂ ਉੱਚੇ ਪਹਾੜ ਯਾਨੀ ਕਿ ਮਾਊਂਟ ਐਵਰੈਸਟ ਨੂੰ 32 ਵਾਰ ਚੜ੍ਹ ਕੇ ਜਿਹੜਾ ਹੈ ਰਿਕਾਰਡ ਬਣਾਇਆ। ਹੁਣ 32 ਵਾਰ ਇੱਕ ਵਾਰ ਥੋੜ੍ਹੀ ਚੜ੍ਹੇ ਆ, ਕਿੰਨੀ ਵਾਰ ਉਹ ਚੜ੍ਹੇ ਅਤੇ ਇਸ ਵਾਰ 32 ਜਿਹੜਾ ਉਹਨਾਂ ਨੇ ਰਿਕਾਰਡ ਸੈੱਟ ਕਰ ਦਿੱਤਾ ਹੈ। ਸਵੇਰੇ 10:12 10:12 ਤੇ ਜਿਹੜੀ ਚੜ੍ਹਾਈ ਸੀਗੀ 8849 ਮੀਟਰ ਦੀ ਉਚਾਈ 'ਤੇ ਖੜ੍ਹੇ ਸਨ ਅਤੇ ਦੁਨੀਆ ਫਿਰ ਇੱਕ ਵਾਰੀ ਹੈਰਾਨੀ ਨਾਲ ਉਹਨਾਂ ਨੂੰ ਦੇਖ ਰਹੀ ਸੀ। ਜੇ ਉਹਨਾਂ ਦੀ ਪਹਿਲੀ ਐਵਰੈਸਟ ਚੜ੍ਹਾਈ ਦੀ ਮੈਂ ਗੱਲ ਕਰਾਂ ਨਾ, 1994 ਦੇ ਵਿੱਚ ਉਹਨਾਂ ਨੇ ਚੜ੍ਹਾਈ ਚੜ੍ਹੀ ਸੀ। ਹੁਣ ਤੱਕ 40 ਤੋਂ ਵੀ ਵੱਧ ਵਾਰ ਮਤਲਬ ਕਿ 8000 ਮੀਟਰ ਤੋਂ ਵੀ ਉੱਚੇ ਪਹਾੜ ਨੂੰ ਫਤਿਹ ਕਰ ਚੁੱਕੇ ਨੇ। ਜੇ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਤੋਂ ਕਾਫੀ ਸਿੱਖਣ ਨੂੰ ਮਿਲਦਾ। ਕੀ ਕਹਿੰਦੇ ਹੋ, ਕਿਉਂਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਇਹੋ ਜਿਹੇ ਮੂਵਮੈਂਟ ਆਉਂਦੇ ਨੇ, ਜੇ ਇੱਕ ਵਾਰੀ ਚੀਜ਼ ਅਚੀਵ ਕਰ ਲਈ ਫਿਰ ਤੁਹਾਨੂੰ ਖੁਸ਼ੀ ਮਿਲਦੀ ਹੈ ਨਾ, ਫਿਰ ਸੋਚਦੇ ਹੁਣ ਕੀ ਕਰੀਏ, ਉਸ ਤੋਂ ਅੱਗੇ ਇੱਕ ਸਟੈਪ ਲੈਣ ਦੀ ਕੋਸ਼ਿਸ਼ ਕਰੋ, ਉਸ ਤੋਂ ਅੱਗੇ ਸੋਚਣ ਦੀ ਕੋਸ਼ਿਸ਼ ਕਰੋ। ਵੈਸੇ ਤਾਂ ਇਹ ਵੀ ਕਿਹਾ ਜਾਂਦਾ ਜਿੱਥੇ ਇੱਕ ਵਾਰੀ ਐਵਰੈਸਟ ਚੜ੍ਹਨਾ ਜਿਹੜਾ ਜ਼ਿੰਦਗੀ ਦਾ ਸਭ ਤੋਂ ਵੱਡਾ ਅਚੀਵਮੈਂਟ ਮੰਨਿਆ ਜਾਂਦਾ ਹੈ, ਉੱਥੇ ਇਹਨਾਂ ਨੇ 32 ਵਾਰ ਚੜ੍ਹ ਲਿਆ। ਇਹ ਸਿਰਫ ਇੱਕ ਹਿੰਮਤ ਦੀ ਗੱਲ ਨਹੀਂ ਹੈ, ਇੱਕ ਜਜ਼ਬਾ ਹੈ, ਇਹ ਜ਼ਿੰਦਗੀ ਨਾਲ ਇੱਕ ਵਾਅਦਾ ਹੈ ਕਿ ਮੈਂ ਕਦੇ ਰੁਕਾਂਗਾ ਨਹੀਂ।

ਇਸ ਤੋਂ ਸਾਨੂੰ ਇੱਕ ਹੋਰ ਚੀਜ਼ ਸਿੱਖਣ ਨੂੰ ਇਹ ਮਿਲਦੀ ਹੈ ਕਿ ਉਮਰ ਸਿਰਫ ਇੱਕ ਨੰਬਰ ਹੈ, ਅਸਲੀ ਤਾਕਤ ਤੁਹਾਡੇ ਇਰਾਦਿਆਂ ਦੇ ਵਿੱਚ ਹੁੰਦੀ ਹੈ। ਅਸੀਂ ਕਈ ਵਾਰ ਇਹੀ ਇੱਕ ਛੋਟੇ ਜਿਹੇ ਆਪਣੇ ਦਿਮਾਗ ਦੇ ਵਿੱਚ ਸੋਚ ਬਣਾ ਕੇ ਬਹਿ ਜਾਂਦੇ ਹਾਂ ਕਿ ਹੁਣ ਤਾਂ ਮੇਰੀ ਉਮਰ ਲੰਘ ਗਈ ਹੈ, ਹੁਣ ਮੈਂ ਕਿਤੇ ਕੀ ਕਰ ਸਕਦਾ ਹਾਂ। ਨਹੀਂ ਜੀ, ਏਜ ਇਜ਼ ਜਸਟ ਅ ਨੰਬਰ, ਕਿਉਂਕਿ ਅੱਜ ਕੱਲ੍ਹ ਤਾਂ ਉਹ ਕਾਰਨਾਮੇ ਜਿਹੜੇ ਵੱਡੇ ਨਹੀਂ ਕਰ ਪਾਉਂਦੇ, ਛੋਟੇ ਕਰ ਦਿੰਦੇ ਨੇ, ਅਤੇ ਇੱਦਾਂ ਦੇ ਕਾਰਨਾਮੇ ਜਿਹੜੇ ਅਸੀਂ ਬਿਲਕੁਲ ਆਪਣੀ ਟੀਨ ਏਜ ਦੇ ਵਿੱਚ ਨਹੀਂ ਕਰ ਪਾਉਂਦੇ, ਉਹ ਸਾਡੇ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਕਰ ਜਾਂਦੇ ਨੇ। ਫਿਰ ਲਾਈਫ ਦੇ ਵਿੱਚ ਕੰਮ ਇਹੋ ਜਿਹੇ ਕਰਕੇ ਜਾਈਏ ਕਿ ਸਾਡੀ ਜਿਹੜੀ ਜਿੱਤ ਹੈ ਨਾ, ਯਾਨੀ ਕਿ ਸਾਡਾ ਜਿਹੜਾ ਵਿਨਿੰਗ ਸਪਿਰਿਟ ਹੈ, ਉਹੀ ਜਿਹੜਾ ਹੈ ਨਾ ਸ਼ੋਰ ਮਚਾ ਦੇ ਕਿ ਹਾਂ ਇਨਸਾਨ ਤਾਂ ਕੁਛ ਕਰਕੇ ਗਿਆ, ਯਾਨੀ ਕਿ ਬਿਲਕੁਲ ਜੀ ਢਿੰਡੋਰਾ ਵੱਜ ਜਾਣਾ ਚਾਹੀਦਾ ਹੈ।

ਤੇ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਖਾਸ ਦਿਨ ਦੀ, ਕਿਉਂਕਿ ਅੱਜ ਦੇ ਖਾਸ ਦਿਨ ਦੇ ਵਿੱਚ ਵੀ ਬਹੁਤ ਕੁਝ ਖਾਸ ਹੈ। ਅੱਜ 18 ਮਈ ਦਾ ਦਿਨ ਤੇ ਅਸੀਂ ਇੱਕ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਖਾਸ ਦੀ, ਕਿਉਂਕਿ ਅੱਜ ਦੇ ਦਿਨ ਦੇ ਵਿੱਚ ਮਨਾਇਆ ਜਾ ਰਿਹਾ ਵਰਲਡ ਏਡ ਵੈਕਸੀਨ ਡੇ, ਜਿਸ ਨੂੰ HIV ਵੈਕਸੀਨ ਅਵੇਅਰਨੈਸ ਡੇ ਵੀ ਕਿਹਾ ਜਾਂਦਾ ਹੈ। ਦੋਸਤੋ, ਇਸ ਦਿਨ ਦੀ ਸ਼ੁਰੂਆਤ ਦੀ ਗੱਲ ਕਰੀਏ ਨਾ ਤਾਂ 1997 ਵਿੱਚ ਹੋਈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ HIV ਦੇ ਖਿਲਾਫ ਇੱਕ ਪ੍ਰਭਾਵਸ਼ਾਲੀ ਟੀਕੇ ਦੀ ਖੋਜ ਕੀਤੀ ਜਾਏ। ਅੱਜ ਵੀ ਇਸ ਦਿਨ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ HIV ਜਾਂ ਏਡਸ ਦੇ ਖਿਲਾਫ ਜੰਗ ਅਜੇ ਖਤਮ ਨਹੀਂ ਹੋਈ ਹੈ, ਹਲੇ ਵੀ ਅਸੀਂ ਸਫ਼ਰ ਦੇ ਵਿੱਚ ਹੀ ਹਾਂ। ਜੇ ਡੇਟਾ ਦੀ ਗੱਲ ਕਰੀਏ ਨਾ ਤਾਂ ਅੰਕੜਿਆਂ ਦੇ ਵਿੱਚ ਜਿਹੜੇ ਵਰਲਡ ਹੈਲਥ ਔਰਗਨਾਈਜੇਸ਼ਨ ਦੇ ਅਨੁਸਾਰ ਦੁਨੀਆ ਭਰ ਦੇ ਵਿੱਚ ਲਗਭਗ 3.9 ਕਰੋੜ ਲੋਕ HIV ਦੇ ਨਾਲ ਹੀ ਜੀ ਰਹੇ ਨੇ। ਹਰ ਸਾਲ ਲੱਖਾਂ ਨਵੇਂ ਮਾਮਲੇ ਸਾਨੂੰ ਸਾਹਮਣੇ ਵੇਖਣ ਨੂੰ ਮਿਲਦੇ ਨੇ। ਐਂਟੀ ਰੈਟਰੋ ਵਾਇਰਸ ਥੈਰੇਪੀ ਨਾਲ ਲੋਕ ਲੰਬੀ ਉਮਰ ਜੀ ਰਹੇ ਹਨ, ਪਰ ਅਜੇ ਤੱਕ ਕੋਈ ਪੱਕਾ ਇਲਾਜ ਜਾਂ ਵੈਕਸੀਨ ਸਾਡੇ ਕੋਲ ਨਹੀਂ ਹੈ। ਇਸ ਕਰਕੇ ਜੇ ਇਸ ਦਿਨ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ HIV ਇੱਕ ਐਸਾ ਵਾਇਰਸ ਹੈ ਜੋ ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਰਿਹਾ ਹੈ। ਇਹ ਮੁੱਖ ਤੌਰ 'ਤੇ ਫੈਲਦਾ ਹੈ ਅਸੁਰੱਖਿਅਤ ਯੌਨ ਸੰਬੰਧਾਂ ਦੇ ਨਾਲ, ਸੰਕਰਮਿਤ ਖੂਨ ਰਾਹੀਂ, ਸਾਂਝੀਆਂ ਸੂਈਆਂ ਦੇ ਨਾਲ, ਮਾਂ ਤੋਂ ਬੱਚੇ ਤੱਕ। ਪਰ ਦੋਸਤੋ, ਇੱਕ ਗੱਲ ਬਿਲਕੁਲ ਸਾਫ਼ ਹੈ ਕਿ HIV ਛੂਹਣ ਨਾਲ ਨਹੀਂ ਹੁੰਦਾ। ਗੱਲ ਕਰਨ ਜਾਂ ਇਕੱਠੇ ਬੈਠਣ

ਨਾ ਨਹੀਂ ਫੈਲਦਾ। ਇਸ ਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਅੱਜ ਵੀ ਸਮਾਜ ਦੇ ਵਿੱਚ ਐਚ ਆਈ ਵੀ ਜਾਂ ਏਡਸ ਦੇ ਨਾਲ ਜੁੜੇ ਸਟਿਗਮਾ ਅਤੇ ਭੇਦਭਾਵ ਵਿੱਚ ਲੋਕਾਂ ਦੇ ਵਿੱਚ ਮੌਜੂਦ ਨੇ। ਸਾਨੂੰ ਇਹ ਸੋਚ ਬਦਲਣੀ ਪਵੇਗੀ, ਪਿਆਰ ਦੇ ਨਾਲ, ਸਹਿਯੋਗ ਦੇ ਨਾਲ, ਨਾ ਕਿ ਦੂਰਤਾ ਦੇ ਨਾਲ। ਹੁਣ ਕੀਤਾ ਕੀ ਜਾ ਸਕਦਾ, ਕਿਉਂਕਿ ਹਰ ਚੀਜ਼ ਜਿਹੜੀ ਹੈ ਉਸਨੂੰ ਜੇ ਹੋ ਜਾਵੇ ਫਿਰ ਰੋਕਣ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੋਕਥਾਮ ਕਰਨੀ ਪੈਂਦੀ ਹੈ, ਉਸ ਤੋਂ ਪਹਿਲਾਂ ਵੀ ਪ੍ਰੀਵੈਂਸ਼ਨਸ ਲੈਣੇ ਹੀ ਪੈਂਦੇ ਨੇ। ਕਹਿੰਦੇ ਰੋਕਥਾਮ ਹੀ ਸਭ ਤੋਂ ਵੱਡੀ ਸੁਰੱਖਿਆ ਮੰਨੀ ਜਾਂਦੀ ਹੈ। ਸੁਰੱਖਿਅਤ ਯੋਨ ਵਿਵਹਾਰ ਅਪਣਾਉਣੇ ਚਾਹੀਦੇ ਨੇ, ਨਿਯਮਿਤ ਟੈਸਟ ਕਰਵਾਉਣੇ ਚਾਹੀਦੇ ਨੇ, ਸੂਈਆਂ ਜਿਹੜੀਆਂ ਸਾਫ਼ ਹੋਣੀ ਚਾਹੀਦੀਆਂ, ਕਿਉਂਕਿ ਕਈ ਵਾਰ ਸਾਨੂੰ ਇਹ ਵੀ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਕਿ ਕਿਸੇ ਇੱਕ ਪਰਸਨ ਨੂੰ ਜਿਹੜਾ ਸਰਿੰਜ ਯਾਨੀ ਕਿ ਇੰਜੈਕਸ਼ਨ ਲਗਾ ਕੇ ਉਸੇ ਸਰਿੰਜ ਨੂੰ ਦੂਸਰੇ ਪਰਸਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ, ਸਹੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਅਤੇ ਹੋਰਾਂ ਤੱਕ ਵੀ ਸਾਨੂੰ ਪਹੁੰਚਾਉਣੀ ਚਾਹੀਦੀ ਹੈ। ਹੁਣ ਵੀ ਵਿਗਿਆਨੀ ਅੱਜ ਵੀ ਲਗਾਤਾਰ ਐਚ ਆਈ ਵੀ ਵੈਕਸੀਨ 'ਤੇ ਕੰਮ ਕਰ ਰਹੇ ਨੇ, ਕਈ ਕਲੀਨਿਕਲ ਟ੍ਰਾਇਲ ਚੱਲ ਰਹੇ ਨੇ ਅਤੇ ਉਮੀਦ ਹੈ ਕਿ ਭਵਿੱਖ ਦੇ ਵਿੱਚ ਅਸੀਂ ਪ੍ਰਭਾਵਸ਼ਾਲੀ ਜਿਹੜਾ ਟੀਕਾ ਉਹ ਜ਼ਰੂਰ ਜਿਹੜਾ ਹੈ ਇਨਵੈਂਟ ਕਰ ਲਾਂਗੇ। ਅਤੇ ਦੋਸਤੋ ਆਓ ਅੱਜ ਦੇ ਇਸ ਦਿਨ 'ਤੇ ਵਚਨ ਲਈਏ ਕਿ ਅਸੀਂ ਐਚ ਆਈ ਵੀ ਏਡਸ ਬਾਰੇ ਜਾਗਰੂਕਤਾ ਫੈਲਾਵਾਂਗੇ ਅਤੇ ਇਸ ਨਾਲ ਜੁੜੀ ਗਲਤ ਫਹਿਮੀਆਂ ਨੂੰ ਦੂਰ ਕਰਾਂਗੇ। ਯਾਦ ਰੱਖੋ, ਜਾਣਕਾਰੀ ਹੀ ਬਚਾਅ ਹੈ ਅਤੇ ਜਾਗਰੂਕਤਾ ਹੀ ਇਲਾਜ ਵੱਲ ਪਹਿਲਾ ਕਦਮ ਹੈ।

ਇਸ ਕਰਕੇ ਜਿਹੜਾ ਸਮਾਜ ਦੇ ਵਿੱਚ ਇੱਕ ਸਟਿਗਮਾ ਬਣਿਆ ਹੋਇਆ ਹੈ ਕਿ ਲੋਕਾਂ ਦੇ ਬੈਠਣ ਦੇ ਨਾਲ ਐਚ ਆਈ ਵੀ ਏਡਸ ਜਿਨ੍ਹਾਂ ਨੂੰ ਹੈ, ਉਹਨਾਂ ਦੇ ਬੈਠਣ ਨਾਲ, ਉਹਨਾਂ ਨੂੰ ਛੂਹਣ ਦੇ ਨਾਲ, ਉਹਨਾਂ ਦਾ ਗੱਲਾਂ ਕਰਨ ਦੇ ਨਾਲ ਵੀ ਸਾਨੂੰ ਐਚ ਆਈ ਵੀ ਹੋ ਸਕਦੀ ਹੈ, ਉਹਨਾਂ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਇਹ ਚੀਜ਼ ਸਹੀ ਨਹੀਂ ਹੈ।

ਚੰਗੀ ਜਿਹੜੀ ਹੁੰਦੀਆਂ ਜਾਂ ਫਿਰ ਕਿਹੜੀਆਂ ਜਿਹੜੀ ਹੁੰਦੀਆਂ ਉਹ ਕਿਹੜਾ ਕਿਸੇ ਤੋਂ ਪੁੱਛ ਕੇ ਆਉਂਦੀਆਂ ਜਾਂਦੀਆਂ ਨੇ। ਜੀ ਜੀ, ਖਰਚਿਆਂ ਦੀ ਵੀ ਗੱਲ ਹੋ ਜਾਂਦੀ ਹੈ। ਖਰਚੇ ਕਦੋਂ ਹੋ ਜਾਂਦੇ ਨੇ? ਜਦੋਂ ਆਪਾਂ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ, ਕਿਉਂਕਿ ਕਈ ਵਾਰ ਆਪਾਂ ਇਹੀ ਵੇਖਦੇ ਹਾਂ, ਕਈ ਵਾਰ ਕੀ ਸਾਨੂੰ ਤਾਂ ਮੈਨੂੰ ਲੱਗਦਾ ਹੈ ਕਿ ਆਮ ਹਰ ਵਾਰੀ ਵੇਖਦੇ ਹਾਂ ਆਪਾਂ ਕਿ ਸਾਡੇ ਜਿਹੜੇ ਦੋਸਤ ਹੈ ਲਿਸਨਰ ਜਿਹੜੇ ਸਾਨੂੰ ਸੁਣ ਰਹੇ ਨੇ ਉਹਨਾਂ ਵਿੱਚੋਂ ਵੀ ਸ਼ਾਇਦ ਕੋਈ ਹੋਣ ਜਿਹੜੇ ਕਿ ਜਾਂਦੇ ਤਾਂ ਹੈ ਆਪਣੀ ਜਿਹੜੀ ਆ ਸਕੂਟੀ 'ਤੇ ਜਾਂ ਫਿਰ ਬਾਈਕ 'ਤੇ, ਲੇਕਿਨ ਹੈਲਮੇਟ ਨਹੀਂ ਲਗਾਉਂਦੇ ਕਿਉਂਕਿ ਵਾਲਾਂ ਦਾ ਜਿਹੜਾ ਹੈ ਉਹ ਸਟਾਈਲ ਖਰਾਬ ਹੋ ਜਾਏਗਾ ਇਸ ਕਰਕੇ। ਦੇਖੋ, ਗਰਮੀਆਂ ਦੇ ਵਿੱਚ ਸਨਸਕ੍ਰੀਮ ਕੁੜੀਆਂ ਦੀ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ, ਲੇਕਿਨ ਹੈਲਮੇਟ ਜ਼ਰੂਰ ਭੁੱਲ ਜਾਂਦੀਆਂ ਨੇ। ਨਾ ਜੀ, ਹੈਲਮੇਟ ਨਾ ਭੁੱਲਿਆ ਕਰੋ, ਆਪਣੀ ਜਿਹੜੀ ਡਾਕੂਮੈਂਟਸ ਹੈ ਉਹ ਜ਼ਰੂਰ ਰੱਖਿਆ ਕਰੋ। ਹੁਣ ਡਾਕੂਮੈਂਟ ਦੀ ਵੀ ਗੱਲ ਕਰ ਲੈਂਦੇ ਹਾਂ, ਜੇ ਤੁਸੀਂ ਆਪਣੀ ਡਾਕੂਮੈਂਟ ਹੈ ਉਹ ਕੈਰੀ ਨਹੀਂ ਕਰਨਾ ਚਾਹੁੰਦੇ ਤਾਂ ਆਪਣੇ ਫੋਨ ਦੇ ਵਿੱਚ ਡਿਜੀ ਲੋਕਰ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ। ਉਹਦੇ ਵਿੱਚ ਤੁਹਾਡੇ ਸਾਰੇ ਜਿਹੜੇ ਦਸਤਾਵੇਜ਼ ਯਾਨੀ ਕਿ ਡਾਕੂਮੈਂਟ ਹੈ, ਜਿਵੇਂ ਕਿ RC ਹੋ ਸਕਦੀ ਹੈ, ਤੁਹਾਡਾ ਵੋਟਰ ਕਾਰਡ ਹੋ ਸਕਦਾ ਹੈ, ਤੁਹਾਡਾ ਆਧਾਰ ਕਾਰਡ ਹੋ ਸਕਦਾ ਹੈ, ਉਹ ਆਰਾਮ ਦੇ ਨਾਲ ਸੁਰੱਖਿਅਤ ਹੈ। ਅਤੇ ਜੇ ਤੁਹਾਨੂੰ ਪੁਲਿਸ ਵਾਲੇ ਸਾਹਿਬ ਫੜ ਲੈਣ, ਯਾਨੀ ਕਿ ਬਿਲਕੁਲ ਜੀ ਜਿਹਨਾਂ ਦੀ ਗੱਲ ਕਰ ਰਹੀ ਹਾਂ ਟ੍ਰੈਫਿਕ ਵਾਲੇ, ਫੜ ਲੈਣ, ਤਾਂ ਤੁਸੀਂ ਉਹਨਾਂ ਨੂੰ ਆਪਣੀ ਇਹ ਡਾਕੂਮੈਂਟਸ ਔਨਲਾਈਨ ਯਾਨੀ ਕਿ ਫੋਨ ਦੇ ਵਿੱਚ ਵੀ ਦਿਖਾ ਸਕਦੇ ਹੋ। ਬਿਲਕੁਲ ਜੀ, ਜੇ ਉਹ ਕਹਿਣ ਨਾ ਕਿ ਰਿਐਲਿਟੀ ਦੇ ਵਿੱਚ ਚਾਹੀਦੀ, ਕਹਿੰਦੇ ਇਹ ਵੀ ਚੱਲਦੇ ਨੇ, ਹੁਣ ਤੁਸੀਂ ਨਾ ਨਹੀਂ ਕਰ ਸਕਦੇ। ਫਿਰ ਗਰਮੀਆਂ ਦੇ ਵਿੱਚ ਜਿੰਨੀ ਸਨਸਕ੍ਰੀਨ ਜ਼ਰੂਰੀ ਹੈ ਓਨਾ ਕੁ ਹੀ ਹਰ ਰੋਜ਼ ਦੀ ਲਈ ਸਾਡੇ ਲਈ ਰੋਜ਼ਮਰਾ ਦੇ ਵਿੱਚ ਹੈਲਮੇਟ ਓਨਾ ਜ਼ਰੂਰੀ ਹੈ। ਅਤੇ ਕਾਰ ਚਲਾਉਣ ਵਾਲੇ ਵੀ ਸੁਣ ਲਓ, ਸੀਟ ਬੈਲਟ ਲਗਾਉਣੀ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ।

ਮੈਟ੍ਰੀਮੋਨੀਅਲ ਦੀਆਂ ਅੱਖਾਂ ਤੋਂ ਮੈਨੂੰ ਯਾਦ ਆਇਆ ਹੈ ਕਿਉਂਕਿ ਅੱਜ ਕੱਲ੍ਹ ਦੀ ਹਰ ਚੀਜ਼ ਡਿਜੀਟਲ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਤਾਂ ਜ਼ਮਾਨੇ ਵਿੱਚ ਇਹੀ ਹੁੰਦਾ ਸੀ ਕਿ ਕੁੜੀ ਮੁੰਡੇ ਨੂੰ ਫੋਟੋ ਦੇ ਰਾਹੀਂ ਦਿਖਾਇਆ ਜਾਂਦਾ ਸੀ, ਪਹਿਲਾਂ ਮੰਮੀ ਪਾਪਾ ਪਸੰਦ ਕਰਦੇ ਸੀ, ਫਿਰ ਸਾਡੀ ਵਾਰੀ ਆਉਂਦੀ ਸੀ, ਅਤੇ ਅੱਜ ਕੱਲ੍ਹ ਆਪਾਂ ਔਨਲਾਈਨ ਹੀ ਚੈੱਕ ਕਰਦੇ ਹਾਂ ਕਿ ਕੀ ਸਾਡੇ ਥੋਟਸ ਮੈਚ ਕਰਦੇ ਨੇ ਕਿ ਨਹੀਂ ਮੈਚ ਕਰਦੇ ਹੈ, ਕਿ ਸਾਡਾ ਲਾਈਫ ਪਾਰਟਨਰ ਕਿੱਦਾਂ ਦਾ ਹੋਣਾ ਚਾਹੀਦਾ ਹੈ ਨਾ। ਮੈਟ੍ਰੀਮੋਨੀਅਲ ਐਪਸ ਤੋਂ ਹੀ ਕਈ ਸਾਰੇ ਐਪ ਆ ਚੁੱਕੇ ਨੇ, ਕਈ ਵਾਰ ਆਪਾਂ ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰ ਵੇਖਦੇ ਹਾਂ, ਪਰ ਇੱਕ ਛੋਟੀ ਜਿਹੀ ਬੇਨਤੀ ਇੱਥੇ ਇਹ ਕੀਤੀ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਪਾਰਟਨਰ ਨੂੰ ਚੁਣ ਰਹੇ ਹੋ, ਯਾਨੀ ਕਿ ਮੈਟ੍ਰੀਮੋਨੀਅਲ ਐਪ ਰਾਹੀਂ ਜਾਂ ਫਿਰ ਔਨਲਾਈਨ ਕੋਈ ਵੀ ਐਪ ਰਾਹੀਂ, ਅਤੇ ਤੁਸੀਂ ਜਾਣਕਾਰੀ ਜਿਹੜੀ ਹੈ ਨਾ ਇੱਕ ਵਾਰ ਯਾਨੀ ਕਿ ਘਰ ਵਿੱਚ ਆ ਜਾ ਕੇ ਵੀ ਚੈੱਕ ਕਰਵਾ ਲਓ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਨਾ ਇਹ ਵਾਲਾ ਫਰੋਡ ਵੀ ਕਾਫੀ ਜ਼ਿਆਦਾ ਵੱਧਦਾ ਜਾ ਰਿਹਾ। ਇਹੀ ਗੱਲ ਦੱਸਦੀ ਹਾਂ ਮੈਂ ਤੁਹਾਨੂੰ ਚੰਡੀਗੜ੍ਹ ਦੀ। ਇੱਕ ਕੁੜੀ ਸੀਗੀ ਜਿਸਨੇ ਆਪਣਾ ਜਿਹੜਾ ਹੈ ਰਿਸ਼ਤਾ ਕਰਵਾਉਣਾ ਸੀਗਾ, ਅਤੇ ਮੈਟ੍ਰੀਮੋਨੀਅਲ ਐਪ ਰਾਹੀਂ ਉਹ ਆਪਸ ਦੇ ਵਿੱਚ ਮਿਲਣ ਲੱਗ ਗਈ, ਯਾਨੀ ਕਿ ਆਪਸ ਦੇ ਵਿੱਚ ਕਾਲ ਰਾਹੀਂ ਗੱਲਾਂ ਹੋਣ ਲੱਗ ਗਈਆਂ। ਹੁਣ ਕਾਲ ਰਾਹੀਂ ਗੱਲਾਂ ਹੋਣ ਲੱਗੀ, ਤੁਸੀਂ ਕਹੋਗੇ ਫਿਰ ਤਾਂ ਸਹੀ ਸੀਗੇ, ਆਪਸ ਦੇ ਵਿੱਚ ਗੱਲ ਤਾਂ ਕਰ ਹੀ ਰਹੇ ਸੀਗੇ, ਲੇਕਿਨ ਜੋ ਉਹ ਗੱਲ ਕਰ ਰਹੀ ਸੀ ਨਾ ਉਹ ਇੱਕ ਕੁੜੀ ਦੇ ਨਾਲ ਕਰ ਰਹੀ ਸੀ

ਜੋ ਕਿ ਆਪਣੀ AI ਆਵਾਜ਼ ਦੇ ਨਾਲ ਉਸਨੂੰ ਬੇਵਕੂਫ ਬਣਾ ਰਹੀ ਸੀ ਅਤੇ ਆਪਸ ਦੇ ਵਿੱਚ ਇਹੀ ਗੱਲਾਂ ਇੱਦਾਂ ਚੱਲਦੀਆਂ ਰਹੀਆਂ ਅਤੇ ਆਪਸ ਦੇ ਵਿੱਚ ਡਾਕੂਮੈਂਟਸ ਵਗੈਰਾ ਕੁਛ ਐਕਸਚੇਂਜ ਹੋਏ ਅਤੇ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਤਾਂ ਫਰੋਡ ਸੀ, ਕਿਉਂਕਿ AI ਜਿੰਨੇ ਕਿ ਡਿਜੀਟਲ ਆਪਾਂ ਹੋ ਰਹੇ ਹਾਂ ਅਤੇ ਲੋਕ ਜਿਹੜੇ ਆ ਡਿਜੀਟਲ ਇਹਨਾਂ ਦਾ ਕਾਫੀ ਜ਼ਿਆਦਾ ਫਾਇਦਾ ਜਿਹੜਾ ਗਲਤ ਕੰਮਾਂ ਦੇ ਲਈ ਚੱਕ ਰਹੇ ਹਾਂ। ਇਸ ਕਰਕੇ ਤੁਹਾਡੀ ਜਿਹੜੀ ਹੈ ਸੁਰੱਖਿਆ ਤੁਹਾਡੇ ਹੱਥਾਂ ਦੇ ਵਿੱਚ ਹੈ। ਕੋਈ ਵੀ ਚੀਜ਼ ਔਨਲਾਈਨ ਜਿਹੜੀ ਆਪਾਂ ਚੀਜ਼ ਕਰਦੇ ਹਾਂ ਜਾਂ ਫਿਰ ਆਪਣੀ ਦਸਤਾਵੇਜ਼ ਹੈ, ਇਹ ਸਿਰਫ ਮੈਟਰੀਮੋਨੀ ਦੀ ਗੱਲ ਨਹੀਂ ਕਰ ਰਹੀ ਹਾਂ ਮੈਂ, ਇਹ ਉਹਨਾਂ ਚੀਜ਼ਾਂ ਦੀ ਵੀ ਗੱਲ ਕਰ ਰਹੀ ਹਾਂ ਜਦੋਂ ਆਪਾਂ ਔਨਲਾਈਨ ਜੋਬਸ ਸਰਚ ਕਰਦੇ ਹਾਂ। ਜੇ ਤੁਸੀਂ ਆਪਣੀ ਕੋਈ ਵੀ ਔਨਲਾਈਨ ਜੋਬ ਸਰਚ ਕਰ ਰਹੇ ਹੋ ਜਾਂ ਫਿਰ ਆਪਣੇ ਦਸਤਾਵੇਜ਼ ਕੋਈ ਵੀ ਵੈਬਸਾਈਟ 'ਤੇ ਪਾ ਰਹੇ ਹੋ, ਪਹਿਲਾਂ ਤੁਸੀਂ ਦੇਖ ਲਓ ਕਿ ਉਹ ਕੰਪਨੀ ਸਹੀ ਹੈ ਕਿ ਨਹੀਂ ਹੈ, ਰਿਲਾਇਬਲ ਹੈ ਕਿ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਵੈਸੇ ਬ੍ਰਦਰ ਦੀ ਦੁਲਹਨ ਲੱਭਣ ਦੇ ਲਈ ਕੋਸ਼ਿਸ਼ ਤਾਂ ਬਹੁਤ ਕਰਨੀ ਹੈ, ਟਾਈਮ 'ਤੇ ਬਹੁਤ ਲੱਗਦਾ ਹੈ।

0: ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸਾਰਿਆਂ ਨੇ ਟਿਊਨ ਕੀਤਾ 107 FM ਰੇਨਬੋ ਦੇ ਨਾਲ ਨਾਲ 103.6 FM ਰੇਨਬੋ ਵੀ, ਤੇ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਫੇਵਰੇਟ ਵਾਲਾ, ਯਾਨੀ ਕਿ ਗੁੱਡ ਮਾਰਨਿੰਗ ਜਲੰਧਰ, ਤੇ ਮੈਂ ਹਾਂ ਤੁਹਾਡੀ ਅੱਜ ਦੋਸਤ ਰਾਹਿਲ। ਅੱਜ ਦਾ ਖਾਸ ਦਿਨ ਹੈ ਕਿਉਂਕਿ ਅੱਜ ਦੇ ਦਿਨ ਆਪਾਂ ਮਨਾ ਰਹੇ ਹਾਂ ਇੰਟਰਨੈਸ਼ਨਲ ਮਿਊਜ਼ੀਅਮ ਡੇ, ਤੇ ਇਸ ਖਾਸ ਮੌਕੇ ਤੇ ਸਾਡੇ ਨਾਲ ਖਾਸ ਮਹਿਮਾਨ ਵੀ ਜੁੜੇ ਨੇ। ਜੀ ਹਾਂ, ਸਾਡੇ ਨਾਲ ਖਾਸ ਮਹਿਮਾਨ ਜਿਹੜੇ ਜੁੜੇ ਨੇ ਉਹਨਾਂ ਦਾ ਨਾਮ ਹੈ ਡਾਕਟਰ ਹਰਨੀਤ ਕੌਰ, ਜਿਨ੍ਹਾਂ ਦਾ 12 ਸਾਲ ਦਾ ਐਕਸਪੀਰੀਅੰਸ ਹੈ, ਟੀਚਿੰਗ ਤੇ ਰਿਸਰਚ ਦਾ ਤਜਰਬਾ ਹੈ। ਹਿਸਟਰੀ ਦੀ ਫੀਲਡ ਦੀ ਗੱਲ ਕਰੀਏ ਤੇ ਇਹ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਆਪਣੀ ਸੇਵਾਵਾਂ ਦੇ ਰਹੇ ਨੇ। ਚਲੋ ਜੀ, ਫਿਰ ਇਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਡਾਕਟਰ ਹਰਨੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ, ਥੈਂਕ ਯੂ, ਬਹੁਤ ਅੱਛੀ ਤੁਸੀਂ ਜਾਣ ਪਛਾਣ ਦਿੱਤੀ। ਔਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰੂੰਗੀ ਕਿ ਤੁਸੀਂ ਮੈਨੂੰ ਇਸ ਵਿਸ਼ੇ ਦੇ ਉੱਤੇ, ਜਿਹੜਾ ਕਿ ਇੱਕ ਬਹੁਤ ਹੀ ਪ੍ਰਮੁੱਖ ਵਿਸ਼ਾ ਹੈਗਾ, ਮਿਊਜ਼ੀਅਮ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

0: ਜੀ ਮੈਮ, ਤੇ ਆਪਾਂ ਕੁਸ਼ਚਨ ਦਾ ਸਿਲਸਿਲਾ ਸਟਾਰਟ ਕਰਦੇ ਹਾਂ ਜੀ। ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗੀ ਕਿ ਅੱਜ ਦੇ ਦਿਨ ਦੇ ਵਿੱਚ ਜਿਹੜਾ ਮਿਊਜ਼ੀਅਮ ਡੇ ਆਪਾਂ ਮਨਾ ਰਹੇ ਹਾਂ, ਇੰਟਰਨੈਸ਼ਨਲ ਮਿਊਜ਼ੀਅਮ ਡੇ, ਤੇ ਮਿਊਜ਼ੀਅਮ ਦੀ ਰੈਲੀਵੈਂਸੀ ਕੀ ਹੈ ਜੇ ਤੁਸੀਂ ਵੇਖਦੇ ਹੋ, ਤੇ ਕੀ ਕਹਿਣਾ ਚਾਹੋਗੇ ਇਸ ਬਾਰੇ?
1: ਅੱਜ ਆਪਾਂ 18 ਮਈ ਨੂੰ ਜਿਹੜਾ ਹੈਗਾ ਇੰਟਰਨੈਸ਼ਨਲ ਮਿਊਜ਼ੀਅਮ ਡੇ ਮਨਾਉਂਦੇ ਹੈਗੇ ਆ, ਇਹ ਇੱਕ ਅੰਤਰਰਾਸ਼ਟਰੀ ਲੈਵਲ ਦਾ ਜਿਹੜਾ ਆਪਾਂ ਕਹਿੰਦੇ ਹੈਗੇ ਦਿਨ ਹੈਗਾ ਔਰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ
0: ਜੀ।
1: ਜੇ ਇਹਦੀ ਮਹੱਤਵਤਾ ਦੀ ਗੱਲ ਕਰੀਏ ਤਾਂ ਇਹ ਪੂਰੇ ਵਿਸ਼ਵ ਦੇ ਜਿਹੜੇ ਆਪਾਂ ਕਹਿੰਦੇ ਹੈਗੇ ਆ ਕਿ ਮਿਊਜ਼ੀਅਮਸ ਨੇ ਜਾਂ ਅਜਾਇਬ ਘਰ ਹੈਗੇ ਆ, ਉਹ ਅਲੱਗ ਅਲੱਗ ਤਰ੍ਹਾਂ ਦੀਆਂ ਜਾਂ ਆਪਾਂ ਕਹਿੰਦੇ ਅਲੱਗ ਅਲੱਗ ਤਰ੍ਹਾਂ ਕਿਸਮ ਦੀਆਂ ਜਿਹੜੀਆਂ ਹੈਗੀਆਂ ਗਤੀਵਿਧੀਆਂ ਪਲਾਨ ਕਰਦੇ ਹੈਗੇ ਆ, ਜਾਂ ਆਪਾਂ ਕਹਿ ਸਕਦੇ ਹੈਗੇ ਆ ਕਿ ਲੋਕਾਂ ਨੂੰ ਮਿਊਜ਼ੀਅਮ ਦੀ ਮਹੱਤਵਤਾ ਬਾਰੇ ਜਾਣਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਸਪੈਸ਼ਲ ਇਵੈਂਟਸ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਲਾਨ ਕੀਤੀਆਂ ਜਾਂਦੀਆਂ ਹੈਗੀਆਂ ਨੇ, ਔਰ ਕਾਫੀ ਸਾਰੇ ਜਿਹੜੇ ਮਿਊਜ਼ੀਅਮਸ ਨੇ ਇਸ ਦੇ ਨੂੰ ਆਪਣੀ ਫ੍ਰੀ ਐਡਮਿਸ਼ਨ ਰੱਖਦੇ ਹੈਗੇ ਕਿ ਤੁਸੀਂ ਬਿਨਾਂ ਕੋਈ ਫੀਸ ਜਾਂ ਟਿਕਟ ਲਏ ਜਿਹੜਾ ਹੈਗਾ ਮਿਊਜ਼ੀਅਮ ਨੂੰ ਵਿਜ਼ਿਟ ਕਰ ਸਕਦੇ ਹੈਗੇ ਹੋ, ਔਰ ਆਪਣੇ ਪਾਸਟ ਨਾਲ, ਵਿਰਾਸਤ ਨਾਲ, ਸੱਭਿਆਚਾਰ ਨਾਲ, ਇਤਿਹਾਸ ਨਾਲ ਜਿਹੜੀ ਹੈਗੀ ਹੈ ਜਾਣ ਪਹਿਚਾਣ ਜਿਹੜਾ ਆਪਾਂ ਕਹਿੰਦੇ ਫਿਜ਼ੀਕਲੀ ਜਾ ਕੇ ਜਿਹੜਾ ਹੈਗਾ ਕਰ ਸਕਦੇ ਹੈਗੇ ਹੋ। ਇੱਕ ਬੜਾ ਪ੍ਰਮੁੱਖ ਦਿਨ ਹੈਗਾ ਜਿਹੜਾ ਕਿ ਤੁਹਾਨੂੰ ਆਪਣੇ ਪਿਛੋਕੜ ਦੇ ਨਾਲ ਜਿਹੜਾ ਹੈਗਾ ਜੋੜਨ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜਾ ਹੈਗਾ ਇਹ ਮਿਊਜ਼ੀਅਮ, ਇੰਟਰਨੈਸ਼ਨਲ ਮਿਊਜ਼ੀਅਮ ਡੇ ਜਿਹੜਾ ਹੈਗਾ ਨਿਭਾ ਰਿਹਾ ਹੈਗਾ।
0: ਜੀ ਅਨੀਤ ਜੀ, ਤੇ ਜੇ ਅਸੀਂ ਗੱਲ ਕਰੀਏ ਕਿ ਪੂਰੇ ਵਿਸ਼ਵ ਪੱਧਰ ਤੇ ਇਸ ਦਿਨ ਨੂੰ ਬਹੁਤ ਹੀ ਖਾਸ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ, ਪਰ ਇਹ ਹਰ ਇੱਕ ਦਿਨ ਨੂੰ ਨਾ ਮਨਾਉਣ ਦਾ ਆਪਣੇ ਖਾਸ ਅਲੱਗ ਹੀ ਜਿਹੜੀ ਇੱਕ ਹਿਸਟਰੀ ਜਿਹੜੀ ਜੁੜੀ ਹੁੰਦੀ ਹੈ, ਤੇ ਇਸ ਨੂੰ ਮਨਾਉਣ ਦੀ ਵੀ ਸਾਨੂੰ ਮਤਲਬ ਕੀ ਹਿਸਟਰੀ ਇਸ ਦੇ ਨਾਲ ਜੁੜੀ ਹੋਈ ਹੈ, ਕੀ ਖਾਸ ਦਿਨ ਸੀਗਾ?
1: ਇਸ ਦੀ ਜੇ ਆਪਾਂ ਗੱਲ ਕਰੀਏ ਕਿ ਇੰਟਰਨੈਸ਼ਨਲ ਮਿਊਜ਼ੀਅਮ ਡੇ ਜਿਹੜਾ ਹੈਗਾ ਇਹ 1977 ਤੋਂ ਜਿਹੜਾ ਆਪਾਂ ਕਹਿੰਦੇ ਹਾਂ ਆਫੀਸ਼ੀਅਲੀ ਲਾਂਚ ਕੀਤਾ ਗਿਆ ਇੰਟਰਨੈਸ਼ਨਲ ਕਾਉਂਸਲ ਆਫ ਮਿਊਜ਼ੀਅਮ ਜਿਹੜੀ ਇੱਕ ਬੋਡੀ ਹੈਗੀ ਹੈ ਉਹਨੇ ਆਪਣੀ ਜਨਰਲ ਅਸੈਂਬਲੀ ਦੇ ਵਿੱਚ ਮਾਸਕੋ ਰਸ਼ੀਆ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਕਿ 1977 ਤੋਂ ਬਾਅਦ ਹਰ ਸਾਲ ਉਹ ਇੱਕ ਐਨੁਅਲ ਇਵੈਂਟ ਜਿਹੜੀ ਹੈਗੀ ਉਹ ਪਲਾਨ ਕਰਨਗੇ ਤਾਂ ਕਿ ਪੂਰੇ ਵਿਸ਼ਵ ਦੇ ਜਿਹੜੇ ਆਪਾਂ ਕਹਿੰਦੇ ਹੈਗੇ ਆ ਮਿਊਜ਼ੀਅਮਸ ਹੈਗੇ ਆ ਉਹਨਾਂ ਨੂੰ ਇੱਕ ਸਾਂਝਾ ਪਲੇਟਫਾਰਮ, ਸਾਂਝਾ ਦਿਨ ਦਿੱਤਾ ਜਾਵੇ ਜਿੱਥੇ ਕਿ ਉਹ ਪਬਲਿਕ ਦੀ ਇੰਟੈਂਸ਼ਨ ਜਿਹੜੀ ਹੈਗੀ ਹੈ ਉਹ ਆਪਣੀ ਤਰਫ ਜਿਹੜਾ ਹੈਗਾ ਖਿੱਚ ਸਕਣ। ਔਰ ਇਸ ਦਿਨ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਜਦੋਂ ਆਪਾਂ ਹਰ ਸਾਲ ਇੰਟਰਨੈਸ਼ਨਲ ਮਿਊਜ਼ੀਅਮ ਡੇ ਮਨਾਉਂਦੇ ਹੈਗੇ ਆ ਤਾਂ ਇਹਦੇ ਵਿੱਚ ਹਰ ਸਾਲ ਇੱਕ ਥੀਮ ਹੁੰਦਾ ਹੈਗਾ
0: ਜੀ।
1: ਇਹ ਜਿਹੜਾ ਥੀਮ ਵਾਲਾ ਕੰਸੈਪਟ ਹੈਗਾ ਇਹ 1992 ਤੋਂ ਸ਼ੁਰੂ ਹੋਇਆ ਹੈਗਾ ਕਿ ਹਰ ਸਾਲ ਜਿਹੜੀ ਇੰਟਰਨੈਸ਼ਨਲ ਕਾਉਂਸਲ ਆਫ ਮਿਊਜ਼ੀਅਮ ਹੈਗੀ ਹੈ ਤੁਹਾਨੂੰ ਇੱਕ ਥੀਮ ਦਊਗੀ
0: ਜੀ।
1: ਜੇ ਇਸ ਸਾਲ ਦੇ ਥੀਮ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਰੈਲੇਵੈਂਟ ਜਿਹੜਾ ਆਫੀਸ਼ੀਅਲ ਥੀਮ ਹੈਗਾ ਉਹ ਦਿੱਤਾ ਮਿਊਜ਼ੀਅਮ ਯੂਨਾਈਟਿੰਗ ਅ ਡਿਵਾਈਡਿਡ ਵਰਲਡ
0: ਜੀ।
1: ਅਜਾਇਬ ਘਰ ਜਿਹੜਾ ਆਪਾਂ ਕਹਿੰਦੇ ਹੈਗੇ ਆ ਜਿਹੜੀ ਥੋੜੀ ਆਪਾਂ ਕਹਿ ਸਕਦੇ ਹਾਂ ਵਿਭਿੰਨਤਾਵਾਂ ਹੈਗੀਆਂ ਨੇ ਵਿਸ਼ਵ ਦੇ ਵਿੱਚ ਉਹਨਾਂ ਨੂੰ ਇੱਕ ਜੋੜਨ ਦਾ ਕੰਮ ਕਰ ਰਿਹਾ ਹੈਗਾ
0: ਜੀ।
1: ਹਰ ਸਾਲ ਇਹਨਾਂ ਦਾ ਇੱਕ ਨਵਾਂ ਥੀਮ ਆਉਂਦਾ ਹੈਗਾ ਔਰ ਜੇ ਇਸ ਥੀਮ ਦੀ ਆਪਾਂ ਗੱਲ ਕਰੀਏ ਤਾਂ ਇੰਟਰਨੈਸ਼ਨਲ ਕਾਉਂਸਲ ਆਫ ਜਿਹੜੇ ਆਪਾਂ ਕਹਿੰਦੇ ਹੈਗੇ ਆ ਮਿਊਜ਼ੀਅਮ ਹੈਗੀ ਹੈ ਉਹਨੇ ਇਹਨੂੰ ਅਲਾਈਨ ਕੀਤਾ ਹੈਗਾ ਯੂਨਾਈਟਿਡ ਨੇਸ਼ਨਸ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਸ 10 ਔਰ 16 ਦੇ ਨਾਲ
0: ਜੀ।
1: ਜੀ
0: ਤੇ ਹਨੀਤ ਜੀ, ਤੇ ਜਿਦਾਂ ਕਿ ਤੁਸੀਂ ਦੱਸਿਆ ਕਿ ਹਰ ਵਾਰ ਇਸਦਾ ਇੱਕ ਅਲੱਗ ਹੀ ਥੀਮ ਹੁੰਦਾ ਤੇ ਹਰ ਵਾਰ ਆਪਾਂ ਉਸ ਥੀਮ ਦੇ ਨਾਲ ਜੋੜ ਕੇ ਅਲੱਗ ਅਲੱਗ ਐਕਟੀਵਿਟੀਜ਼ ਵੀ ਕਰਦੇ ਹਾਂ, ਲੋਕਾਂ ਨੂੰ ਜਾਗਰੂਕ ਵੀ ਕਰਦੇ ਹਾਂ ਤੇ ਲੋਕ ਜਾਗਰੂਕ ਹੁੰਦੇ ਵੀ ਹੈ। ਤੇ ਜੇ ਭਾਰਤ ਵਰਗੇ ਆਪਾਂ ਦੇਸ਼ ਦੀ ਗੱਲ ਕਰਦੇ ਹਾਂ ਜਿੱਥੇ ਕਲਚਰ ਡਾਇਵਰਸਿਟੀ ਵਾਲੇ ਦੇਸ਼ ਨੇ ਸਾਡੇ ਕੋਲ, ਹਰ ਇੱਕ ਅਲੱਗ ਅਲੱਗ ਪਹਿਚਾਣ ਹਰ ਇੱਕ ਸਟੇਟ ਦੀ ਹੈ ਤੇ ਖਾਸ ਹਿਸਟਰੀ ਨਾਲ ਜੁੜ ਕੇ, ਆਪਾਂ ਜੇ ਇਹਨਾਂ ਆਪਣੇ ਮਿਊਜ਼ੀਅਮ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਸਾਡੇ ਮਿਊਜ਼ੀਅਮ ਕਿੰਨੇ ਕੁ ਜ਼ਰੂਰੀ ਨੇ ਸਾਡੇ ਲਈ?
1: ਜਦੋਂ ਆਪਾਂ ਗੱਲ ਕਰਦੇ ਕਿ ਪਲੂਰਲਿਟੀ ਹੈਗੀ ਹੈ, ਪਲੂਰਲਿਜ਼ਮ ਹੈਗਾ ਇੰਡੀਆ, ਆਪਾਂ ਕਹਿੰਦੇ ਕਿ ਡਾਇਵਰਸ ਕੰਟਰੀ ਜਿਹੜੀ ਹੈਗੀ ਹੈ, ਡਾਇਵਰਸ ਕਲਚਰਸ ਨੇ, ਰਿਲੀਜਨ ਜਿਹੜੇ ਹੈਗੇ ਨੇ ਉਹ ਹੈਗੇ ਨੇ, ਤਾਂ ਮਿਊਜ਼ੀਅਮ ਇੱਕ ਹੋਰ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ ਆਪਣੇ ਦੇ ਲਈ, ਕਿਉਂਕਿ ਮਿਊਜ਼ੀਅਮ ਜਿਹੜਾ ਹੈਗਾ ਹਰ ਚੀਜ਼ ਨੂੰ ਜਿਹੜਾ ਆਪਾਂ ਕਹਿੰਦੇ ਹੈਗੇ ਹਾਂ ਕਲੈਕਟ ਕਰਦਾ ਹੈਗਾ, ਉਹਨੂੰ ਆਪਾਂ ਕਹਿੰਦੇ ਪ੍ਰਿਜ਼ਰਵ ਕਰਦਾ ਹੈਗਾ, ਰਿਸਰਚ ਕਰਦਾ ਹੈਗਾ ਉਸ ਚੀਜ਼ ਦੇ ਉੱਤੇ, ਫਿਰ ਉਹਨੂੰ ਡਿਸਪਲੇ ਕਰਦਾ ਹੈਗਾ। ਮਿਊਜ਼ੀਅਮ ਦੇ ਵਿੱਚ ਜਦੋਂ ਆਪਾਂ ਵਿਜ਼ਿਟ ਕਰਦੇ ਹਾਂ ਆਪਾਂ ਨੂੰ ਹਰ

0: ਜਿਹੜੀ ਆਪਾਂ ਕਹਿੰਦੇ ਹੈਗੇ ਆ, ਚਾਹੇ ਉਹ ਕੋਈ ਛੋਟੀ ਜੀ, ਜੇ ਆਪਾਂ ਕੋਈ ਰੀਜਨ ਜਾ ਰਹੇ ਹੈਗੇ ਆ, ਕਿਸੇ ਰੀਜਨਲ ਮਿਊਜ਼ੀਅਮ ਨੂੰ ਵਿਜ਼ਿਟ ਕਰ ਰਿਹਾ, ਤੁਹਾਨੂੰ ਉੱਥੋਂ ਦੇ ਟ੍ਰਾਈਬਲ ਕਲਚਰ ਬਾਰੇ ਪਤਾ ਲੱਗੂਗਾ। ਜਾਂ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਮਿਊਜ਼ੀਅਮਸ ਦੀ ਜੇ ਆਪਾਂ ਗੱਲ ਕਰ ਲੈਂਦੇ ਹੈਗੇ, ਤਾਂ ਇੱਥੇ ਆਪਾਂ ਨੂੰ ਪੰਜਾਬੀ ਕਲਚਰ ਬਾਰੇ ਜਿਹੜਾ ਹੈਗਾ ਪਤਾ ਲੱਗੂਗਾ। ਤਾਂ ਲੋਕ ਜਦੋਂ ਮਿਊਜ਼ੀਅਮ ਨੂੰ ਵਿਜ਼ਿਟ ਕਰਦੇ ਹੈਗੇ ਤਾਂ ਉਹ ਕੋ ਰਿਲੇਟ ਕਰਦੇ ਹੈਗੇ ਚੀਜ਼ਾਂ ਦੇ ਨਾਲ। ਸੋ ਇਹ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਬ੍ਰਿਜ ਬਣਦੇ ਹੈਗੇ ਨੇ, ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਹੈਗੇ ਆਪਾਂ ਨੂੰ ਇੱਕ ਦੂਜੇ ਦੇ ਨਾਲ ਜਿਹੜਾ ਮਿਊਜ਼ੀਅਮ ਜਿਹੜਾ ਹੈਗਾ ਜੋੜਨ ਦੇ ਵਿੱਚ ਜਿਹੜਾ ਹੈਗਾ ਹੈਲਪ ਕਰਦੇ ਹੈਗੇ ਨੇ। ਜੇ ਆਪਾਂ ਇਤਿਹਾਸ ਇੱਕ ਤੌਰ ਤੇ ਦੇਖੀਏ ਤਾਂ ਸ਼ੁਰੂਆਤ ਤਾਂ ਪੂਰੀ ਹਿਊਮਨ ਸਿਵਿਲਾਈਜੇਸ਼ਨ ਦੀ ਜਿਹੜੀ ਆਪਾਂ ਦੇਖਦੇ ਇੱਕ ਜਗ੍ਹਾ ਤੋਂ ਹੋਈ ਤੇ ਆਪਾਂ ਅੱਜ ਇੱਥੇ ਪਹੁੰਚੇ ਹਾਂ। ਮਿਊਜ਼ੀਅਮਸ ਆਪਾਂ ਨੂੰ ਕਨੈਕਟ ਕਰਦੇ ਹੈਗੇ ਇੱਕ ਦੂਜੇ ਨਾਲ, ਕਲਚਰਲੀ ਵੀ, ਸੋਸ਼ਲੀ ਵੀ, ਜਾਂ ਆਪਾਂ ਕਹੀਏ ਟ੍ਰੈਡੀਸ਼ਨਲੀ ਵੀ। ਸੋ ਇਹ ਇੱਕ ਬੜਾ ਹੀ ਪ੍ਰੋਮੀਨੈਂਟ ਜਿਹੜਾ ਆਪਾਂ ਕਹਿੰਦੇ ਹੈਗੇ ਆ ਰੋਲ ਪਲੇ ਕਰਦੇ ਆ। ਦੂਸਰੀ ਜੇ ਮੈਂ ਇਹਦੇ ਨਾਲ ਗੱਲ ਕਰਾਂ ਤਾਂ ਇਹ ਆਪਾਂ ਕਹਿ ਸਕਦੇ ਗਿਵਿੰਗ ਵੋਇਸਿਸ ਟੂ ਮਾਰਜਿਨਸ
1: ਜੀ,
0: ਕਿ ਜਿਨ੍ਹਾਂ ਦੀ ਕਿਤੇ ਹੋਰ ਆਪਾਂ ਕਹਿੰਦੇ ਹੈਗੇ ਆ ਕਿ ਗੱਲ ਨਹੀਂ ਹੋ ਰਹੀ, ਮਾਰਜਨਲਾਈਜ਼ਡ ਜਿਹੜਾ ਸੈਕਸ਼ਨ ਹੈਗਾ ਉਹਨੂੰ ਇੱਕ ਬੜੀ ਅੱਛੀ ਸਪੇਸ ਦਿੰਦੇ ਹੈਗੇ ਨੇ ਮਿਊਜ਼ੀਅਮਸ, ਕਿ ਤੁਸੀਂ ਆਪਣੇ ਕਲਚਰ ਦੀ ਗੱਲ ਕਰ ਸਕਦੇ ਹੈਗੇ ਹੋ, ਆਪਣੇ ਈਟਿੰਗ ਹੈਬਿਟਸ ਦੀ, ਆਪਣੇ ਕੱਪੜਿਆਂ ਦੀ, ਡਰੈਸਿੰਗ ਦੀ, ਜਿਊਲਰੀ ਦੀ, ਕਿਉਂਕਿ ਆਪਾਂ ਜਾਣਦੇ ਹੈਗੇ ਆ ਤਾਂ ਮਿਊਜ਼ੀਅਮਸ ਦੇ ਵਿੱਚ ਡਿਫਰੈਂਟ ਡਿਫਰੈਂਟ ਸੈਕਸ਼ਨ ਆਪਾਂ ਨੂੰ ਮਿਲਦੇ ਹੈਗੇ ਕਿ ਜਿਹੜੇ ਇੱਕ ਪਰਟੀਕੁਲਰ ਕਮਿਊਨਿਟੀ ਨੂੰ ਰਿਪ੍ਰਜੈਂਟ ਕਰ ਰਹੇ ਆ, ਟ੍ਰਾਈਬ ਨੂੰ ਰਿਪ੍ਰਜੈਂਟ ਕਰ ਰਹੇ ਹੈਗੇ ਆ। ਤਾਂ ਇਹ ਹੋਰ ਵੀ ਜਿਹੜਾ ਆਪਾਂ ਕਹਿੰਦੇ ਹੈਗੇ ਕਿ ਆਪਣੇ ਲਈ ਜਿਹੜਾ ਜ਼ਰੂਰੀ ਹੋ ਜਾਂਦਾ ਹੈਗਾ ਕਿ ਜਿਹੜੀ ਸੋਸ਼ਲ ਕੋਹੈਜ਼ਨ ਦੀ ਜਿਹੜੀ ਹੈਗੀ ਆ ਚੀਜ਼ ਹੈਗੀ ਹੈ, ਆਪਾਂ ਕਹਿੰਦੇ ਫੀਲ ਜਿਹੜੀ ਹੈਗੀ ਆ ਉਹ ਆਪਾਂ ਨੂੰ ਮਿਊਜ਼ੀਅਮ ਦਿੰਦੇ ਹੈਗੇ ਆ, ਜੇ ਆਪਾਂ ਇਹਨਾਂ ਨੂੰ ਉਸ ਡਾਇਰੈਕਸ਼ਨ ਦੇ ਨਾਲ ਦੇਖੀਏ।
1: ਜੀ ਜੇ ਮਤਲਬ ਜੇ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਕਹਿਣਾ ਚਾਹੀਏ ਤੇ ਕਿ ਅਗਰ ਜੇ ਆਪਾਂ ਕਿਸੇ ਨਾਲ ਜੁੜਦੇ ਹਾਂ ਜਾਂ ਫਿਰ ਉਹਨਾਂ ਦੀ ਪਹਿਚਾਣ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਰੀਤੀ ਰਿਵਾਜ਼ ਜਾਂ ਫਿਰ ਜੋ ਉਹਨਾਂ ਦੇ ਹਿਸਟਰੀ ਦੇ ਵਿੱਚ ਰਿਹਾ ਆਪਾਂ ਮਿਊਜ਼ੀਅਮ ਤੋਂ ਸਿੱਖ ਸਕਦੇ ਹਾਂ ਬੜੀ ਆਸਾਨੀ ਦੇ ਨਾਲ।
0: ਜੀ ਜੀ ਜੀ, ਮਿਊਜ਼ੀਅਮ ਇੱਕ ਬ੍ਰਿਜਿੰਗ ਦਾ ਆਪਾਂ ਕਹਿ ਸਕਦੇ ਲਿਟਰੇਸੀ ਗੈਪ
1: ਜੀ,
0: ਕਿ ਇੱਕ ਬੰਦਾ ਪੜ੍ਹ ਕੇ ਸਿੱਖਦਾ, ਇੱਕ ਚੀਜ਼ ਨੂੰ ਦੇਖ ਕੇ ਸਿੱਖਦਾ ਹੈਗਾ। ਔਰ ਹਮੇਸ਼ਾ ਜਦੋਂ ਆਪਾਂ ਚੀਜ਼ ਨੂੰ ਫਿਜ਼ੀਕਲੀ ਦੇਖਦੇ ਹੈਗੇ ਹਾਂ ਤਾਂ ਉਹ ਫੈਸੀਨੇਟਿੰਗ ਹੁੰਦੀ ਹੈਗੀ ਆ
1: ਜੀ, ਬਿਲਕੁਲ
0: ਅਟਰੈਕਟ ਹੁੰਦੇ ਹੀ ਹੈਗੇ ਆ, ਤੇ ਫਿਰ ਉਹਨੂੰ ਆਪਾਂ ਆਪਣੇ ਨਾਲ ਵੀ ਜੋੜਦੇ ਹੈਗੇ ਆ।
1: ਤੇ ਵੈਸੇ ਵੀ ਮੈਂ ਕਿਤੇ ਪੜ੍ਹਿਆ ਵੀ ਸੀਗਾ ਕਿ ਜਿਹੜੀ ਚੀਜ਼ਾਂ ਆਪੇ ਆਪਣੀ ਅੱਖਾਂ ਤੋਂ ਵੇਖਦੇ ਹਾਂ ਜਾਂ ਫਿਰ ਲਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਜ਼ਿਆਦਾ ਟਾਈਮ ਤੱਕ ਸਾਨੂੰ ਯਾਦ ਰਹਿੰਦੀਆਂ, ਇਹ ਮਤਲਬ ਕਿ ਜਿਹੜੀ ਆਪਾਂ ਸੁਣੀਆਂ ਹੁੰਦੀਆਂ ਉਹਨਾਂ ਤੋਂ ਜ਼ਿਆਦਾ।
0: ਹਾਂਜੀ, ਜਿਵੇਂ ਫੋਰ ਐਗਜ਼ਾਮਪਲ ਜੇ ਆਪਾਂ ਅੰਮ੍ਰਿਤਸਰ ਦੇ ਵਿੱਚ ਪਾਰਟੀਸ਼ਨ ਮਿਊਜ਼ੀਅਮ ਦੀ ਗੱਲ ਕਰੀਏ ਤਾਂ ਉਹ ਇੱਕ ਤਰ੍ਹਾਂ ਦਾ ਮਿਊਜ਼ੀਅਮ ਹੈਗਾ ਜਿਹੜਾ ਆਪਾਂ ਨੂੰ ਪਾਰਟੀਸ਼ਨ ਦੀ ਪੂਰੀ ਪੇਨ ਵਿਜੁਅਲਾਈਜ਼ ਕਰਦਾ ਹੈਗਾ
1: ਜੀ,
0: ਕਿਵੇਂ ਪਾਰਟੀਸ਼ਨ ਹੋਇਆ, ਕਿਵੇਂ ਲੋਕ ਜਿਹੜੇ ਹੈਗੇ ਨੇ ਇੱਕ ਪਾਸੇ ਤੋਂ ਦੂਜੇ ਪਾਸੇ ਮੂਵ ਕੀਤੇ, ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਸਮੱਸਿਆਵਾਂ ਆਈਆਂ। ਔਰ ਇਹ ਇੱਕ ਜਿਹੜਾ ਪੜ੍ਹ ਕੇ ਉਹ ਇੱਕ ਵੱਖਰਾ ਆਪਾਂ ਕਹਿੰਦੇ ਹੈਗੇ ਕਿ ਆਪਣੀ ਨੌਲੇਜ ਜਿਹੜੀ ਇਨਹੈਂਸ ਹੁੰਦੀ ਹੈ, ਤੇ ਇੱਕ ਦੇਖ ਕੇ ਆਪਾਂ ਉਸ ਪੇਨ ਨੂੰ ਜ਼ਿਆਦਾ ਬੈਟਰ ਤਰੀਕੇ ਦੇ ਨਾਲ ਜਿਹੜਾ ਹੈਗਾ ਫੀਲ ਕਰ ਸਕਦੇ ਹੈਗੇ ਕਿ ਲੋਕਾਂ ਨੂੰ ਕਿਵੇਂ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪਿਆ।
1: ਜਿੱਦਾਂ ਕਿ ਮੈਮ ਹਰਨੀਤ ਮੈਮ ਤੁਸੀਂ ਹੁਣੇ ਹੀ ਕਿਹਾ ਜਿਹੜਾ ਅੰਮ੍ਰਿਤਸਰ ਦਾ ਪਾਰਟੀਸ਼ਨ ਮਿਊਜ਼ੀਅਮ ਹੈ ਉਸਦੀ ਖਾਸ ਗੱਲ ਦੱਸੀ ਹੈ, ਤੇ ਹੋਰ ਪੰਜਾਬ ਦੇ ਕਿਹੜੇ ਕਿਹੜੇ ਖਾਸ ਮਿਊਜ਼ੀਅਮ ਹੈ ਤੇ ਉਹਨਾਂ ਦੇ ਵਿੱਚ ਕਿਹੜੀ ਚੀਜ਼ ਖਾਸ ਹੈ ਬਹੁਤ ਜ਼ਿਆਦਾ ਕਿ ਉਸ ਕਰਕੇ ਉਹ ਜਾਣੇ ਜਾਂਦੇ ਨੇ?
0: ਜੀ ਅੰਮ੍ਰਿਤਸਰ ਤੋਂ ਆਪਾਂ ਸ਼ੁਰੂ ਕਰੀਏ ਤਾਂ ਅੰਮ੍ਰਿਤਸਰ ਚ ਕਾਫੀ ਸਾਰੇ ਮਿਊਜ਼ੀਅਮਸ ਹੈਗੇ ਆ। ਪਾਰਟੀਸ਼ਨ ਮਿਊਜ਼ੀਅਮ ਜਿਹੜਾ ਹੈਗਾ ਇਹ ਬਿਲਕੁਲ ਆਪਾਂ ਕਹਿੰਦੇ ਹੈਗੇ ਕਿ ਸੈਂਟਰ ਦੇ ਵਿੱਚ ਹੈਗਾ, ਟਾਊਨ ਹਾਲ ਦੇ ਵਿੱਚ ਬਣਿਆ ਹੋਇਆ ਹੈਗਾ, ਜਿਹੜਾ ਬ੍ਰਿਟਿਸ਼ਰਸ ਦੇ ਟਾਈਮ ਦੇ ਉੱਪਰ ਸੀਗਾ, ਜਿਹੜਾ ਸਪੈਸੀਫਿਕਲੀ ਪਾਰਟੀਸ਼ਨ ਦੇ ਨਾਲ ਜਿਹੜੀਆਂ ਆਪਾਂ ਕਹਿੰਦੇ ਚੀਜ਼ਾਂ ਸੰਬੰਧ ਰੱਖਦੀਆਂ ਹੈਗੀਆਂ ਉਹਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਵਿਖਾਇਆ ਗਿਆ ਹੈਗਾ। ਔਰ ਈਵਨ ਇਸ ਮਿਊਜ਼ੀਅਮ ਦੀ ਦੂਜੀ ਸਪੈਸ਼ਲ ਗੱਲ ਹੈਗੀ ਹੈ ਕਿ ਇਹ ਥੋੜਾ ਡਿਜੀਟਲਾਈਜ਼ਡ ਵੀ ਹੈਗਾ, ਇੱਥੇ ਤੁਹਾਨੂੰ ਵਿਜੂਅਲਸ ਵੀ ਜਿਹੜੀਆਂ ਹੈਗੀਆਂ ਰਿਕਾਰਡਡ ਮਿਲਣਗੀਆਂ, ਤੁਹਾਨੂੰ ਟੈਕਨੀਕਲ ਜਿਹੜੀ ਆਪਾਂ ਕਹਿੰਦੇ ਹੈਗੇ ਆਸਪੈਕਟ ਜਿਹੜਾ ਅੱਜ ਕੱਲ ਮਿਊਜ਼ੀਅਮ ਤੇ ਡਿਜੀਟਲ ਮਿਊਜ਼ੀਅਮ ਜਿਹੜੇ ਹੈਗੇ ਨੇ, ਸਕਰੀਨ ਜਿਹੜੀਆਂ ਨੇ ਉੱਥੇ, ਓਰਲ ਹਿਸਟਰੀਜ਼ ਨੇ, ਲੋਕ ਆਪਣੀ ਸਟੋਰੀਜ਼ ਖੁਦ ਨਰੇਟ ਕਰ ਰਹੇ ਹੈਗੇ, ਉਸ ਕਿਸਮ ਦੀ ਜਿਹੜੀ ਆਪਾਂ ਕਹਿੰਦੇ ਹੈਗੇ ਆ ਤੁਹਾਨੂੰ ਮਿਊਜ਼ੀਅਮ ਦੇ ਵਿੱਚ ਜਿਹੜੀ ਹੈਗੀ ਆ ਰਿਸਰਚ, ਪ੍ਰਿਜ਼ਰਵੇਸ਼ਨ, ਐਗਜ਼ੀਬਿਸ਼ਨ, ਤਿੰਨੋਂ ਚੀਜ਼ਾਂ ਉੱਥੇ ਦੇਖਣ ਨੂੰ ਮਿਲਦੀਆਂ ਹੈਗੀਆਂ ਕਿ ਫਸਟ ਹੈਂਡ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਹੈਗੀ ਆ ਉੱਥੇ ਜਾ ਕੇ ਮਿਲ ਰਹੀ ਹੈ। ਜੇ ਦੂਸਰੇ ਇੰਪੋਰਟੈਂਟ ਮਿਊਜ਼ੀਅਮ ਦੀ ਗੱਲ ਕਰੀਏ ਤਾਂ ਆਪਣੇ ਕੋਲ ਪੰਜਾਬ

0: ਸਟੇਟ ਵਾਰ ਮੈਮੋਰੀਅਲ ਜਿਹੜਾ ਹੈਗਾ, ਮਿਊਜ਼ੀਅਮ ਜਿਹੜਾ ਹੈਗਾ ਜਿੱਥੇ ਆਪਾਂ ਕਹਿੰਦੇ ਹੈਗੇ ਆ ਏਨਸ਼ੀਅੰਟ ਇੰਡੀਆ ਤੋਂ ਸ਼ੁਰੂ ਹੋ ਕੇ ਹੁਣ ਤੱਕ ਜਿਹੜੀਆਂ ਪੰਜਾਬ ਨੇ ਪ੍ਰਮੁੱਖ ਜਿਹੜੀਆਂ ਆਪਾਂ ਕਹਿੰਦੇ ਹੈਗੇ ਆ ਲੜਾਈਆਂ ਲੜੀਆਂ ਹੈਗੀਆਂ ਨੇ ਉਹਨਾਂ ਦੀ ਤੁਹਾਨੂੰ ਹਿਸਟਰੀ ਮਿਲਦੀ ਹੈਗੀ ਹੈ। ਇੱਕ ਤਰ੍ਹਾਂ ਦਾ ਥੋੜਾ ਡਿਜੀਟਲ ਮਾਡਰਨਾਈਜ਼ਡ ਜਿਹੜਾ ਹੈਗਾ, ਪੁਰਾਣੀਆਂ ਚੀਜ਼ਾਂ ਤਾਂ ਚਲੋ ਹੈਗੀਆਂ ਹੈਗੀਆਂ ਨੇ, ਪਰ ਉਹ ਤੁਹਾਨੂੰ ਮਾਡਰਨ ਜਿਹੜਾ ਆਪਾਂ ਕਹਿੰਦੇ ਹਾਂ ਕਿ ਯੂਥ ਨੂੰ ਅਟਰੈਕਟ ਕਰਦਾ। ਸਕਰੀਨਸ ਨੇ, ਤੁਸੀਂ ਟੱਚ ਕਰ ਸਕਦੇ ਹੋ, ਫਰਦਰ ਰਿਸਰਚ ਕਰ ਸਕਦੇ ਹੋ, ਹੋਰ ਡੀਪ ਜਾਣਾ ਚਾਹੁੰਦੇ ਹੋ ਜਾ ਸਕਦੇ ਹੈਗੇ ਹੋ। ਔਰ ਅਨਦਰ ਜਿਹੜੀ ਆਪਾਂ ਕਹਿੰਦੇ ਖਾਸੀਅਤ ਹੈਗੀ ਹੈ ਇਹਦੇ ਵਿੱਚ ਹੈਗੀ ਹੈ ਕਿ 3D 4D ਜਿਹੜੇ ਥੀਏਟਰਸ ਹੈਗੇ ਨੇ, 3D ਥੀਏਟਰ ਹੈ, 7D ਥੀਏਟਰ ਹੈਗਾ ਕਿ ਜਿੱਥੇ ਤੁਸੀਂ ਬੈਠ ਕੇ ਜਿਹੜਾ ਹੈਗਾ ਫੀਲ ਜਿਹੜੀ ਆਪਾਂ ਕਹਿੰਦੇ ਹੈਗੇ ਆ ਹੋਰ ਤੁਹਾਨੂੰ ਫੀਲ ਜਿਹੜੀ ਹੈਗੀ ਆਉਂਦੀ ਹੈਗੀ ਹੈ ਕਿ ਕਿਵੇਂ ਚੀਜ਼ਾਂ ਹੋਈਆਂ ਸੀ, ਕਿਸ ਤਰ੍ਹਾਂ ਦਾ ਜਿਹੜਾ ਇਤਿਹਾਸ ਜਿਹੜਾ ਹੈਗਾ ਉਹ ਹੈਗਾ। ਤਾਂ ਕਿ ਕਿਉਂਕਿ ਅੱਜ ਕੱਲ ਆਪਾਂ ਕਹਿੰਦੇ ਹੈਗੇ ਕਿ ਲੋਕ ਜ਼ਿਆਦਾ ਦੇਖਣਾ ਜਿਹੜਾ ਹੈਗਾ ਖੁਦ ਫੀਲ ਕਰਨਾ ਚਾਹੁੰਦੇ ਹੈਗੇ, ਤੇ ਮਿਊਜ਼ੀਅਮ ਦੇ ਵਿੱਚ ਇਹ ਜਿਹੜਾ ਥੀਏਟਰ ਦਾ ਕੰਸੈਪਟ ਹੈਗਾ 4D 7D 3D ਇਹ ਜਿਹੜਾ ਹੈਗਾ ਬੜੀ ਅੱਛੀ ਚੀਜ਼ ਹੈਗੀ ਹੈ, ਤੇ ਜਿਹਦੇ ਨਾਲ ਸਪੈਸ਼ਲੀ ਸਕੂਲ ਗੋਇੰਗ ਜਿਹੜੇ ਚਿਲਡਰਨਸ ਆਪਾਂ ਕਹਿੰਦੇ ਬੱਚੇ ਹੈਗੇ ਉਹ ਅਟਰੈਕਟ ਹੁੰਦੇ ਹੈਗੇ ਆ। ਚਲੋ ਜੇ ਉਹ ਕਰਨ ਜਾਣਗੇ ਤੇ ਫਿਰ ਦੂਸਰੀਆਂ ਚੀਜ਼ਾਂ ਨਾਲ ਜਿਹੜੀ ਆਪਾਂ ਕਹਿੰਦੇ ਦੇਖਣਗੇ ਤੇ ਕ੍ਰਿਟੀਕਲੀ ਜਿਹੜਾ ਹੈਗਾ ਉਹਨਾਂ ਦੀ ਥਿੰਕਿੰਗ ਵਧੂਗੀ। ਇਸ ਤੋਂ ਇਲਾਵਾ ਗੋਬਿੰਦਗੜ੍ਹ ਫੋਰਟ ਦੇ ਵਿੱਚ ਵੀ ਉਹਨਾਂ ਦਾ ਆਪਣਾ ਮਿਊਜ਼ੀਅਮ ਹੈਗਾ। ਜੇ ਆਪਾਂ ਕੰਪਨੀ ਬਾਗ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੀਆਂ ਆਪਾਂ ਕਹਿੰਦੇ ਹੈਗੇ ਸੰਬੰਧਿਤ ਮਿਊਜ਼ੀਅਮ ਹੈ। ਅੰਮ੍ਰਿਤਸਰ ਤੋਂ ਬਾਹਰ ਜੇ ਆਪਾਂ ਦੇਖੀਏ ਅਨੰਦਪੁਰ ਸਾਹਿਬ, ਵਿਰਾਸਤ ਏ ਖਾਲਸਾ ਹੈ। ਜਲੰਧਰ ਦੇ ਨੇੜੇ ਆਪਾਂ ਕਹਿੰਦੇ ਜੰਗੇ ਆਜ਼ਾਦੀ, ਜਿਹੜਾ ਕਰਤਾਰਪੁਰ ਜਿਹੜਾ ਹੈਗਾ ਉਹ ਵੀ ਮਿਊਜ਼ੀਅਮ ਬੜਾ ਅੱਛਾ ਹੈ, ਉਹਦੀਆਂ ਗੈਲਰੀ ਬੜੀਆਂ ਅੱਛੀਆਂ, ਪਰ ਉਹ ਫਰੀਡਮ ਸਟਰਗਲ ਦੇ ਨਾਲ ਜਿਹੜਾ ਆਪਾਂ ਕਹਿੰਦੇ ਹੈਗੇ ਡੀਲ ਕਰਦਾ ਹੈਗਾ ਪੂਰੇ ਦਾ ਪੂਰਾ ਜਿਹੜਾ ਹੈਗਾ ਮਿਊਜ਼ੀਅਮ। ਬਾਕੀ ਜਿਹੜੇ ਕਿਲੇ ਹੁੰਦੇ ਹੈਗੇ ਆ, ਫੋਰਟਸ ਹੁੰਦੇ ਆ, ਉਹਨਾਂ ਨੇ ਆਪਣਾ ਜਿਹੜੇ ਆਰਟੀਫੈਕਟ ਜਿਹੜੇ ਹੈਗੇ ਨੇ ਉਹ ਸੰਭਾਲ ਕੇ ਰੱਖੇ ਹੁੰਦੇ ਹੈਗੇ। ਜਿਵੇਂ ਬਠਿੰਡੇ ਦਾ ਕਿਲਾ ਹੈ ਉਹਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਮਿਊਜ਼ੀਅਮ, ਫਿਲੌਰ ਵੀ ਜਿਹੜਾ ਹੈਗਾ ਤੁਹਾਨੂੰ ਮਿਊਜ਼ੀਅਮ ਜਿਹੜਾ ਹੈਗਾ ਦੇਖਣ ਨੂੰ ਮਿਲ ਜੂਗਾ। ਸੋ ਇਹ ਆਪਾਂ ਕਹਿੰਦੇ ਹੈਗੇ ਕਿ ਇਹ ਕਲਚਰ ਹੁਣ ਡਿਵੈਲਪ ਜਿਹੜਾ ਹੈਗਾ ਹੋ ਰਿਹਾ ਹੈਗਾ। ਤੁਹਾਨੂੰ ਚੇਂਜ ਜਿਹੜਾ ਹੈਗਾ ਇੱਕ ਆਪਾਂ ਕਹਿੰਦੇ ਓਲਡ ਮਿਊਜ਼ੀਅਮ ਸਿਸਟਮ ਤੋਂ ਆਪਾਂ ਥੋੜਾ ਜਿਹਾ ਡਿਜੀਟਲ ਮਿਊਜ਼ੀਅਮ ਵੱਲ ਜਾ ਰਹੇ ਹੈਗੇ ਆ, ਦੋਨਾਂ ਨੂੰ ਕੰਬਾਈਨ ਕਰ ਰਹੇ ਹਾਂ ਕਿ ਵੀ ਯੂਥ ਵੀ ਜਿਹੜਾ ਹੈਗਾ ਉਹ ਅਟਰੈਕਟ ਹੋ ਸਕੇ, ਆਪਣੇ ਜਿਹੜਾ ਇਤਿਹਾਸ ਨੂੰ ਜਾਣ ਸਕੇ, ਆਪਣੀ ਵਿਰਾਸਤ ਸੱਭਿਆਚਾਰ ਜਾਂ ਆਪਾਂ ਕਹੀਏ ਕਿ ਕਮਿਊਨਿਟੀ ਡਿਵੈਲਪਮੈਂਟ, ਐਜੂਕੇਸ਼ਨ, ਕਲਚਰਲ ਐਕਸਚੇਂਜ ਨੂੰ ਜਿਹੜਾ ਪ੍ਰਮੋਟ ਕਰਨ ਲਈ ਜਿਹੜੀ ਹੈਗੀ ਮਿਊਜ਼ੀਅਮ ਕੋਸ਼ਿਸ਼ ਕਰ ਰਹੇ ਹੈਗੇ ਆ।
1: ਜੀ, ਤੇ ਜਿਦਾਂ ਕਿ ਮਤਲਬ ਏਸ਼ੀਅਨ ਤੋਂ ਆਪਾਂ ਸਟਾਰਟ ਹੋ ਕੇ ਮਾਡਰਨਾਈਜ਼ ਵੇ ਦੇ ਵਿੱਚ ਜਿਦਾਂ ਕਿ ਡਿਜੀਟਲ ਏਰਾ ਆ ਚੁੱਕਿਆ ਹੈ, ਉਸ ਦੇ ਨਾਲ ਹੀ ਆਪਾਂ ਅੱਗੇ ਤੋਂ ਅੱਗੇ ਹੋਰ ਆਪਣੇ ਮਿਊਜ਼ੀਅਮ ਨੂੰ ਹੋਰ ਵਧੀਆ ਬਣਾਉਂਦੇ ਜਾ ਰਹੇ ਹਾਂ ਤਾਂ ਕਿ ਜਿਹੜੀ ਯੂਥ ਹੈ ਉਸ ਦੇ ਵਿੱਚ ਅਟਰੈਕਟ ਹੋਏ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਮਿਊਜ਼ੀਅਮ ਦੇ ਵਿੱਚ ਕਿੰਨਾ ਕੁ ਖਜ਼ਾਨਾ ਸਾਡੇ ਲਈ ਪਿਆ ਹੋਇਆ।
0: ਜੀ ਜੀ ਜੀ, ਮਿਊਜ਼ੀਅਮ ਤੁਹਾਨੂੰ ਜੋੜਦੇ ਹੈਗੇ ਆ, ਔਰ ਇੱਕ ਬੜੀ ਅੱਛੀ ਜਿਹੜੀ ਆਪਾਂ ਕਹਿੰਦੇ ਹੈਗੇ ਆ ਮਿਨਿਸਟਰੀ ਆਫ ਕਲਚਰ ਜਿਹੜੀ ਹੈਗੀ ਆ ਉਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਉਹ ਕੋਸ਼ਿਸ਼ ਕਰ ਰਹੇ ਆ ਹਰ ਮਿਊਜ਼ੀਅਮ ਨੂੰ ਜਿਹੜਾ ਹੈਗਾ ਥੋੜਾ ਡਿਜੀਟਲਾਈਜ਼ ਕੀਤਾ ਜਾਵੇ। ਅੱਜ ਕੱਲ ਅਨਦਰ ਕਨਸੈਪਟ ਵੀ ਜਿਹੜਾ ਮਿਊਜ਼ੀਅਮ 'ਚ ਆ ਗਿਆ, ਮਿਊਜ਼ੀਅਮਸ ਔਨ ਵੀਲਸ, ਕੁਛ ਆਪਣੇ ਆਰਟੀਫੈਕਟਸ ਨੂੰ ਜਿਹੜਾ ਹੈਗਾ ਉਹ ਮਿਊਜ਼ੀਅਮ ਵੈਨ ਜਿਹੜੀਆਂ ਹੈਗੀਆਂ ਬਣਾ ਕੇ ਸ਼ਹਿਰ ਸ਼ਹਿਰ ਜਾਂ ਆਪਾਂ ਕਹੀਏ ਕਿ ਸ਼ਹਿਰ ਦੇ ਪ੍ਰਮੁੱਖ ਜਗ੍ਹਾਵਾਂ ਦੇ ਉੱਤੇ ਜਿਹੜਾ ਹੈਗਾ ਉਹ ਲੈ ਕੇ ਜਾਂਦੇ ਹੈਗੇ ਆ ਕਿ ਵਿਖਾਇਆ ਜਾਂਦਾ ਹੈਗਾ, ਪਰ ਉਹ ਹਜੇ ਸ਼ੁਰੂ ਹੋਇਆ ਹੈਗਾ ਆਪਾਂ ਕਹਿੰਦੇ ਹੈਗੇ ਆ, ਪਰ ਇਹ ਇੱਕ ਬੜਾ ਅੱਛਾ ਸਟੈਪ ਹੈਗਾ ਕਿ ਜਿਹੜਾ ਦੇਖੀਏ। ਇਸ ਤੋਂ ਇਲਾਵਾ ਜਿਹੜਾ ਆਪਾਂ ਕਹਿੰਦੇ ਹੈਗੇ ਆ ਕਿ ਮਿਊਜ਼ੀਅਮਸ ਦੇ ਵਿੱਚ ਜਿਹੜਾ ਬਦਲਾਵ ਆ ਰਿਹਾ ਹੈਗਾ ਵਰਚੁਅਲ ਐਗਜ਼ੀਬਿਸ਼ਨ, ਕੀ ਮਿਊਜ਼ੀਅਮਸ ਜਿਹੜੇ ਹੈਗੇ ਨੇ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਇੰਡੀਅਨ ਮਿਊਜ਼ੀਅਮ ਹੈਗਾ ਕੋਲਕਾਤਾ ਦੇ ਵਿੱਚ ਜਾਂ ਨੈਸ਼ਨਲ ਮਿਊਜ਼ੀਅਮ ਹੈਗਾ ਨਿਊ ਦਿੱਲੀ ਦੇ ਵਿੱਚ, ਜੇ ਆਪਾਂ ਉਹਨਾਂ ਦੀ ਵੈਬਸਾਈਟ ਵਿਜ਼ਿਟ ਕਰਦੇ ਹੈਗੇ ਆ ਤਾਂ ਤੁਹਾਨੂੰ ਉੱਥੇ ਵਰਚੁਅਲ ਐਗਜ਼ੀਬਿਸ਼ਨਸ ਦੇ ਕੋਲਮ ਮਿਲਣਗੇ ਕਿ ਜਿਵੇਂ ਮੰਨ ਲਓ ਕਿ ਤੁਸੀਂ ਬੁੱਧਿਸਟ ਆਰਟੀਫੈਕਟ ਜਾਂ ਬੁੱਧ ਧਰਮ ਨਾਲ ਸੰਬੰਧਿਤ ਚੀਜ਼ਾਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਪੂਰਾ ਵਰਚੁਅਲ ਐਗਜ਼ੀਬਿਸ਼ਨ ਦੀ ਜਿਹੜੀ ਹੈਗੀ ਹੈ ਫੀਲ ਔਨ ਯੂਰ ਸਕਰੀਨ ਵੀ ਮਿਲ ਜੂਗੀ। ਇਹ ਵੀ ਇੱਕ ਨਵਾਂ ਕਨਸੈਪਟ ਜਿਹੜਾ ਹੈਗਾ ਉਹ ਆ ਰਿਹਾ ਹੈਗਾ ਕਿ ਤੁਸੀਂ ਘਰ ਬੈਠੇ ਵੀ ਜਿਹੜਾ ਹੈਗਾ ਮੰਨ ਲਓ ਕਿ ਫਾਰ ਫਲੰਜ ਏਰੀਆ ਦੇ ਉੱਤੇ ਦੂਰ ਦੁਰਾਡੇ ਮਿਊਜ਼ੀਅਮਸ ਹੈਗੇ ਆ ਜਿਹੜੇ ਤੁਸੀਂ ਖੁਦ ਨਹੀਂ ਜਾ ਸਕਦੇ, ਇਹ ਵੀ ਜਿਹੜੀ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ, ਇਤਿਹਾਸ ਨਾਲ ਜੋੜਨ ਦੇ ਲਈ ਇਹ ਮਿਊਜ਼ੀਅਮਸ ਬੜੀ ਅੱਛੀ ਜਿਹੜੀ ਆਪਾਂ ਕਹਿੰਦੇ ਹੈਗੇ ਆ ਇਸ ਡਾਇਰੈਕਸ਼ਨ ਦੇ ਵਿੱਚ ਕੰਮ ਕਰ ਰਹੇ ਹੈਗੇ ਆ ਕਿ ਵਰਚੁਅਲ ਐਗਜ਼ੀਬਿਸ਼ਨਸ ਵੀ ਜਿਹੜੇ ਹੈਗੇ ਨੇ ਉਹ ਹੈਗੇ ਆ, ਸਪੈਸ਼ਲੀ ਇੰਟਰਨੈਸ਼ਨਲ ਲੈਵਲ ਤੇ ਕਾਫੀ ਅੱਛਾ ਕਦਮ ਹੈਗਾ

0: ਕਿ ਹਰ ਬੰਦਾ ਜਿਹੜਾ ਆਪਣੇ ਮੁਲਕ ਤੋਂ ਬਾਹਰ ਜਾ ਕੇ ਵਿਜ਼ਿਟ ਨਹੀਂ ਕਰ ਸਕਦਾ, ਤੇ ਇੱਕ ਗਲੋਬਲ ਫੀਨੋਮੀਨਾ ਹੈਗਾ ਕਿ ਵਰਚੁਅਲ ਐਗਜ਼ੀਬਿਸ਼ਨਸ ਜਿਹੜੇ ਹੈਗੇ ਨੇ ਉਹ ਮਿਊਜ਼ੀਅਮ ਦੇ ਰਹੇ ਹੈਗੇ, ਔਰ ਉਹਨਾਂ ਨੇ ਆਪਣੀਆਂ ਗੈਲਰੀਜ਼ ਵੀ ਬਣਾਈਆਂ ਹੋਈਆਂ ਨੇ ਆਨਲਾਈਨ ਕਿ ਤੁਸੀਂ ਜਾ ਕੇ ਕਲਿੱਕ ਕਰਕੇ ਤੇ ਉਹਨਾਂ ਨੂੰ ਦੇਖ ਸਕਦੇ ਹੈਗੇ।
1: ਤੇ ਡਿਜੀਟਲ ਚੀਜ਼ਾਂ ਦਾ ਆਪਾਂ ਬਹੁਤ ਚੰਗੇ ਤਰੀਕੇ ਦੇ ਨਾਲ ਇਸ ਫੀਲਡ ਦੇ ਵਿੱਚ ਤੇ ਯੂਜ਼ ਕਰ ਹੀ ਰਹੇ ਹਾਂ। ਤੇ ਹਨੀਫਾ, ਮੇਰੇ ਦਿਮਾਗ ਦੇ ਵਿੱਚ ਇੱਕ ਨਾ ਹੋਰ ਕੁਐਸਚਨ ਆਇਆ ਕਿ ਮਿਊਜ਼ੀਅਮ ਦੀ ਗੱਲ ਕਰੀਏ ਤੇ ਐਜੂਕੇਸ਼ਨ ਸਿਸਟਮ ਤੇ ਰਿਸਰਚ ਸਿਸਟਮ ਦੇ ਵਿੱਚ ਜੇ ਇਹਨਾਂ ਦੀ ਗੱਲ ਕਰੀਏ ਤੇ ਕਿਵੇਂ ਹੈਲਪ ਕਰ ਰਹੀ ਹੈ ਸਾਡੀ?
0: ਮਿਊਜ਼ੀਅਮ ਦੀ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦਾ ਮੇਨ ਫੰਕਸ਼ਨ ਜਿਹੜਾ ਹੈਗਾ ਉਹ ਕਲੈਕਸ਼ਨ ਹੈਗਾ, ਕਲੈਕਟ ਆਪਾਂ ਕਹਿੰਦੇ ਹਾਂ ਓਬਜੈਕਟ, ਆਰਟੀਫੈਕਟਸ, ਮੈਨੂਸਕ੍ਰਿਪਟਸ, ਪੇਂਟਿੰਗਸ, ਕੁਆਇਨਸ, ਸਕਲਪਚਰਸ ਜਾਂ ਹੋਰ ਜਿਹੜਾ ਇਤਿਹਾਸਿਕ ਆਪਾਂ ਕਹਿੰਦੇ ਹਾਂ ਹਿਸਟੋਰੀਕਲ ਕਲਚਰਲ ਇੰਪੋਰਟੈਂਸ ਦਾ ਸਮਾਨ ਹੈਗਾ। ਫਿਰ ਦੂਸਰੀ ਗੱਲ ਹੈਗੀ ਹੈ ਕਿ ਉਹ ਸਮਾਨ ਜਿਹੜਾ ਹੈਗਾ ਉਹਨੂੰ ਪ੍ਰੀਜ਼ਰਵ ਕਰ ਰਹੇ ਨੇ, ਇਹ ਕੱਲੀ ਕਲੈਕਸ਼ਨ ਨਹੀਂ ਹੈਗੀ। ਜੇ ਆਪਾਂ ਦੇਖੀਏ ਕਿ ਮਿਊਜ਼ੀਅਮ ਆਰ ਨਾਟ ਓਨਲੀ ਮੇਅਰ, ਆਪਾਂ ਕਹਿ ਦਈਏ ਕਿ ਇੱਕ ਤਰ੍ਹਾਂ ਦੇ ਸਟੋਰ ਹਾਊਸ, ਆਪਾਂ ਇਹਨਾਂ ਨੂੰ ਸਮਝੀਏ ਕਿ ਪੁਰਾਣੇ ਚੀਜ਼ਾਂ ਦੇ ਨਹੀਂ, ਦੇ ਕਲੈਕਟ ਇਟ, ਦੇ ਪ੍ਰੀਜ਼ਰਵ ਇਟ, ਫਿਰ ਉਹਦੀ ਆਪਾਂ ਕਹਿੰਦੇ ਕੰਜ਼ਰਵੇਸ਼ਨ ਕਰਦੇ ਆ, ਫਿਰ ਜਿਹੜਾ ਆਪਾਂ ਕਹਿ ਸਕਦੇ ਹਾਂ ਮਿਊਜ਼ੀਅਮ ਪ੍ਰਮੋਟ ਰਿਸਰਚ ਐਂਡ ਸਕਾਲਰਲੀ ਸਟੱਡੀ। ਜਦੋਂ ਸਮਾਨ ਹੋਊਗਾ ਫਿਰ ਹੀ ਤੁਹਾਡੇ ਦਿਮਾਗ ਚ ਉਸ ਚੀਜ਼ ਨੂੰ ਲੈ ਕੇ ਕ੍ਰਿਟੀਕਲ ਥਿੰਕ ਆਊਗੀ, ਫਿਰ ਜਿਹੜਾ ਇੱਕ ਆਪਾਂ ਕਹਿੰਦੇ ਹਾਂ ਕਿ ਸਕਾਲਰ ਹੈਗਾ ਉਹਦੇ ਲਈ ਰਿਸਰਚ ਜਾਊਗਾ, ਹਿਸਟੋਰੀਅਨ ਉਹਨੂੰ ਹਿਸਟਰੀ ਦੇ ਪਰਸਪੈਕਟ ਤੋਂ ਦੇਖੂਗਾ, ਆਰਕੋਲੋਜਿਸਟ ਉਹਨੂੰ ਆਰਕੋਲੋਜੀ ਦੇ ਪਰਸਪੈਕਟ ਤੇ ਦੇਖੂਗਾ, ਐਂਥਰੋਪੋਲੋਜਿਸਟ ਉਹਨੂੰ ਡਿਫਰੈਂਟ ਆਸਪੈਕਟ ਨਾਲ ਦੇਖੂਗਾ। ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਕੁੱਲ ਮਿਲਾ ਕੇ ਜਿਹੜੇ ਰਿਸਰਚਰਸ ਨੇ ਦੇ ਯੂਜ਼ ਮਿਊਜ਼ੀਅਮ ਕਲੈਕਸ਼ਨ ਟੂ ਸਟੱਡੀ ਹਿਸਟਰੀ, ਕਲਚਰ, ਆਰਟ, ਐਂਥਰੋਪੋਲੋਜੀ, archaeology and society
1: ji
0: ki inon sab nu dekhde hai, and museum act as a educational centers they providing knowledge ki apa kiye ki lokan students nu knowledge jehdi hegi hai general public nu assess hai, aur jadon ye exhibitions karde ne jive main hune gal kar rahi si ki ek specific tribe nu leke ek specific time frame nu leke tonu ye utthe leke jande hegi
1: ji।
0: ਦੇ ਕ੍ਰੀਏਟ ਆਪਾਂ ਕਹਿੰਦੇ ਹਾਂ ਸਪੈਸ਼ਲ ਐਗਜੀਬਿਸ਼ਨ, ਲੈਕਚਰਸ, ਵਰਕਸ਼ਾਪ, ਸਪੈਸ਼ਲੀ ਜਿਹੜਾ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਇੰਟਰਨੈਸ਼ਨਲ ਮਿਊਜ਼ੀਅਮ ਡੇ ਮਨਾਉਣ ਦਾ ਕੀ ਮਹੱਤਵ ਹੈਗਾ, ਤਾਂ ਇਹ ਫਿਰ ਜਦੋਂ ਆਪਾਂ ਨੂੰ ਇੱਕ ਹਰ ਸਾਲ ਕਿਉਂਕਿ ਇਹ ਇੱਕ ਈਵੈਂਟ ਆਉਣੀ ਹੈ, ਐਵਰੀ ਮਿਊਜ਼ੀਅਮ ਜਿਹੜਾ ਆਪਾਂ ਕਹਿੰਦੇ ਹਾਂ ਕੋਸ਼ਿਸ਼ ਕਰਦਾ ਹੈ ਕਿ ਹਰ ਸਾਲ ਅਸੀਂ ਆਪਣਾ ਇਹ ਆਸਪੈਕਟ ਦਿਖਾਈਏ, ਇਹ ਦਿਖਾਈਏ, ਤਾਂ ਫਿਰ ਉਹਦੇ ਕਰਕੇ ਜਿਹੜਾ ਆਪਾਂ ਕਹਿੰਦੇ ਹੈਗੇ ਹਾਂ ਕਿ ਐਜੂਕੇਸ਼ਨਲ ਪ੍ਰੋਗਰਾਮਸ ਨੂੰ ਜਿਹੜਾ ਹੈਗਾ ਮੋਟੀਵੇਟ ਕਰਦੇ ਆ। ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈਗੀ ਹੈ ਵੀ ਹੈਵ ਅ ਮਾਸਟਰਸ ਪ੍ਰੋਗਰਾਮ ਕਿ ਤੁਸੀਂ ਮਿਊਜ਼ੀਅਮ ਸਟੱਡੀਜ਼ ਦੇ ਵਿੱਚ ਜਿਹੜੀ ਹੈਗੀ ਹੈ ਤੁਹਾਡੀ ਮਾਸਟਰਸ ਡਿਗਰੀ ਹੋ ਰਹੀ ਹੈਗੀ ਆ
1: ਜੀ।
0: ਵਰਲਡ ਦੀਆਂ ਬੈਸਟ ਯੂਨੀਵਰਸਿਟੀਜ਼, ਇੰਡੀਆ ਦੀਆਂ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ ਮਾਸਟਰਸ ਇਨ ਮਿਊਜ਼ੀਅਮੋਲੋਜੀ ਐਂਡ ਕਲਚਰਲ ਹੈਰੀਟੇਜ, ਜਾਂ ਆਪਾਂ ਕਹਿੰਦੇ ਵੱਖਰੇ ਵੱਖਰੇ ਨਾਮ ਹੈਗੇ ਆ, ਪਰ ਮਿਊਜ਼ੀਅਮ ਦੀ ਹੀ ਸਟੱਡੀ ਨੂੰ ਸਪੈਸੀਫਿਕ ਰੱਖ ਕੇ ਜਿਹੜੀ ਹੈਗੀ ਹੈ ਤੁਸੀਂ ਮਾਸਟਰਸ ਦੀ ਜਿਹੜੀ ਆਪਾਂ ਕਹਿੰਦੇ ਹੈਗੇ ਡਿਗਰੀ ਜਿਹੜੀ ਹੈਗੀ ਹੈ ਉਹ ਕਰਾ ਰਹੇ ਹੈਗੇ। ਸੋ ਇਹਨਾਂ ਦਾ ਬੜਾ ਇੰਪੋਰਟੈਂਟ ਜਿਹੜਾ ਆਪਾਂ ਕਹਿੰਦੇ ਹੈਗੇ ਆ ਜੋਬ ਓਪਰਚੁਨਿਟੀਜ਼ ਵੀ ਹੈਗੀਆਂ ਇਹਦੇ ਵਿੱਚ ਜੇ ਆਪਾਂ ਦੇਖੀਏ, ਤਾਂ ਕਾਫੀ ਆਸਪੈਕਟ ਜਿਹੜੇ ਹੈਗੇ ਨੇ ਐਜੂਕੇਸ਼ਨ ਨੂੰ ਲੈ ਕੇ ਜਿਹੜੇ ਮਿਊਜ਼ੀਅਮ ਆਪਣੇ ਜਿਹੜੇ ਹੈਗੇ ਕਵਰ ਕਰ ਰਹੇ ਹੈਗੇ ਆ
1: ਜੀ। ਤੇ ਮੈਮ ਜਿੱਦਾਂ ਕਿ ਤੁਹਾਡੇ ਨਾਲ ਅਸੀਂ ਗੱਲ ਕਰਕੇ ਬਹੁਤ ਵਧੀਆ ਲੱਗਾ, ਸਮਾਂ ਸਾਡੇ ਕੋਲ ਇੰਨਾ ਨਹੀਂ ਹੈ, ਪਰ ਫਿਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਿਊਜ਼ੀਅਮ ਸਾਡੇ ਇਤਿਹਾਸ ਦੀਆਂ ਮਤਲਬ ਕਹਾਣੀਆਂ ਨੇ ਜਿਹੜੀ ਕਿ ਸਾਨੂੰ ਦੱਸਦੇ ਨੇ, ਤੇ ਇਹਨਾਂ ਕਹਾਣੀਆਂ ਨੂੰ ਸਾਡੇ ਵਿੱਚ ਜ਼ਿੰਦਾ ਰੱਖਣਾ ਇਹ ਸਾਡਾ ਫਰਜ਼ ਵੀ ਬਣਦਾ ਹੈ
0: ਜੀ ਜੀ ਜੀ ਜੀ। ਮਿਊਜ਼ੀਅਮ ਦੀ ਜਿਹੜੀ ਆਪਾਂ ਕਹਿੰਦੇ ਹੈਗੇ ਕਿ ਇੱਕ ਬੜਾ ਪ੍ਰੋਮੀਨੈਂਟ ਜਿਹਾ ਕੁਐਸਚਨ ਹੈਗਾ ਕਿ ਡਿਜੀਟਲ ਏਜ ਦੇ ਵਿੱਚ ਇਹ ਕਿੰਨੀ ਕੁ ਰੈਲੇਵੈਂਟ ਹੈਗੀ ਆ, ਇੱਕ ਚੀਜ਼ ਨੂੰ ਸਕਰੀਨ ਤੇ ਦੇਖਣਾ, ਇੱਕ ਚੀਜ਼ ਨੂੰ ਖੁਦ ਜਾ ਕੇ ਦੇਖਣਾ, ਔਰ ਦਾ ਔਰਾ ਆਫ ਅਥੈਂਟਿਸਿਟੀ ਆਪਾਂ ਕਹੀਏ ਦਾ ਰੀਅਲ ਓਬਜੈਕਟ ਐਕਸਪੀਰੀਅੰਸ ਵੱਖਰਾ ਹੀ ਹੁੰਦਾ ਹੈਗਾ। ਇੱਕ ਚੀਜ਼ ਨੂੰ ਤੁਸੀਂ ਪੜ੍ਹ ਰਹੇ ਹੋ ਸਕਰੀਨ ਤੇ ਕਿ ਇਹ 4000 ਸਾਲ ਪੁਰਾਣੀ ਟੈਰਾਕੋਟਾ ਦੀ ਸੀਲ ਹੈ, ਇੱਕ ਸਕਰੀਨ ਤੇ ਦੇਖੀ, ਇੱਕ ਤੁਸੀਂ ਫਿਜ਼ੀਕਲ ਜਾ ਕੇ ਦੇਖੀ। ਦੂਸਰਾ ਜੇ ਆਪਾਂ ਕਹੀਏ ਕਿ ਮਿਊਜ਼ੀਅਮਸ ਐਜ਼ ਏ ਐਂਕਰ ਆਫ ਐਬਸੋਲਿਊਟ ਟਰੁੱਥ ਕਿ ਇਹਦੇ ਵਿੱਚ ਜਿਹੜੀ ਚੀਜ਼ ਆ ਰਹੀ ਹੈ ਉਹ ਤੇ ਪਹਿਲਾਂ ਆਪਾਂ ਕਹਿੰਦੇ ਪੂਰੇ ਇੱਕ ਹਿਸਟੋਰੀਅਨ, ਆਰਕੋਲੋਜਿਸਟ, ਐਂਥਰੋਪੋਲੋਜਿਸਟ ਸਭ ਰਿਸਰਚ ਕਰਦੇ ਨੇ, ਫਿਰ ਆਪਾਂ ਕਹਿੰਦੇ ਕਿ ਰਿਗਰਸ ਪੀਅਰ ਵਿਊਡ ਰਿਸਰਚ ਹੈ, ਫਿਰ ਇਹ ਤੁਹਾਡੇ ਕੋਲ ਚੀਜ਼ ਜਿਹੜੀ ਹੈਗੀ ਹੈ ਉਹ ਦਿਖਾਈ ਜਾਂਦੀ ਹੈ। ਸਕਰੀਨ ਤੇ ਕੋਈ ਵੀ ਕੁਛ ਵੀ ਪਾ ਕੇ ਕਹਿ ਸਕਦਾ ਹੈਗਾ ਕਿ ਇਹ ਚੀਜ਼ ਹੈਗੀ ਹੈ, ਮਿਊਜ਼ੀਅਮ ਚ ਥੋੜੀ ਅਥੈਂਟਿਸਿਟੀ ਜਿਹੜੀ ਹੈਗੀ ਆਪਾਂ ਕਹਿੰਦੇ ਹੈਗੇ ਚੀਜ਼ ਦੀ ਜਿਹੜੀ ਹੈਗੀ ਹੈ ਵੱਧ ਜਾਂਦੀ ਹੈਗੀ ਆ।

0: ਐਂਡ ਬਾਕੀ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਵੀ ਡਿਜੀਟਲ ਟੈਕ ਜਿਹੜਾ ਹੈਗਾ ਇਹ ਕੋਈ ਆਪਾਂ ਕਹੀਏ ਕਿ ਮਿਊਜ਼ੀਅਮ ਵਰਸਿਸ ਡਿਜੀਟਲ ਡਿਬੇਟ ਜਿਹੜਾ ਹੈਗਾ ਉੱਤੇ ਆਪਾਂ ਨਾ ਪਈਏ ਕਿਉਂਕਿ ਉਹਦੀਆਂ ਆਪਣੀਆਂ ਫਾਇਦੇ ਨੇ ਮਿਊਜ਼ੀਅਮਸ ਦੇ ਆਪਣਾ ਐਕਸਪੀਰੀਅੰਸ ਹੈਗਾ ਦੋਨੋਂ ਜਿਹੜੇ ਇੱਕ ਦੂਜੇ ਨੂੰ ਜਿਹੜਾ ਆਪਾਂ ਕਹਿੰਦੇ ਹੈਗੇ ਆ ਸਪੋਰਟ ਕਰਦੇ ਹੈਗੇ ਆ
1: ਜੀ
0: ਜੀ
1: ਜੀ ਹਨੀਤ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਤੇ ਸਾਨੂੰ ਮਿਊਜ਼ੀਅਮ ਦੀਆਂ ਗੱਲਾਂ ਵੀ ਦੱਸੀਆਂ ਤੇ ਕਿਉਂ ਸਾਡੇ ਲਈ ਜ਼ਰੂਰੀ ਹੈ ਉਹਨਾਂ ਦੇ ਵੀ ਇਹ ਜਿਹੜੀ ਹੈ ਇੱਕ ਚਾਨਣ ਪਾਇਆ ਇਸ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ
0: ਥੈਂਕ ਯੂ ਮੈਡਮ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਸਮਾਂ ਦਿੱਤਾ ਆਪਣੇ ਪ੍ਰੋਗਰਾਮ ਚ ਥੈਂਕ ਯੂ ਮੈਡਮ
1: ਥੈਂਕ ਯੂ ਸੋ ਮਚ ਮੈਮ

ਦੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਤੁਸੀਂ ਸਾਰੇ ਸੁਣ ਰਹੇ ਹੋ FM Rainbow ਜਲੰਧਰ 102.7 ਅਤੇ 103.6 ਮੈਗਾਹਰਟਜ਼ ਤੇ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ। ਸਾਡੇ ਕਈ ਦੋਸਤ ਇਹੋ ਜਿਹੇ ਨੇ ਜਿਹੜੇ ਸਵੇਰ ਦਾ ਨਾਸ਼ਤਾ ਨਹੀਂ ਕਰਦੇ। ਕਿਉਂ? ਸਹੀ ਕਹਿ ਰਹੀਆਂ ਨੇ, ਕਿਉਂਕਿ ਆਪਾਂ ਇੰਨੀ ਹੜਬੜਾਹਟ ਦੇ ਵਿੱਚ ਆਉਂਦੇ ਹਾਂ, ਇੰਨੀ ਜਲਦੀ ਦੇ ਵਿੱਚ ਆਉਂਦੇ ਹਾਂ ਕਿ ਨਾਸ਼ਤਾ ਜਿਹੜਾ ਨੈਗਲੈਕਟ ਕਰ ਦਿੰਦੇ ਹਾਂ। ਬਟ ਰਿਸਰਚ ਦੇ ਅਕੋਰਡਿੰਗ ਇਹ ਹੈ ਕਿ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਸਵੇਰੇ ਦਾ ਬ੍ਰੇਕਫਾਸਟ ਬਿਲਕੁਲ ਇੱਕ ਡਾਇਮੰਡ ਵਰਗਾ ਹੈ ਕਿ ਸਵੇਰੇ ਨਾਸ਼ਤਾ ਕਦੇ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਤੁਹਾਡੀ ਬ੍ਰੇਨ ਮੈਮਰੀ ਹੈ ਜਿਹੜੀ ਉੱਤੇ ਇੰਪੈਕਟ ਪਾ ਸਕਦਾ ਜੇ ਨਾਸ਼ਤਾ ਨਹੀਂ ਕਰੋਗੇ। ਅਤੇ ਦੁਪਹਿਰ ਦੇ ਲੰਚ ਨੂੰ ਕਿਹਾ ਜਾਂਦਾ ਹੈ ਗੋਲਡ, ਕਿਉਂਕਿ ਗੋਲਡ ਦੇ ਰੇਟ ਵੀ ਜਿੱਦਾਂ ਵਧੇ ਪਏ ਆ, ਅਤੇ ਇਸ ਕਰਕੇ ਦੁਪਹਿਰੇ ਵੀ ਚੰਗਾ ਨਾਸ਼ਤਾ ਕਹਿ ਰਹੀ ਹਾਂ, ਸੋਰੀ ਲੰਚ ਜਿਹੜਾ ਹੈ ਵਧੀਆ ਹੋਣਾ ਚਾਹੀਦਾ, ਕਿਉਂਕਿ ਹਰ ਇੱਕ ਨਿਊਟ੍ਰੀਐਂਟ ਸਾਡੇ ਲਈ ਬਹੁਤ ਜ਼ਰੂਰੀ ਹੈ। ਅਤੇ ਰਾਤ ਦੇ ਖਾਣਾ ਜਿਹੜੇ ਕਿ ਆਪਾਂ ਪੁੱਠਾ ਕਰਦੇ ਹਾਂ, ਕਿਉਂਕਿ ਆਪਾਂ ਤਾਂ ਹੈਗੇ ਹਾਂ ਪੁੱਠਾ ਕਰਨ ਵਾਲੇ, ਕੀ ਕਿਉਂਕਿ ਰਾਤ ਨੂੰ ਜਿਹੜਾ ਹੈ ਖਾਣਾ ਘੱਟ ਖਾਣਾ ਚਾਹੀਦਾ ਹੈ ਅਤੇ ਖਾਣਾ ਛੇਤੀ ਖਾਣਾ ਚਾਹੀਦਾ। ਯਾਨੀ ਕਿ ਜੇ ਅਸੀਂ ਟਾਈਮ ਵੇਖੀਏ ਤਾਂ 6 ਤੋਂ ਲੈ ਕੇ 8 ਵਜੇ ਤੱਕ ਦੇ ਟਾਈਮ ਦੇ ਵਿੱਚ ਆਪਣਾ ਡਿਨਰ ਜਿਹੜਾ ਹੈ ਵਾਈਂਡ ਅਪ ਕਰ ਲੈਣਾ ਚਾਹੀਦਾ। ਪਰ ਅਸੀਂ ਕੀ ਕਰਦੇ ਹਾਂ, ਦੇਖੋ ਕਈ ਤਾਂ ਸਾਡੇ ਜਿਹੜੇ ਦੋਸਤ ਹੈ ਉਹ ਲੇਟ ਆਉਂਦੇ ਹੈ, ਫਿਰ ਲੇਟ ਆਉਂਦੇ ਹੈ, ਫਰੈਸ਼ਨ ਅਪ ਹੁੰਦੇ ਆ, ਫਿਰ 9-10 ਵਜੇ ਤੱਕ ਖਾਣਾ ਖਾਂਦੇ ਆ ਅਤੇ ਨਾਲ ਹੀ ਥੋੜ੍ਹੀ ਗੱਪ ਸ਼ੱਪ ਹੋਈ ਅਤੇ ਨਾਲ ਹੀ ਸੋ ਜਾਂਦੇ ਆ, ਜਿਹੜੇ ਕਿ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਸਾਡੀ ਹੈਲਥ ਦੇ ਲਈ। ਇਸ ਕਰਕੇ ਰਾਤ ਨੂੰ ਜਲਦੀ ਖਾਣਾ ਖਾ ਲੈਣਾ ਚਾਹੀਦਾ, ਲੇਕਿਨ ਘੱਟ ਖਾਣਾ ਚਾਹੀਦਾ। ਪਰ ਸਾਨੂੰ ਆਦਤ ਜਿਹੜੀ ਇਹੀ ਚੀਜ਼ ਹੈ ਕਿ ਜੇ ਆਪਾਂ ਰਾਤ ਨੂੰ ਜਲਦੀ ਖਾਣਾ ਵੀ ਖਾ ਲਈਏ ਨਾ, ਫਿਰ ਰਾਤ ਨੂੰ ਸਨੈਕਸ ਤਾਂ ਜ਼ਰੂਰ ਚਾਹੀਦੇ ਹੁੰਦੇ ਆ, ਜਿਹੜੇ ਕਿ ਆਪਾਂ ਬੈਡ ਹੈਬਿਟ ਇਖਤਿਆਰ ਕੀਤੀਆਂ ਹੋਈਆਂ। ਇਸ ਕਰਕੇ ਸਵੇਰੇ ਦਾ ਨਾਸ਼ਤਾ ਚੰਗਾ ਹੋਣਾ ਚਾਹੀਦਾ, ਹਰ ਇੱਕ ਨਿਊਟ੍ਰੀਅਨ ਹੋਣਾ ਜਿਹੜਾ ਫਾਈਬਰ ਹੋਣਾ ਚਾਹੀਦਾ ਹੈ, ਉਹਦੇ ਵਿੱਚ ਜਿਹੜੇ ਸਾਨੂੰ ਨਿਊਟ੍ਰੀਅਨਸ ਚਾਹੀਦੇ ਆ ਉਹ ਜ਼ਰੂਰ ਹੋਣਾ ਚਾਹੀਦਾ। ਅਤੇ ਦੁੱਧ ਪੀਣਾ ਤਾਂ ਲਾਜ਼ਮੀ ਹੈ, ਕਈ ਸਾਡੇ ਦੋਸਤ ਨਹੀਂ ਮਿਲਦੇ, ਇਸ ਕਰਕੇ ਉਹਨਾਂ ਲਈ ਫਰੂਟ ਲਾਜ਼ਮੀ ਹੈ, ਕਰਡ ਲਾਜ਼ਮੀ ਹੈ, ਇਹ ਚੀਜ਼ਾਂ ਜ਼ਰੂਰ ਲੈਣੀਆਂ ਚਾਹੀਦੀਆਂ ਆਪਣੇ ਨਾਸ਼ਤੇ ਦੇ ਵਿੱਚ।

ਵੈਸੇ ਤੇ ਸਾਨੂੰ ਪੰਜਾਬੀਆਂ ਨੂੰ ਆਦਤ ਇਹੀ ਹੈ ਕਿ ਸਵੇਰੇ ਸਵੇਰੇ ਨਾਸ਼ਤੇ ਦੇ ਵਿੱਚ ਜੇ ਪਰਾਂਠੇ ਮਿਲ ਜਾਣ ਨਾ, ਉਸ ਤੋਂ ਵੱਧ ਕੇ ਤਾਂ ਕੁਝ ਵੀ ਨਹੀਂ ਹੋ ਸਕਦਾ। ਹੁਣ ਪਰਾਂਠਿਆਂ ਦਾ ਨਾਂ ਲੈ ਕੇ ਮੈਨੂੰ ਯਾਦ ਆ ਗਿਆ, ਸਾਡੇ ਕਈ ਦੋਸਤ ਜਿਹੜੇ ਸ਼ਾਇਦ ਨਾਸ਼ਤਾ ਕਰ ਵੀ ਰਹੇ ਹੋਣ, ਪਰਾਂਠੇ ਸ਼ਰਾਂਠੇ ਹੀ ਖਾ ਰਹੇ ਹੋਣੇ ਆ। ਅਤੇ ਪਰਾਂਠਿਆਂ ਦੀ ਗੱਲ ਕਰੀਏ ਤਾਂ ਪਰਾਂਠੇ ਦੇ ਵਿੱਚ ਤੁਸੀਂ ਕਿੰਨੀ ਕੁ ਵਰਾਇਟੀ ਯੂਜ਼ ਕਰ ਸਕਦੇ ਹੋ, ਹੈ ਨਾ? ਇਹ ਤਾਂ ਅਸੀਂ ਸਾਰੇ ਜਾਣਦੇ ਹਾਂ। ਅਤੇ ਕਈ ਸਾਡੇ ਦੋਸਤ ਜਿਹੜੇ ਰਾਤ ਦੇ ਖਾਣੇ ਦੇ ਵਿੱਚ ਦਾਲ ਵਗੈਰਾ ਬਚ ਜਾਂਦੀ, ਉਹਦੇ ਪਰਾਂਠੇ ਬਣਾ ਕੇ ਵੀ ਖਾ ਲੈਂਦੇ ਹੈ। ਅਤੇ ਨਾਸ਼ਤੇ ਦੇ ਵਿੱਚ ਪਰਾਂਠਾ ਗੁੱਡ ਆਪਸ਼ਨ ਹੈ। ਫਿਰ ਸਾਡੇ ਕਿਹੜੇ ਦੋਸਤ ਜਿਹੜੇ ਨੇ ਯਾਦ ਕਰ ਰਹੇ ਸਾਨੂੰ ਨਾਸ਼ਤਾ ਕਰਦੇ ਹੋ? ਬਿਲਕੁਲ ਜੀ, ਭੁੱਖ ਤੇ ਲੱਗੀ ਹੋਈ ਹੈ।

ਅਤੇ ਹੁਣ ਗੱਲ ਕਰ ਲੈਂਦੇ ਹਾਂ ਕੁਝ ਜ਼ਰੂਰੀ ਚੀਜ਼ਾਂ ਦੀ ਵੀ। ਦੇਖੋ ਆਰਮੀ ਦੇ ਵਿੱਚ ਕਈ ਸਾਰੇ ਅਵਾਰਡਸ ਹੁੰਦੇ ਆ ਜਿਹੜੇ ਕਿ ਸਾਨੂੰ ਪਤਾ ਵੀ ਹੈ, ਪਰ ਤੁਸੀਂ ਇਸ ਦੇ ਬਾਰੇ ਕਦੀ ਸੁਣਿਆ ਬੈਟਨ ਜਾਂ ਬਤੌਨ ਬਾਰੇ? ਅਸੀਂ ਗੱਲ ਕਰ ਰਹੇ ਹਾਂ ਫੌਜ ਨਾਲ ਜੁੜੀ ਖਾਸ ਚੀਜ਼ ਜਿਸ ਨੂੰ ਬੈਟਨ ਕਿਹਾ ਜਾਂਦਾ ਜਾਂ ਇੰਗਲਿਸ਼ ਦੇ ਵਿੱਚ ਬੈਤੌਨ ਕਿਹਾ ਜਾਂਦਾ ਹੈ। ਜਿਹੜੇ ਕਦੇ ਸੋਚੇ ਇੱਕ ਇਸਦੀ ਅਹਿਮੀਅਤ ਕਿੰਨੀ ਜ਼ਿਆਦਾ ਜ਼ਰੂਰੀ ਹੈ ਫੌਜ ਦੇ ਵਿੱਚ? ਦੋਸਤੋ ਫੌਜ ਵਿੱਚ ਬੈਟਨ ਇੱਕ ਲਾਠੀ ਵਰਗਾ ਇੱਕ ਸਜਾਵਟੀ ਡੰਡਾ ਕਿਹਾ ਜਾਂਦਾ ਹੈ, ਜਿਸ ਨੂੰ ਜੋ ਖਾਸ ਕਰਕੇ ਉੱਚ ਅਧਿਕਾਰੀ ਨੇ ਯਾਨੀ ਕਿ ਆਰਮੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਜੀ ਜਾਨ ਲਗਾ ਕੇ ਇੱਕ ਮੁਕਾਮ ਹਾਸਲ ਕੀਤਾ ਉਸਦੇ ਵਿੱਚ ਉਹਨਾਂ ਨੂੰ ਇਹ ਦਿੱਤਾ ਜਾਂਦਾ। ਇੱਕ ਅਧਿਕਾਰ ਹੈ, ਮਾਣ ਹੈ, ਨੇਤ੍ਰਿਤਵ ਦੀ ਨਿਸ਼ਾਨੀ ਹੈ। ਬਹੁਤ ਸਾਰੀਆਂ ਫੌਜਾਂ ਦੇ ਵਿੱਚ ਖਾਸ ਕਰਕੇ ਸੀਨੀਅਰ ਅਫਸਰਾਂ ਜਾਂ ਫੀਲਡ ਮਾਰਸ਼ਲ ਦਰਜੇ ਦੇ ਅਧਿਕਾਰੀ ਹੈ ਨੂੰ ਇੱਕ ਸਨਮਾਨ ਵਜੋਂ ਮਿਲਦਾ ਹੈ। ਹਿਸਟੋਰੀਕਲ ਟੱਚ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਬੈਟਨ ਦੀ ਬਹੁਤ ਮਹੱਤਤਾ ਰਹੀ ਹੈ। ਜੰਗ ਦੇ ਸਮੇਂ ਸੈਨਾਪਤੀ ਇਸ ਨੂੰ ਆਪਣੇ ਅਧਿਕਾਰ ਅਤੇ ਕਮਾਂਡ ਦੀ ਨਿਸ਼ਾਨੀ ਵਜੋਂ ਵਰਤਦੇ ਸੀਗੇ। ਇਹ ਸਿਰਫ ਇੱਕ ਚੀਜ਼ ਨਹੀਂ ਹੈ, ਇੱਕ ਜ਼ਿੰਮੇਦਾਰੀ ਦਾ ਪ੍ਰਤੀਕ ਹੈ। ਸਭ ਤੋਂ ਪਹਿਲਾਂ ਇਹ ਲੀਡਰਸ਼ਿਪ ਦਾ ਇੱਕ ਪ੍ਰਤੀਕ ਮੰਨਿਆ ਜਾਂਦਾ, ਉਸ ਤੋਂ ਬਾਅਦ ਓਨਰ ਦੀ ਨਿਸ਼ਾਨੀ ਮੰਨੀ ਜਾਂਦੀ ਹੈ, ਫਿਰ ਅਥਾਰਿਟੀ ਦੀ ਪਹਿਚਾਣ ਮੰਨੀ ਜਾਂਦੀ ਹੈ। ਹੁਣ ਤੁਸੀਂ ਕਹੋਗੇ ਇਸਦੇ ਵਿੱਚ ਇੰਨਾ ਖਾਸ ਕਿਉਂਕਿ ਕਿਉਂਕਿ ਹੁਣ ਤੱਕ ਜਿਹੜਾ ਹੈ ਨਾ ਇਹ ਸਿਰਫ ਭਾਰਤ ਦੇ ਸਿਰਫ ਦੋ ਜਿਹੜੇ ਹੈ ਫੌਜ ਅਧਿਕਾਰੀ ਉਹਨਾਂ ਨੂੰ ਹੀ ਮਿਲਿਆ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਸਾਮ ਮਨੇਸ਼ਵਾ ਦੀ ਹੈ, ਜਿਨ੍ਹਾਂ ਨੇ 1973 ਦੇ ਵਿੱਚ ਫੀਲਡ ਮਾਰਸ਼ਲ ਬਣੇ ਸੀਗੇ ਅਤੇ 1971 ਦੀ ਭਾਰਤ ਪਾਕਿਸਤਾਨ ਦੀ ਜੰਗ ਦੇ ਵਿੱਚ ਭਾਰਤ ਨੂੰ ਇਤਿਹਾਸਿਕ ਜਿੱਤ ਜਲਾਈ ਸੀ, ਉਹਨਾਂ ਨੂੰ ਬੈਟੋਨ ਮਿਲਿਆ ਸੀਗਾ। ਉਸ ਤੋਂ ਬਾਅਦ KM ਕਰੀਅੱਪਾ, ਉਹਨਾਂ ਨੂੰ 1986 ਦੇ ਵਿੱਚ ਫੀਲਡ ਮਾਰਸ਼ਲ ਬਣੇ ਸੀ ਅਤੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਇਹ ਸਨਮਾਨ ਮਿਲਿਆ ਸੀ। ਆਜ਼ਾਦ ਭਾਰਤ ਦੇ ਪਹਿਲੇ ਕਮਾਂਡਰ ਇਨ ਚੀਫ ਸੀਗੇ ਉਹ। ਇਹਨਾਂ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ।

ਵੈਸੇ ਤਾਂ ਭਾਰਤ ਦੀ ਜਿਹੜੀ ਸੈਨਾ ਹੈ ਨਾ, ਯਾਨੀ ਕਿ ਜੈ ਹਿੰਦ ਦੀ ਸੈਨਾ ਹਰ ਇੱਕ ਜਿਹੜੇ ਆ ਮੁਕਾਮ ਦੇ ਵਿੱਚ ਸਭ ਤੋਂ ਅੱਗੇ ਆ। ਹਰ 24 ਘੰਟੇ ਯਾਨੀ ਕਿ ਹਰ ਦਮ ਸੈਨਾ ਜਿਹੜੀ ਹੈ ਸਾਡੀ ਤਿਆਰ ਰਹਿੰਦੀ ਹੈ ਸਾਡੀ ਸੁਰੱਖਿਆ ਦੇ ਲਈ, ਅਤੇ ਸਾਡੇ ਜਿੰਨੇ ਵੀ ਜਵਾਨ ਨੇ ਉਹਨਾਂ ਨੂੰ ਸਲਿਊਟ।

ਜੀ ਬੱਲੇ ਵਾਲੀ ਗੱਲ ਤਾਂ ਬਣਦੀ ਹੈ ਪ੍ਰੋਗਰਾਮ ਪ੍ਰੋਗਰਾਮ ਜੀ ਤੁਹਾਡਾ ਆਪਣਾ ਫੇਵਰੇਟ ਵਾਲਾ ਸਾਡਾ ਚੱਲ ਰਿਹਾ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਜੀ ਵੈਸੇ ਤਾਂ ਸਮਾਂ ਘੱਟ ਹੀ ਹੈ ਲੇਕਿਨ ਗੱਲਾਂ ਬਾਤਾਂ ਤੁਹਾਡੇ ਨਾਲ ਇੰਨੀਆਂ

ਜੀ ਬੱਲੇ ਵਾਲੀ ਗੱਲ ਤਾਂ ਬਣਦੀ ਹੈ ਪ੍ਰੋਗਰਾਮ ਪ੍ਰੋਗਰਾਮ ਜੀ ਤੁਹਾਡਾ ਆਪਣਾ ਫੇਵਰੇਟ ਵਾਲਾ ਸਾਡਾ ਚੱਲ ਰਿਹਾ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਜੀ ਵੈਸੇ ਤਾਂ ਸਮਾਂ ਘੱਟ ਹੀ ਹੈ ਲੇਕਿਨ ਗੱਲਾਂ ਬਾਤਾਂ ਤੁਹਾਡੇ ਨਾਲ ਇੰਨੀਆਂ ਸਾਰੀਆਂ ਕਰਨੀਆਂ ਹੋ ਰਹੀਆਂ ਕੀ ਕਰੀਏ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਵੈਸੇ ਕੱਲ੍ਹ ਦਾ ਮੈਚ ਦੀ ਗੱਲ ਕਰੀਏ ਤਾਂ ਬੜਾ ਹੀ ਖਾਸ ਰਿਹਾ ਰੋਇਲ ਚੈਲੇਂਜਰ ਬੈਂਗਲੁਰੂ ਨੇ ਆਈ ਪੀ ਐਲ ਦੇ ਰਵੀ ਵਾਹ ਦੇ ਵਿੱਚ ਪਹਿਲੇ ਮੈਚ ਦੇ ਵਿੱਚ ਪੰਜਾਬ ਕਿੰਗਸ ਨੂੰ 23 ਰਨ ਦੇ ਨਾਲ ਹਰਾ ਦਿੱਤਾ ਹੈ ਧਰਮਸ਼ਾਲਾ ਦੇ ਵਿੱਚ ਇਹ ਮੈਚ ਜਿਹੜਾ ਹੋਇਆ ਸੀ ਬੈਂਗਲੁਰੂ ਨੇ ਟੌਪਸ ਹਰਾ ਕੇ ਆਪਣੇ ਪਹਿਲੇ ਬੈਟਿੰਗ ਕਰਦੇ ਹੋਏ 20 ਓਵਰ ਦੇ ਵਿੱਚ 4 ਵਿਕਟ ਦੇ ਨੁਕਸਾਨ ਦੇ ਨਾਲ 222 ਰਨ 'ਤੇ ਬਣਾਈ ਲਏ ਸੀਗੇ ਅਤੇ ਜਵਾਬ ਦੇ ਵਿੱਚ ਪੰਜਾਬ ਨੇ ਵੀ 8 ਵਿਕਟ ਖੋ ਕੇ 199 ਰਨ ਹੀ ਬਣਾ ਸਕੀ ਪਰ ਲੇਕਿਨ ਜਿੰਨੇ ਕੁ ਜ਼ੋਰਾਂ ਸ਼ੋਰਾਂ ਦੇ ਨਾਲ ਸਟਾਰਟਿੰਗ ਦੇ ਵਿੱਚ ਸਾਨੂੰ ਪੰਜਾਬ ਦੇ ਮੈਚ ਵੇਖਣ ਨੂੰ ਮਿਲੇ ਸੀਗੇ ਉਸ ਦੇ ਵਿੱਚ ਕਿਤੇ ਨਾ ਕਿਤੇ ਚਲੋ ਦੇਖੋ ਹਰ ਹਾਰ ਜੀਤ 'ਤੇ ਲੱਗੀ ਹੀ ਰਹਿੰਦੀ ਹੈ ਮੈਨੂੰ ਪਤਾ ਹੈ ਜਦੋਂ ਰੋਲ ਚੱਲਿਆ ਨਾ ਬੈਂਗਲੁਰੂ ਜਿੱਤੀ ਹੈ ਨਾ ਕਈ ਲੋਕਾਂ ਦੇ ਅਤੇ ਮੈਂ ਕਹਿੰਦੀ ਹਾਂ ਬੱਲੇ ਛਲੇ ਕਿਉਂਕਿ ਡਾਂਸ 'ਤੇ ਜ਼ਰੂਰ ਕੀਤਾ ਕਿਉਂਕਿ ਤੁਹਾਡੀ ਫੇਵਰੇਟ ਟੀਮ 'ਤੇ ਹੋ ਸਕਦੀ ਹੈ ਲਓ ਜੀ ਫਿਰ ਬੈਂਗਲੁਰੂ ਦੀ ਜਿਹੜੀ ਰੋਇਲ ਚੈਲੇਂਜਰ ਬੈਂਗਲੁਰੂ ਟੀਮ ਦੀ 18 ਪੁਆਇੰਟਸ ਹੋ ਗਏ ਨੇ ਅਤੇ ਇਸ ਸੀਜ਼ਨ ਦੇ ਵਿੱਚ ਪਲੇਅਆਫ ਦੇ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ 'ਤੇ ਬਣੀ ਗਈ ਹੈ ਪਰ ਲੇਕਿਨ ਉੱਥੇ ਹੀ ਪੰਜਾਬ ਦੀ ਇਹ ਲਗਾਤਾਰ ਛੱਟੀ ਹਾਰ ਰਹੀ ਹੈ

ਵੈਸੇ ਅੱਜ ਦੇ ਮੈਚ ਦੇ ਵਿੱਚ ਵੀ ਕਾਫੀ ਜ਼ਰਾ ਖਾਸ ਜਿਹੜਾ ਮੈਚ ਹੋਣ ਵਾਲਾ, ਕਿਉਂਕਿ ਚੇਨਈ ਅਤੇ ਹੈਦਰਾਬਾਦ ਦੇ ਵਿੱਚ ਮੈਚ ਹੋਣ ਵਾਲਾ 7:30 ਜਿਹੜਾ ਹੈ ਚੇਨਈ ਵਿੱਚ ਮੈਚ ਖੇਡਿਆ ਜਾਏਗਾ, ਦੇਖਿਆ ਜਾਏਗਾ, ਦੇਖਦੇ ਹਾਂ ਕੌਣ ਜਿੱਦਾ। ਵੈਸੇ ਤੁਸੀਂ ਸਾਰਿਆਂ ਨੇ ਤਾਂ ਮੈਨੂੰ ਲੱਗਦਾ ਕਈਆਂ ਨੇ ਤਾਂ ਅਸੰਪਸ਼ਨ ਲਗਾ ਲਈ ਹੁੰਦੀ, ਕਈਆਂ ਦੇ ਦਿਮਾਗ ਦੇ ਵਿੱਚ ਪਹਿਲੇ ਹੀ ਆ ਜਾਂਦੇ ਆ, ਰਿਕਾਰਡਿੰਗ ਕਰ ਲੈਂਦੇ ਹਾਂ ਕਿ ਹਾਂ ਦੇਖੋ ਚੇਨਈ ਨੇ ਇੰਨੇ ਜਿੱਤੇ ਸੀਗੇ, ਹੈਦਰਾਬਾਦ ਨੇ ਇੰਨੇ ਮੈਚ ਜਿੱਤੇ, ਹੁਣ ਦੇਖਦੇ ਹਾਂ ਕੌਣ ਜਿੱਦਾ। ਦੇਖੋ ਜੀ, ਹਾਰ ਜਿੱਤ ਜਿਹੜਾ ਪਲੜਾ ਹੈ ਨਾ ਉਹ ਕਦੇ ਵੀ ਪਲਟ ਸਕਦਾ, ਅਤੇ ਫਿਰ ਜਿਹੜੀ ਅਸੰਪਸ਼ਨਸ ਨਹੀਂ ਲਗਾ ਸਕਦੇ ਆਪਾਂ। ਜੇ ਗੇਮਸ ਦੀ ਗੱਲ ਕਰ ਹੀ ਰਹੇ ਹਾਂ, ਕ੍ਰਿਕਟ ਦੀ ਗੱਲ ਤਾਂ ਹੋ ਹੀ ਗਈ ਹੈ, ਚਲੋ ਹੋਰ ਗੱਲਾਂ ਵੀ ਕਰ ਲੈਂਦੇ ਹਾਂ ਹੁਣ। ਚਲੋ ਗੱਲ ਕਰਦੇ ਹਾਂ ਰੈਸਲਿੰਗ ਦੀ, ਹਾਂਜੀ ਕੁਸ਼ਤੀ ਦੀ ਵੀ ਗੱਲ ਕਰ ਲੈਂਦੇ ਹਾਂ, ਬਿਲਕੁਲ ਜੀ ਹੁਣ ਗੱਲ ਕਰਦੇ ਹਾਂ, ਕਿਉਂਕਿ 23 ਤੋਂ ਲੈ ਕੇ 25 ਮਈ ਤੱਕ 2024 ਯਾਨੀ ਕਿ ਇਸੇ ਜਿਹੜੇ ਹਫ਼ਤੇ ਦੇ ਵਿੱਚ ਇਹ ਮੈਚ ਖੇਡਿਆ ਜਾਣਾ ਹੈ, ਜਿਹੜਾ ਕਿ ਨਿਊ ਦਿੱਲੀ ਦੇ ਵਿੱਚ ਹੋ ਰਿਹਾ, ਏਸ਼ੀਅਨ ਬੈਲਟ ਰੈਸਲਿੰਗ ਅਲੀਅਸ ਚੈਂਪੀਅਨਸ਼ਿਪ ਜਿਹੜੀ ਹੈ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਸੀਨੀਅਰ ਯਾਨੀ ਕਿ ਅੰਡਰ 17 ਅਤੇ ਅੰਡਰ 15 ਕੈਟੇਗਰੀ ਦੇ ਵਿੱਚ ਜਿਹੜਾ ਮੈਚ ਖੇਡਿਆ ਜਾਏਗਾ, ਪੂਰੀ ਏਸ਼ੀਆ ਤੋਂ ਰੈਸਲਰਸ ਜਿਹੜੇ ਹਿੱਸਾ ਲੈ ਰਹੇ ਨੇ। ਇੱਕ ਟ੍ਰੈਡੀਸ਼ਨਲ ਰੈਸਲਿੰਗ ਸਟਾਈਲ ਹੋਣ ਵਾਲਾ, ਜਿਹਦੇ ਬੈਲਟ ਪਕੜ ਕੇ ਮੁਕਾਬਲਾ ਕੀਤਾ ਜਾਏਗਾ ਬਹੁਤ ਹੀ ਖਤਰਨਾਕ ਟੈਕਨੀਕਸ ਦੇ ਨਾਲ।

ਤੇ 22-25 ਮਈ ਦੇ ਵਿੱਚ ਹੋਰ ਕੀ ਖਾਸ ਹੋਣ ਵਾਲਾ ਹੈ। ਬਿਲਕੁਲ ਜੀ, ਬਿਰਸਾ ਮੁੰਡਾ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ 29ਵਾਂ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਹੈ, ਜਿਹੜੇ ਕਿ ਇਸਦੇ ਵਿੱਚ ਖਾਸ ਕੀ ਹੋਣ ਵਾਲਾ ਹੈ, 40 ਤੋਂ ਵੀ ਵੱਧ ਜਿਹੜੇ ਹੈ ਫਾਈਨਲਸ, ਯਾਨੀ ਕਿ ਸਪ੍ਰਿੰਟਸ ਹੋਣ ਵਾਲੀ ਹੈ, ਹਰਡਲਸ ਹੋਣ ਵਾਲੀ, ਜੰਪਸ ਹੋਣ ਵਾਲੀ, ਥਰੋਜ਼ ਹੋਣ ਵਾਲੀ ਹੈ। ਅਤੇ ਇਹ ਦੇਖਣ ਦੇ ਵਿੱਚ ਤਾਂ ਮਜ਼ਾ ਆਏਗਾ ਹੀ ਹੈ, ਕਿਉਂਕਿ ਸਾਡੇ ਦੇਸ਼ ਦੇ ਟੋਪ ਐਥਲੀਟਸ ਦੇ ਵਿੱਚ ਹਿੱਸਾ ਤਾਂ ਲੈ ਹੀ ਰਹੇ ਨੇ। ਅਤੇ ਇਵੈਂਟ ਏਸ਼ੀਅਨ ਗੇਮ ਅਤੇ ਕਾਮਨਵੈਲਥ ਗੇਮ ਦੇ ਲਈ ਇੱਕ ਪ੍ਰਿਪਰੇਸ਼ਨ ਗਰਾਊਂਡ ਵੀ ਬਣੇ ਹੋਏ ਆ ਦੋਸਤੋ। ਇਹਦੇ ਹੀ ਬੰਦ ਨੇ ਸਾਡੇ ਫਿਊਚਰ ਚੈਂਪੀਅਨਸ।

ਬਿਲਕੁਲ ਆ ਹੀ ਚੁੱਕਿਆ ਤੇ ਇਸ ਕਰਕੇ ਉਹ ਵੀ ਤੁਸੀਂ ਸ਼ਾਮਿਲ ਕਰ ਸਕਦੇ ਹੋ ਆਪਣੀ ਰੂਟੀਨ ਦੇ ਵਿੱਚ। ਫਿਰ ਕੀ ਕਹਿੰਦੇ ਹੋ, ਕਰ ਰਹੇ ਹੋ ਜੀ? ਕਰਨਾ ਤਾਂ ਪੈਣਾ ਹੀ ਹੈ ਕਿਉਂਕਿ ਗਰਮੀ ਤੋਂ ਤਾਂ ਬਚਣਾ ਹੀ ਹੈ, ਇਸ ਕਰਕੇ ਆਪਣੀ ਹਾਈਡਰੇਸ਼ਨ ਤਾਂ ਜ਼ਰੂਰ ਧਿਆਨ ਰੱਖਣਾ ਤੁਸੀਂ ਸਾਰਿਆਂ ਨੇ। ਹੱਸਦੇ ਰਹੋ ਤੇ ਫਿਰ ਵੱਸਦੇ ਰਹੋ।

ਲਓ ਜੀ ਫਿਰ 22-25 ਦੇ ਵਿੱਚ ਅਤੇ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਚੱਲ ਰਹੀ ਹੈ ਐਥਲੀਟਸ ਦੀ, ਅਤੇ ਇਹ ਜਿਹੜਾ ਆਖਰੀ ਗੀਤ ਤੁਹਾਡੇ ਲਈ ਲਗਾ ਕੇ ਜਾ ਰਹੀ ਹਾਂ। ਪ੍ਰੋਗਰਾਮ ਜਿਹੜਾ ਸਾਡਾ ਚੱਲ ਰਿਹਾ ਹੈ ਯਾਨੀ ਕਿ ਗੁੱਡ ਮੋਰਨਿੰਗ ਜਲੰਧਰ, ਅਸੀਂ ਆਖਰੀ ਗੀਤ ਦੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਇੰਨੀ ਕਰਨੀਆਂ ਚਾਹੀਏ, ਲੇਕਿਨ ਮੈਨੂੰ ਲੱਗਦਾ ਕਿ ਮੈਨੂੰ ਨਾ 1.5 ਘੰਟਾ ਵੀ ਘੱਟ ਪੈ ਜਾਂਦਾ ਤੁਹਾਡੇ ਨਾਲ ਗੱਲਾਂ ਕਰਦੇ ਹੋਏ। ਹੋਰ ਵੀ ਹੈ, ਜਾਣਾ ਤੁਸੀਂ ਕਿੱਥੇ ਨਹੀਂ ਹੈ, ਬਣੇ ਰਹਿਣਾ ਆਪਣੀ ਆਜੇ ਦੋਸਤ ਰਾਹਿਲ ਦੇ ਨਾਲ, ਅਤੇ ਜਾਂਦੇ ਜਾਂਦੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਯਾਨੀ ਕਿ ਗਰਮੀਆਂ ਬਹੁਤ ਵੱਧ ਰਹੀ ਹੈ ਅਤੇ ਇਸ ਕਰਕੇ ਡੀਹਾਈਡਰੇਟ ਆਪਾਂ ਜਲਦੀ ਹੋ ਜਾਂਦੇ ਕਿਉਂਕਿ ਬਾਹਰ ਧੁੱਪ ਦੇ ਵਿੱਚ ਜ਼ਿਆਦਾ ਕੰਮ ਸਾਡੇ ਰਹਿੰਦੇ, ਇਸ ਕਰਕੇ ਪਾਣੀ ਲਗਾਤਾਰ ਪੀਂਦੇ ਰਹੋ। ਖਾਲੀ ਪਾਣੀ ਵੀ ਪੀਣਾ ਜਿਹੜਾ ਹੈ ਉਹ ਚੰਗੀ ਗੱਲ ਨਹੀਂ ਹੈ, ਇਸ ਕਰਕੇ ਨਾਲ ਹੀ ਕੁਝ ਸ਼ਰਬਤ ਜਿਹੜੇ ਹੋ ਗਏ ਜਾਂ ਫਿਰ ਲੱਸੀ ਹੋ ਗਈ ਹੈ ਜਾਂ ਹੋਰ ਚੀਜ਼ਾਂ ਜਿਹੜੀਆਂ ਹੈ ਸਾਨੂੰ ਲੈਣੇ ਚਾਹੀਦੇ। ਜਿੱਦਾਂ ਕਿ ਹੁਣ ਤਾਂ ਕੱਚੀਆਂ ਕਹਿ ਰਹੀਆਂ ਯਾਨੀ ਕਿ ਮੂੰਹ ਦੇ ਵਿੱਚ ਪਾਣੀ ਤਾਂ ਆ ਹੀ ਗਿਆ, ਆਮ ਪੰਨਾ ਦਾ ਜਿਹੜਾ ਸੀਜ਼ਨ ਆਉਣ ਵਾਲਾ

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਗੋਥਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਕੱਲ੍ਹ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥਨਬਰਗ ਪਹੁੰਚੇ। ਪ੍ਰਧਾਨ ਮੰਤਰੀ ਨੂੰ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਵਿੱਚ ਸ਼ਾਨਦਾਰ ਯੋਗਦਾਨ ਅਤੇ ਉਹਨਾਂ ਦੀ ਦੂਰਦਰਸ਼ੀ ਅਗਵਾਈ ਲਈ ਸਵੀਡਨ ਦੇ ਸਰਵੋੱਚ ਸਨਮਾਨ ਰੋਇਲ ਆਰਡਰ ਆਫ ਦਾ ਪੋਲਰ ਸਟਾਰ ਡਿਗਰੀ ਕਮਾਂਡਰ ਗ੍ਰੈਂਡ ਕ੍ਰੋਸ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਕਿਸੇ ਦੇਸ਼ ਦੇ ਮੁਖੀ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 31ਵਾਂ ਅੰਤਰਰਾਸ਼ਟਰੀ ਸਨਮਾਨ ਹੈ। ਵਫਦ ਪੱਧਰੀ ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਭਾਰਤ ਸਵੀਡਨ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ।

0: ਉਹ ਦਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਲਈ ਸਹਿਮਤ ਹੋਏ। ਉਹਨਾਂ ਵਪਾਰ ਅਤੇ ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ, ਪੁਲਾੜ, ਉੱਭਰਦੀਆਂ ਤਕਨਾਲੋਜੀਆਂ, ਰੱਖਿਆ ਅਤੇ ਸੁਰੱਖਿਆ, ਛੋਟੇ ਅਤੇ ਦਰਮਿਆਨੇ ਉੱਦਮਾਂ, ਖੋਜ ਅਤੇ ਲੋਕਾਂ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੇ ਸੰਯੁਕਤ ਰਾਸ਼ਟਰ ਅਤੇ ਬਹੁਪੱਖੀ ਸੰਗਠਨਾਂ ਵਿੱਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਬਹੁਪੱਖੀ ਮੰਚਾਂ 'ਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਕ੍ਰਿਸਟਰਸਨ ਨੇ ਡਿਜੀਟਲ ਤਬਦੀਲੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਵੀਡਨ ਵਿੱਚ ਭਾਰਤੀ ਭਾਈਚਾਰੇ ਦੇ ਉਸਾਰੂ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਗੋਥਨਬਰਗ ਪਹੁੰਚਣ 'ਤੇ ਸ਼੍ਰੀ ਮੋਦੀ ਨੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ। ਭਾਰਤੀ ਪ੍ਰਵਾਸੀਆਂ ਨੇ ਸੰਗੀਤਕ ਪੇਸ਼ਕਾਰੀਆਂ ਨਾਲ ਸ਼੍ਰੀ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿੱਚ ਚੁਣਿੰਦਾ ਸਵੀਡਿਸ਼ ਕੰਪਨੀਆਂ ਦੇ CEOs ਨਾਲ ਗੱਲਬਾਤ ਦੌਰਾਨ ਕੰਪਨੀਆਂ ਨੂੰ ਨਿਰਮਾਣ, ਗ੍ਰੀਨ ਹਾਈਡਰੋਜਨ ਮਿਸ਼ਨ, ਸਾਫ਼ ਸੁਥਰੀ ਊਰਜਾ ਅਤੇ ਹੋਰ ਖੇਤਰਾਂ ਵਿੱਚ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਅਪੀਲ ਕੀਤੀ। ਭਾਰਤ ਅਤੇ ਸਵੀਡਨ ਦੀਆਂ ਲੋਕਤੰਤਰ, ਪਾਰਦਰਸ਼ਤਾ, ਨਵੀਨਤਾ ਅਤੇ ਸਥਿਰਤਾ ਦੀਆਂ ਸਾਂਝੀਆਂ ਕਦਰਾਂ ਕੀਮਤਾਂ 'ਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਸਵੀਡਨ ਦੀਆਂ ਨਵੀਨਤਾ ਅਤੇ ਸਥਿਰਤਾ ਸਮਰੱਥਾਵਾਂ ਨੂੰ ਭਾਰਤ ਦੇ ਵਿਸ਼ਾਲ ਆਕਾਰ, ਪ੍ਰਤਿਭਾ ਅਤੇ ਵਿਕਾਸ ਦੀ ਗਤੀ ਨਾਲ ਜੋੜਨ ਦਾ ਸੱਦਾ ਦਿੱਤਾ। ਭਾਰਤ ਦੀ ਤੇਜ਼ ਆਰਥਿਕ ਤਬਦੀਲੀ ਨੂੰ ਉਜਾਗਰ ਕਰਦਿਆਂ ਸ਼੍ਰੀ ਮੋਦੀ ਨੇ ਭਾਰਤ ਦੀ ਮਜ਼ਬੂਤ ਘਰੇਲੂ ਮੰਗ, ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਨਿਰਮਾਣ ਵਿਸਥਾਰ ਅਤੇ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਜ਼ਿਕਰ ਕੀਤਾ। ਭਾਰਤ ਸਵੀਡਨ ਸੰਬੰਧਾਂ ਬਾਰੇ ਸ਼੍ਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਖਰੀਦਦਾਰ ਵਿਕਰੇਤਾ ਸੰਬੰਧਾਂ ਤੋਂ ਉੱਪਰ ਲੰਮੇ ਸਮੇਂ ਦੀ ਉਦਯੋਗਿਕ ਸਾਂਝੇਦਾਰੀ ਵਿਕਸਿਤ ਕਰਨ ਲਈ ਕੰਮ ਕਰ ਰਹੇ ਨੇ।
1: रक्षा के क्षेत्र में हमारा सहयोग निरंतर बढ़ रहा है। स्वीडन की कंपनियों द्वारा भारत में प्रोडक्शन फैसिलिटीज बनाया जाना इस बात का प्रमाण है कि हम बायर सेलर रिलेशनशिप से आगे बढ़कर लॉन्ग टर्म इंडस्ट्रियल पार्टनरशिप की ओर बढ़ रहे हैं।
0: ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਵੀਡਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਉਦਯੋਗਪਤੀਆਂ ਅਤੇ CEOs ਨੇ ਭਾਰਤ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ ਅਤੇ ਪਿਛਲੇ ਕਈ ਸਾਲਾਂ ਵਿੱਚ ਨਿਰੰਤਰ ਆਰਥਿਕ ਸੁਧਾਰਾਂ ਕਾਰਨ ਦੇਸ਼ ਵਿੱਚ ਹੋਏ ਬਦਲਾਅ ਦੀ ਸ਼ਲਾਘਾ ਕੀਤੀ ਹੈ। ਯੂਰਪੀਅਨ ਉਦਯੋਗਪਤੀਆਂ ਦੀ ਗੋਲਮੇਜ਼ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਵਿੱਚ ਪੱਛਮੀ ਮਾਮਲਿਆਂ ਦੇ ਸਕੱਤਰ ਸੀਬੀ ਜਾਰਜ ਨੇ ਕਿਹਾ ਕਿ CEOs ਅਤੇ ਮੁੱਖ ਉਦਯੋਗਪਤੀਆਂ ਨੇ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਵਿੱਚ ਹੋਏ ਮਹੱਤਵਪੂਰਨ ਬਦਲਾਅ ਦਾ ਜ਼ਿਕਰ ਕੀਤਾ। ਸ਼੍ਰੀ ਜਾਰਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਕ੍ਰਿਸਟਰਸਨ ਨੇ ਰਵਿੰਦਰਨਾਥ ਟੈਗੋਰ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਵਿਸ਼ੇਸ਼ ਤੋਹਫਿਆਂ ਦਾ ਆਦਾਨ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਵਿੱਚ ਅੱਜ ਨਾਰਵੇ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਨਾਰਵੇ ਦਾ ਪਹਿਲਾ ਦੌਰਾ ਹੋਵੇਗਾ। ਉਹ 43 ਸਾਲਾਂ ਵਿੱਚ ਨਾਰਵੇ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਦੌਰੇ ਦੌਰਾਨ ਸ਼੍ਰੀ ਮੋਦੀ ਤੀਜੇ ਭਾਰਤ ਨੌਰਡਿਕ ਸੰਮੇਲਨ ਅਤੇ ਦਵੱਲੀਆਂ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਾਰਵੇ ਦੇ ਕਿੰਗ ਹੈਰਾਲਡ 5ਵੇਂ ਅਤੇ ਰਾਣੀ ਸੋਨਜਾ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਜੋਨਸ ਗਾਰ ਸਟੋਰ ਨਾਲ ਦਵੱਲੀ ਗੱਲਬਾਤ ਕਰਨਗੇ। ਸ਼੍ਰੀ ਮੋਦੀ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਭਾਰਤ ਨੌਰਡਿਕ ਵਪਾਰ ਅਤੇ ਖੋਜ ਸਿਖਰ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਭਾਰਤ ਨੌਰਡਿਕ ਸੰਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕਾਂਗਰਸ ਨੇਤਾ VD ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜ ਦੇ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਅੱਜ ਸਵੇਰੇ 10 ਵਜੇ ਤਿਰੁਵਨੰਤਪੁਰਮ ਵਿੱਚ ਇੱਕ ਸਮਾਰੋਹ ਵਿੱਚ ਉਹਨਾਂ ਨੂੰ ਅਹੁਦੇ ਅਤੇ ਰਾਜਦਾਰੀ ਦੀ ਸਹੁੰ ਚੁਕਾਉਣਗੇ। ਮੁੱਖ ਮੰਤਰੀ ਵਜੋਂ ਨਾਮਜ਼ਦ ਸਤੀਸ਼ਨ ਨੇ ਕੱਲ੍ਹ ਸ਼ਾਮ 21 ਮੈਂਬਰੀ UDF ਕੈਬਨਿਟ ਦਾ ਐਲਾਨ ਕੀਤਾ। 10 ਸਾਲਾਂ ਦੇ ਵਕਫੇ ਤੋਂ ਬਾਅਦ ਕੇਰਲਮ ਵਿੱਚ ਕਾਂਗਰਸ ਦੀ ਅਗਵਾਈ ਵਾਲੀ UDF ਸਰਕਾਰ ਸੱਤਾ 'ਚ ਵਾਪਸ ਆ ਰਹੀ ਹੈ। ਮੁੱਖ ਮੰਤਰੀ ਅਤੇ 20 ਹੋਰ ਮੰਤਰੀ ਤਿਰੁਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਸਹੁੰ ਚੁੱਕਣਗੇ। ਮੁੱਖ ਮੰਤਰੀ VD ਸਤੀਸ਼ਨ ਸਮੇਤ ਨਵੀਂ ਸਰਕਾਰ ਦੇ 16 ਮੈਂਬਰ ਪਹਿਲੀ ਵਾਰ ਮੰਤਰੀ ਬਣ ਰਹੇ ਨੇ। ਸਹੁੰ ਚੁੱਕ ਸਮਾਗਮ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਰਨਾਟਕਾ, ਹਿਮਾਚਲ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ, ਅਹੁਦੇ ਤੋਂ ਹਟ ਰਹੇ ਮੁੱਖ ਮੰਤਰੀ ਪਿਨਾਰਾਈ ਵਿਜੇਨ ਅਤੇ BJP ਦੇ ਸੂਬਾ ਪ੍ਰਧਾਨ ਰਾਜੀਵ ਚੰਦਰ ਸ਼ੇਖਰ ਸਮੇਤ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਦੇ 2 ਦਿਨਾਂ ਦੌਰੇ ਤੇ ਕੱਲ੍ਹ ਸ਼ਾਮ ਰਾਏਪੁਰ ਪਹੁੰਚੇ। ਦੌਰੇ ਦੌਰਾਨ ਸ਼੍ਰੀ ਸ਼ਾਹ ਰਾਏਪੁਰ ਅਤੇ ਬਸਤਰ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਨੀਟ UG ਦਾਖਲਾ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਜਾਂਚ ਹੁਣ ਮਹਾਰਾਸ਼ਟਰ ਦੇ ਲਾਤੂਰ ਤੋਂ ਨਾਂਦੇੜ ਤੱਕ ਫੈਲ ਗਈ ਹੈ। ਇੱਕ ਪਿਤਾ ਤੇ ਦੋਸ਼ ਹੈ ਕਿ ਉਸਨੇ ਆਪਣੀ ਧੀ ਲਈ ਲੀਕ ਹੋਏ ਪ੍ਰਸ਼ਨ ਪੱਤਰ ਨੂੰ 5 ਲੱਖ ਰੁਪਏ ਵਿੱਚ ਖਰੀਦਿਆ ਸੀ।

ਕੇਂਦਰੀ ਜਾਂਚ ਬਿਊਰੋ ਦੀ ਇੱਕ ਟੀਮ ਨੇ ਕੱਲ੍ਹ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਅਤੇ ਉਸ ਨੂੰ ਹੋਰ ਜਾਂਚ ਲਈ ਏਜੰਸੀ ਦੇ ਪੁਣੇ ਦਫ਼ਤਰ ਵਿੱਚ ਪੇਸ਼ ਹੋਣ ਲਈ ਬੁਲਾਇਆ। ਇਸ ਮਾਮਲੇ ਵਿੱਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਪੁਣੇ ਦੀ ਮਨੀਸ਼ਾ ਮੰਦਾਰੇ ਨੂੰ 14 ਦਿਨਾਂ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਏਜੰਸੀ ਅਨੁਸਾਰ ਮੰਦਾਰੇ ਨੀਟ ਦਾ ਜੀਵ ਵਿਗਿਆਨ ਦਾ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ ਕਰਤਾ ਸੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 19ਵੀਂ ਵਿਸ਼ਵ ਸਿਹਤ ਅਸੈਂਬਲੀ ਵਿੱਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। 6 ਦਿਨਾਂ ਸੰਮੇਲਨ ਅੱਜ ਜਨੇਵਾ ਵਿੱਚ ਸ਼ੁਰੂ ਹੋਏਗਾ। ਇਹ ਸੰਮੇਲਨ ਮਜ਼ਬੂਤ, ਵਧੇਰੇ ਸਮਾਵੇਸ਼ੀ ਅਤੇ ਅਨੁਕੂਲ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਲਈ ਸਾਂਝੀ ਵਿਸ਼ਵ ਵਿਆਪੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ, ਜੋ ਕਿ ਆਮ ਤਰੀਕ 1 ਜੂਨ ਤੋਂ 6 ਦਿਨ ਪਹਿਲਾਂ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਦੱਖਣ ਪੱਛਮੀ ਮਾਨਸੂਨ ਦੇ ਅਗਲੇ 2 ਤੋਂ 3 ਦਿਨਾਂ ਵਿੱਚ ਦੱਖਣ ਪੂਰਬੀ ਅਰਬ ਸਾਗਰ, ਬੰਗਾਲ ਦੀ ਖਾੜੀ, ਅੰਡੇਮਾਨ ਟਾਪੂਆਂ ਅਤੇ ਅੰਡੇਮਾਨ ਸਾਗਰ ਦੇ ਹੋਰ ਹਿੱਸਿਆਂ ਤੱਕ ਪਹੁੰਚਣ ਲਈ ਹਾਲਾਤ ਅਨੁਕੂਲ ਨੇ। ਇਸ ਤਰ੍ਹਾਂ ਮੌਸਮ ਵਿਭਾਗ ਨੇ ਅੱਜ ਪੱਛਮੀ ਉੱਤਰ ਪ੍ਰਦੇਸ਼ ਵਿੱਚ ਜ਼ਬਰਦਸਤ ਲੂ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਮਰਾਠਵਾੜਾ, ਤੇਲੰਗਾਨਾ ਅਤੇ ਵਿਦਰਭ ਵਿੱਚ ਵੀ ਅੱਜ ਕੁਝ ਥਾਵਾਂ 'ਤੇ ਲੂ ਚੱਲਣ ਦੀ ਸੰਭਾਵਨਾ ਹੈ। ਆਈਪੀਐਲ ਕ੍ਰਿਕਟ ਵਿੱਚ ਬੀਤੀ ਰਾਤ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਅਆਫ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਰਾਜਸਥਾਨ ਰਾਇਲਸ ਵੱਲੋਂ ਦਿੱਤੇ ਗਏ 194 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਦਿੱਲੀ ਕੈਪੀਟਲਸ ਨੇ 19 ਓਵਰਾਂ ਅਤੇ 2 ਗੇਂਦਾਂ ਵਿੱਚ 5 ਵਿਕਟਾਂ ਅਤੇ 197 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਸ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਅਤੇ 193 ਦੌੜਾਂ ਬਣਾਈਆਂ। ਕੱਲ੍ਹ ਇੱਕ ਹੋਰ ਮੈਚ ਵਿੱਚ ਧਰਮਸ਼ਾਲਾ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਕੇ ਪਲੇਅਆਫ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਅਤੇ 222 ਦੌੜਾਂ ਬਣਾਈਆਂ। ਜਵਾਬ ਵਿੱਚ ਪੰਜਾਬ ਕਿੰਗਸ 8 ਵਿਕਟਾਂ ਅਤੇ 199 ਦੌੜਾਂ ਹੀ ਬਣਾ ਸਕੀ। ਅੱਜ ਚੇਨਈ ਵਿੱਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਭਾਰਤ ਨੇ ਗਾਂਧੀਨਗਰ ਵਿੱਚ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨਸ਼ਿਪ 2026 ਵਿੱਚ 1 ਚਾਂਦੀ ਅਤੇ 9 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਭਾਰਤ ਦਾ 1-1 ਚਾਂਦੀ ਦਾ ਤਮਗਾ ਗਿਆਨੇਸ਼ਵਰੀ ਯਾਦਵ ਨੇ ਔਰਤਾਂ ਦੇ 53 ਕਿਲੋਗ੍ਰਾਮ ਸਨੈਚ ਮੁਕਾਬਲੇ ਵਿੱਚ ਜਿੱਤਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਔਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ ਹੈ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ 'ਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਕਾਂਗਰਸ ਨੇਤਾ ਵੀਡੀ ਸਤੀਸ਼ਨ ਅੱਜ ਕੇਰਲਮ 'ਤੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। ਅਤੇ ਆਈਪੀਐਲ ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਹੋਏਗਾ। ਨਮਸਕਾਰ।

ਜੀ ਦੋਸਤੋ, ਤੁਸੀਂ ਨੇ ਟਿਊਨਿੰਗ ਕੀਤਾ ਹੈ 102.7 FM ਦੇ ਨਾਲ ਨਾਲ 103.6 ਮੈਗਾਹਰਟਜ਼ ਵੀ, ਅਤੇ ਹੁਣ ਜਿਹੜਾ ਹੈ ਸਾਡਾ ਪ੍ਰੋਗਰਾਮ ਤਾਂ ਸ਼ੁਰੂ ਹੋਣ ਹੀ ਵਾਲਾ। ਉਸ ਤੋਂ ਪਹਿਲਾਂ ਜਿਹੜੇ ਮੈਂ ਆਪਣੇ ਦੋਸਤਾਂ ਨੂੰ ਕਹਿਣਾ ਚਾਹਾਂਗੀ, ਕਿਉਂਕਿ 9:02 'ਤੇ ਪ੍ਰੋਗਰਾਮ ਸਾਡਾ ਫੇਵਰੇਟ ਵਾਲਾ, ਯਾਨੀ ਕਿ ਦਿਲ ਆਪਣਾ ਪੰਜਾਬੀ, ਅਤੇ ਆਉਣਾ ਹੀ ਹੈ ਉਸ ਦੇ ਵਿੱਚ। ਅੱਜ ਤੁਸੀਂ ਸਾਨੂੰ ਮੈਸੇਜਿਸ ਕਰੋਗੇ ਜਾਂ ਆਪਣੀਆਂ ਮਿੱਠੀ ਮਿੱਠੀ ਆਵਾਜ਼ਾਂ ਦੇ ਵਿੱਚ ਆਡੀਓ ਰਿਕਾਰਡ ਕਰਕੇ ਸਾਨੂੰ ਸੈਂਡ ਕਰੋਗੇ ਸਾਡੇ ਵਟਸਐਪ ਨੰਬਰ 98 55 10 10 27 'ਤੇ, ਕਿ ਤੁਸੀਂ ਕਿਹੜੇ ਕਿਹੜੇ ਮਿਊਜ਼ੀਅਮ ਘੁੰਮਣ ਗਏ, ਯਾਨੀ ਕਿ ਕਿਹੜੇ ਕਿਹੜੇ ਅਜਾਇਬ ਘਰ ਘੁੰਮਣ ਗਏ ਹੋ, ਅਤੇ ਉੱਥੇ ਕੀ ਵੇਖਿਆ, ਤਾਂ ਸਭ ਤੋਂ ਵਧੀਆ ਤੁਹਾਨੂੰ ਉੱਥੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਲੱਗਾ, ਤੁਹਾਨੂੰ ਕੀ ਸਭ ਤੋਂ ਵਧੀਆ ਲੱਗਾ ਉੱਥੇ, ਉਸ ਦੇ ਬਾਰੇ ਅੱਜ ਤੁਸੀਂ ਸਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ, ਯਾਨੀ ਕਿ ਦਿਲ ਆਪਣਾ ਪੰਜਾਬੀ ਦੇ ਵਿੱਚ ਮੈਸੇਜਿਸ ਕਰੋਗੇ। ਲਓ ਜੀ, ਫਿਰ ਹੋਰ ਆਪਣਾ ਜਿਹੜਾ ਪ੍ਰੋਗਰਾਮ, ਯਾਨੀ ਕਿ ਅੱਡੀ ਟੱਪਾ, ਜਿਸ ਦੀ ਸਾਨੂੰ ਸਾਰਿਆਂ ਨੂੰ ਬੜੀ ਹੀ ਵੇਟ ਰਹਿੰਦੀ, ਕਿਉਂਕਿ ਨੱਚਣਾ ਟੱਪਣਾ ਤੇਜ਼ ਜ਼ਰੂਰੀ ਹੈ ਹੀ ਹੈ। ਤਾਂ ਲਓ ਜੀ, ਜ਼ਿਆਦਾ ਟਾਈਮ ਨਾ ਲੈਂਦੇ ਹੋ ਜੀ, ਪਹਿਲਾ ਗੀਤ ਤੁਹਾਡੇ ਲਈ ਆ ਰਿਹਾ ਹੈ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਗੋਥੇਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਨ ਨਾਲ ਗੱਲਬਾਤ ਕੀਤੀ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ। ਸ੍ਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਵਿੱਚ ਅੱਜ ਨਾਰਵੇ ਪਹੁੰਚਣਗੇ। ਕਾਂਗਰਸ ਨੇਤਾ ਵੀ ਡੀ ਸਤੀਸਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 69ਵੇਂ ਵਿਸ਼ਵ ਸਿਹਤ ਅਸੈਂਬਲੀ ਵਿੱਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚਣਗੇ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਆਈ

ਅਤੇ ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਗੈਂਗਸਟਰ ਤੇ ਵਾਰ ਮੁਹਿੰਮ ਦੇ 116ਵੇਂ ਦਿਨ ਕੁੱਲ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 598 ਥਾਵਾਂ ਤੇ ਛਾਪੇਮਾਰੀ ਦੌਰਾਨ 315 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਖਣ ਪੱਛਮੀ ਮੌਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਦਿੱਲੀ ਕੈਪਟਨਸ ਨੇ ਰਾਜਸਥਾਨ ਰਾਇਲ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਗਾਂਧੀਨਗਰ ਵਿੱਚ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 2026 ਵਿੱਚ 1 ਚਾਂਦੀ ਦੇ ਅਤੇ 9 ਕਾਂਸੀ ਦੇ ਤਗਮਿਆਂ ਸਮੇਤ ਕੁੱਲ 10 ਤਗਮੇ ਜਿੱਤੇ ਨੇ।

ਜੀ ਜੀਆਂ ਨੂੰ ਜੀਆਂ ਨੂੰ, ਤੁਸੀਂ ਸਾਰਿਆਂ ਨੇ ਟਿਊਨਿੰਗ ਕੀਤਾ 102.7 FM ਦੇ ਨਾਲ ਨਾਲ 103.6 ਮੈਗਾਹਰਟਜ਼ ਵੀ, ਤੇ ਜੀ ਪ੍ਰੋਗਰਾਮ ਸ਼ੁਰੂ ਹੋ ਗਿਆ ਦਿਲ ਆਪਣਾ ਪੰਜਾਬੀ। ਹਾਂਜੀ, ਤੁਹਾਡੀ ਆਪਣੀ ਅੱਜ ਦੇ ਦੋਸਤ ਰਾਹਿਲ ਦੇ ਨਾਲ। ਫਿਰ ਅੱਜ ਗੱਲਬਾਤ ਦਾ ਖਾਸ ਜਿਹੜਾ ਵਿਸ਼ਾ ਰਹਿਣ ਵਾਲਾ ਮਿਊਜ਼ੀਅਮ ਹੀ ਰਹਿਣ ਵਾਲੇ ਨੇ। ਹਾਂਜੀ, ਅਜਾਇਬ ਘਰ, ਤੁਸੀਂ ਉੱਥੇ ਜਾ ਕੇ ਕੀ ਵੇਖਿਆ, ਕਿਹਨਾਂ ਦੇ ਨਾਲ ਗਏ ਅਤੇ ਉੱਥੇ ਦਾ ਐਕਸਪੀਰੀਅੰਸ ਤੁਹਾਡਾ ਕਿਹੋ ਜਿਹਾ ਰਿਹਾ, ਇਸ ਦੇ ਨਾਲ ਹੀ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ ਆਪਣੀ ਕੋਈ ਜ਼ਰੂਰੀ ਜਾਣਕਾਰੀ। ਫਿਰ ਪਾਰਟੀਸ਼ਨ ਮਿਊਜ਼ੀਅਮ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਹੈ, ਮੈਨੂੰ ਲੱਗਦਾ ਉੱਥੇ ਤਾਂ ਕਈ ਸਾਰੇ ਜਣੇ ਘੁੰਮ ਕੇ ਆਏ ਹੋਣੇ, ਕਿਉਂਕਿ ਜਦੋਂ ਅੰਮ੍ਰਿਤਸਰ ਜਾਂਦੇ ਫਿਰ ਘੁੰਮਣ ਨੂੰ ਤਾਂ ਕਈ ਸਾਰੀਆਂ ਥਾਵਾਂ ਨੇ ਉੱਥੇ। ਜੀ, ਅੰਮ੍ਰਿਤਸਰ ਦੇ ਟਾਊਨ ਹਾਲ ਦੇ ਵਿੱਚ ਸਥਿਤ ਹੈ ਕਿ ਬਣਿਆ ਕਦੋਂ ਸੀਗਾ, ਹੁਣ 1947 ਦੀ ਭਾਰਤ ਪਾਕਿਸਤਾਨ ਵੰਡ ਦੌਰਾਨ ਲੋਕਾਂ ਨੇ ਜੋ ਦੁੱਖ ਵਿਛੋੜੇ ਅਤੇ ਕੁਰਬਾਨੀਆਂ ਸਹੀਆਂ ਉਹਨਾਂ ਯਾਦਾਂ ਨੂੰ ਸਾਂਭਣ ਦੇ ਲਈ ਇਹ ਮਿਊਜ਼ੀਅਮ ਬਣਾਇਆ ਗਿਆ ਹੈ। ਇਹ ਦੁਨੀਆ ਦਾ ਪਹਿਲਾ ਮਿਊਜ਼ੀਅਮ ਹੈ ਜੋ ਪਾਰਟੀਸ਼ਨ ਨੂੰ ਸਮਰਪਿਤ ਹੈ। ਹੁਣ ਸਾਡੇ ਜਿਹੜੇ ਦੋਸਤ ਇੱਥੇ ਨਹੀਂ ਗਏ ਹੈ ਉਹਨਾਂ ਨੂੰ ਦੱਸਦੇ ਨੇ ਕਿ ਇੱਥੇ ਦੇਖਣ ਨੂੰ ਤੁਹਾਡੇ ਲਈ ਕੀ ਹੈ। ਦੇਖੋ, ਤੁਹਾਨੂੰ ਪੁਰਾਣੀਆਂ ਤਸਵੀਰਾਂ ਇੱਥੇ ਵੇਖਣ ਨੂੰ ਮਿਲਣਗੀਆਂ, ਲੋਕਾਂ ਦੇ ਹੱਥ ਨਾਲ ਲਿਖੇ ਖੱਤ ਸਾਨੂੰ ਵੇਖਣ ਨੂੰ ਮਿਲਦੇ ਨੇ, ਪਾਰਟੀਸ਼ਨ ਦੌਰਾਨ ਵਰਤੀਆਂ ਗਈਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸਾਨੂੰ ਵੇਖਣ ਨੂੰ ਮਿਲਦੀਆਂ, ਵੀਡੀਓ ਅਤੇ ਆਡੀਓ ਕਹਾਣੀਆਂ ਸਾਨੂੰ ਵੇਖਣ ਨੂੰ ਮਿਲਦੀਆਂ, ਕਿਉਂਕਿ ਡਿਜੀਟਲ ਏਰਾ ਇਹ ਸਾਨੂੰ ਦੇਖਣ ਨੂੰ ਮਿਲਣ ਕਿ ਉੱਥੇ ਉਸ ਵੇਲੇ ਹੋਇਆ ਕੀ ਸੀਗਾ, ਉਹ ਸਾਡੇ ਅੱਖਾਂ ਦੇ ਸਾਹਮਣੇ ਉਹ ਨਜ਼ਾਰਾ ਸਾਨੂੰ ਵਿਖਾਇਆ ਜਾਂਦਾ ਹੈ। ਅਤੇ ਜਿਹੜੇ ਸਾਡੇ ਦੋਸਤ ਨੇ ਯਾਨੀ ਕਿ ਸ਼ਰਨਾਥੀਆਂ, ਉਹਨਾਂ ਦੀਆਂ ਯਾਦਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਉੱਥੇ।

ਫਿਰ ਸਾਡੇ ਕਿਹੜੇ ਕਿਹੜੇ ਦੋਸਤ ਜਿਹੜੇ ਮਿਊਜ਼ੀਅਮ ਘੁੰਮ ਕੇ ਆਏ ਨੇ ਅਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਉੱਥੇ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ ਅਤੇ ਤੁਸੀਂ ਕੀ ਵੇਖਿਆ, ਇਹ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਹੈ। ਬਿਲਕੁਲ ਜੀ, ਸਾਡੇ ਵਟਸਐਪ ਨੰਬਰ 'ਤੇ ਯਾਨੀ ਕਿ 9855-10-1027 9855-10-1027 9855-10-1027 हाँ जी यही नंबर है।

हाँ जी भैया दोस्तों, की सोच रहे हो? जल्दी जल्दी सानू मैसेज कर दो। एक बार फिर नंबर रिपीट कर देनी है, 9855 10 10 27, यानी 9855 10 10 27। ਮੈਨੂੰ ਪਤਾ ਸਾਡੇ ਦੋਸਤ ਜਿਹੜੇ ਮਿਊਜ਼ੀਅਮ ਘੁੰਮਣ ਜਾਂਦੇ ਨੇ, ਕਿਉਂਕਿ ਜਦੋਂ ਸਾਨੂੰ ਵਿਹਲਾ ਮਿਲਦਾ ਹੈ ਨਾ, ਫਿਰ ਆਪਾਂ ਘੁੰਮਣ ਫਿਰਨ ਆਪਣੀ ਫੈਮਲੀ ਦੇ ਨਾਲ ਤਾਂ ਜਾਂਦੇ ਅਤੇ ਇਹੋ ਜਿਹੀ ਥਾਂ ਜਿੱਥੇ ਹੋਵੇ ਸਾਨੂੰ ਇਤਿਹਾਸ ਦੇਖਣ ਨੂੰ ਮਿਲੇ, ਇਤਿਹਾਸ ਜਾਣਨ ਨੂੰ ਮਿਲੇ ਕਿ ਸਾਡੇ ਜਿਹੜੇ ਹੈ ਪੁਰਾਣੇ ਟਾਈਮ ਦੇ ਵਿੱਚ ਸਾਡੇ ਜਿਹੜੇ ਫਰੀਡਮ ਫਾਈਟਰ ਸੀ ਜਾਂ ਫਿਰ ਹੋਰ ਸਾਡੇ ਜਿਹੜੇ ਰਾਜੇ ਮਹਾਰਾਜੇ ਸੀ, ਉਹਨਾਂ ਦਾ ਕਿਹੋ ਜਿਹਾ ਰੀਤੀ ਰਿਵਾਜ਼ ਹੁੰਦੇ ਨੇ, ਕਿਹੋ ਜਿਹਾ ਸਿਸਟਮ ਹੁੰਦੇ, ਕਿਹੋ ਜਿਹੀ ਪੋਸ਼ਾਕ ਹੁੰਦੀਆਂ ਸੀਗੀਆਂ, ਉਹ ਸਾਨੂੰ ਵੇਖਣ ਨੂੰ ਮਿਲਦਾ ਆਪਣੀ ਅੱਖੀਂ, ਅਤੇ ਕਿੰਨਾ ਚੰਗਾ ਲੱਗਦਾ।

ਦੇਖੋ ਜਿਹੜਾ ਮਿਊਜ਼ੀਅਮ ਹੈ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਹੈ ਜਿਹੜਾ ਕਿ ਰਾਮਬਾਗ ਅੰਮ੍ਰਿਤਸਰ ਦੇ ਵਿੱਚ ਹੀ ਬਣਿਆ ਹੁਣ ਤੁਸੀਂ ਅੰਮ੍ਰਿਤਸਰ ਘੁੰਮਣ ਜਾ ਰਹੇ ਹੋ ਤਾਂ ਇੱਥੇ ਵੀ ਜ਼ਰੂਰ ਜਾ ਸਕਦੇ ਹੋ ਹੁਣ ਇੱਥੇ ਦੇਖਣ ਨੂੰ ਤੁਹਾਨੂੰ ਕੀ ਮਿਲੇਗਾ ਇਹ ਫੇਮਸ ਕਿਉਂ ਪਹਿਲਾਂ ਇਸ ਦੇ ਬਾਰੇ ਗੱਲ ਕਰ ਲੈਂਦੇ ਹਾਂ ਸ਼ੇਰੇ ਪੰਜਾਬ ਮਹਾਰਾਣਾ ਰਣਜੀਤ ਸਿੰਘ ਜੀ ਜਿਨ੍ਹਾਂ ਨੂੰ ਇਹ ਖਿਤਾਬ ਮਿਲਿਆ ਦੀ ਜੀਵਨ ਯਾਤਰਾ ਸਾਨੂੰ ਵੇਖਣ ਨੂੰ ਮਿਲਦੀ ਹੈ ਸਿੱਖ ਸਮਰਾਜ ਦੀ ਸ਼ਾਨ ਸਾਨੂੰ ਵੇਖਣ ਨੂੰ ਮਿਲਦੀ ਹੈ ਉਸ ਵੇਲੇ ਕੀ ਸੀਗਾ ਸਾਨੂੰ ਇਹ ਚੀਜ਼ਾਂ ਜਾਣਨ ਨੂੰ ਮਿਲਦੀਆਂ ਨੇ ਪੁਰਾਣੇ ਵੇਲੇ ਕਿਹੜੇ ਜੇ ਹਥਿਆਰ ਯੂਜ਼ ਕੀਤੇ ਜਾਂਦੇ ਸੀ ਕਿਹੋ ਜਿਹੇ ਸਿੱਕੇ ਹੁੰਦੇ ਸੀਗੇ ਕਿਹੜੀਆਂ ਪੇਂਟਿੰਗ ਸੀਗੀਆਂ ਕਿਹੜੇ ਕਿਹੜੇ ਕਲਾਕਾਰ ਸੀਗੇ ਰਾਜਸੀਆਂ ਪੁਸ਼ਾਕਾਂ ਜਿਹੜੀਆਂ ਉਸ ਵੇਲੇ ਕਿਹੜੇ ਕਿਹੜੇ ਕੱਪੜੇ ਪਾਏ ਜਾਂਦੇ ਸੀ ਕਿਉਂਕਿ ਉਸ ਵੇਲੇ ਜਿਹੜਾ ਨਵਾਬੀ ਅੰਦਾਜ਼ ਇੱਕ ਅਲੱਗ ਹੀ ਹੁੰਦਾ ਸੀਗਾ ਸਿੱਖ ਇਤਿਹਾਸ ਨਾਲ ਜੁੜੀਆਂ ਸਾਨੂੰ ਚੀਜ਼ਾਂ ਜਿਹੜੀਆਂ ਉਹ ਜਾਣਨ ਨੂੰ ਮਿਲਦੀਆਂ ਨੇ

ਹੋਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮਿਊਜ਼ੀਅਮ ਹੈ ਜਿਹੜਾ ਕਿ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਵੀ ਅੰਮ੍ਰਿਤਸਰ ਅਟਾਰੀ ਰੋਡ 'ਤੇ ਹੀ ਇਹ ਬਣਿਆ ਹੋਇਆ, ਉੱਥੇ ਤੁਹਾਨੂੰ ਵੇਖਣ ਨੂੰ ਮਿਲ ਜਾਏਗਾ। ਹੁਣ ਇਹ ਫੇਮਸ ਕਿਉਂ ਹੈ? ਪੰਜਾਬ ਦੇ ਉਹਨਾਂ ਸੂਰਮਿਆਂ ਦੀ ਯਾਦਾਂ ਦੇ ਵਿੱਚ ਬਣਿਆ ਹੋਇਆ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸੀਗੀਆਂ। ਇੱਥੇ ਸਾਨੂੰ ਕੀ ਕੀ ਵੇਖਣ ਨੂੰ ਮਿਲਦਾ?

0: ਇੱਥੇ ਸਾਨੂੰ ਟੈਂਕ ਵੇਖਣ ਨੂੰ ਮਿਲਦੇ ਆ ਜਿਹੜੇ ਉਸ ਵੇਲੇ ਯੂਜ਼ ਕੀਤੇ ਗਏ ਸੀਗੇ, ਜੰਗੀ ਜਹਾਜ਼ ਵੇਖਣ ਨੂੰ ਮਿਲਦੇ ਨੇ, ਫੌਜੀਆਂ ਵਰਦੀਆਂ ਸਾਨੂੰ ਵੇਖਣ ਨੂੰ ਮਿਲਦੀ ਹੈ, 70 ਥੀਏਟਰ ਲੱਗਾ ਹੋਇਆ ਉੱਥੇ ਜਿੱਥੇ ਸਾਨੂੰ ਪੂਰੀ ਇੱਕ ਝਲਕ ਦਿਖਾਈ ਦਿੰਦੀ ਹੈ, ਜੰਗਾਂ ਨਾਲ ਜੁੜੀਆਂ ਗੈਲਰੀਆਂ ਬਣੀਆਂ ਹੋਈਆਂ ਉਹ ਸਾਨੂੰ ਵੇਖਣ ਦੀ ਮਿਲਦੀ ਹੈ। ਇਹ ਥਾਂ ਹਰ ਪੰਜਾਬੀ ਦੇ ਦਿਲ ਦੇ ਵਿੱਚ ਦੇਸ਼ ਭਗਤੀ ਦੀ ਅੱਗ ਹੋਰ ਭੜਕਾ ਦਿੰਦੀ ਹੈ। ਲਓ ਜੀ ਫਿਰ ਸਾਡੇ ਦੋਸਤਾਂ ਨਾਲ ਗੱਲਾਂ ਕਰਦੇ ਕਰਦੇ ਸਾਨੂੰ ਇੱਕ ਆਡੀਓ ਮੈਸੇਜ ਆ ਹੀ ਗਿਆ, ਸੁਣਦੇ ਹਾਂ ਕੌਣ ਨੇ ਤੇ ਕੀ ਕਹਿਣਾ ਚਾਹੁੰਦੇ ਨੇ।
1: ਪਿੰਡ ਮਹਿਰਮਪੁਰ SBS ਨਗਰ ਤਰਲੋਚਨ ਟੇਲਰ ਰਾਹਲ ਮੈਡਮ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ। ਰਾਹਲ ਜੀ, ਕੀ ਹਾਲ ਚਾਲ ਆ ਤੁਹਾਡਾ? ਰਾਹਲ ਜੀ, ਤੁਹਾਡਾ ਸ਼ੋਅ ਬਹੁਤ ਹੀ ਵਧੀਆ, ਹਰੇਕ ਹਫ਼ਤੇ ਮੈਂ ਸੁਣਦਾ ਹਾਂ ਜਦ ਵੀ ਤੁਸੀਂ ਆਉਂਦੇ ਹੋ, ਕੋਈ ਵੀ ਸ਼ੋਅ ਮੈਂ ਕਿਸੇ ਵੀ ਅਨਾਊਂਸਰ ਦਾ ਮਿਸ ਨਹੀਂ ਕਰਦਾ, ਸੋ ਸਾਨੂੰ ਜਾਣਕਾਰੀ ਬਹੁਤ ਮਿਲਦੀ ਹੈ। ਤੁਸੀਂ ਮਿਊਜ਼ੀਅਮ ਬਾਰੇ ਪੁੱਛਿਆ, ਉਹਦੇ ਬਾਰੇ ਵੀ ਮੈਂ ਬੋਲਾਂਗਾ, ਦੁੱਖ ਲੈਂਦਾ ਇੱਕ ਵਾਰੀ ਤੁਹਾਡੇ ਵਾਸਤੇ ਬੋਲ ਰਿਹਾ
0: ਜੀ।
1: ਜਿਵੇਂ ਕਲਾਕਾਰ ਪਿਆਰ ਕਰਦੇ ਨੇ ਆਪਣੇ ਹਰ ਸਾਜ਼ ਨੂੰ, ਅਸੀਂ ਸਲੂਟ ਕਰਦੇ ਹਾਂ ਰਾਹਲ ਜੀ ਤੁਹਾਡੀ ਮਿੱਠੀ ਤੇ ਪਿਆਰੀ ਆਵਾਜ਼ ਨੂੰ, ਆਵਾਜ਼ ਪਰਮਾਤਮਾ ਇਸ ਤਰ੍ਹਾਂ ਬਰਕਰਾਰ ਰੱਖੇ। ਬਾਕੀ ਤੁਸੀਂ ਪੁੱਛਿਆ ਜੀ ਮਿਊਜ਼ੀਅਮ ਬਾਰੇ, ਦੇਖੋ ਮੈਂ ਬੜਾ ਤਾਂ ਘੁੰਮਿਆ ਫਿਰਿਆ ਹੈ ਨੀ ਗਾ, ਨਾ ਹੀ ਇੰਨਾ ਮੌਕਾ ਮਿਲਿਆ, ਠੀਕ ਆ ਜੀ, ਕੰਮ ਦੇ ਵਿੱਚ ਜ਼ਿਆਦਾ ਬਿਜ਼ੀ ਰਹਿੰਦਾ ਆ। ਅੱਜ ਤੱਕ ਜਿੰਨੀ ਕੁ ਲਾਈਫ ਨਿਕਲੀ ਆ ਉਹ ਕੰਮ ਦੇ ਪ੍ਰਤੀ ਜ਼ਿਆਦਾ ਜਿਹੜੀ ਆ ਵਿਚਰੀ ਆ ਗੁਜ਼ਰ ਰਹੀ ਆ। ਸੋ ਮੇਰੇ ਪਿੰਡ ਤੋਂ ਥੋੜ੍ਹਾ ਜਿਹਾ ਲਾਗੇ 5 ਕਿਲੋਮੀਟਰ 'ਤੇ ਭਗਤ ਸਿੰਘ ਦਾ ਬੁੱਤ ਆ ਨਾ, ਉਹਦਾ ਪਿੰਡ ਆ ਖਟਖੜ ਕਲਾਂ, ਉੱਥੇ ਮਿਊਜ਼ੀਅਮ ਬਣਿਆ। ਉੱਥੇ ਮੈਂ ਤਕਰੀਬਨ ਜਦ ਵੀ ਮੇਰਾ ਮਨ ਕਰਦਾ ਮੈਂ ਉਹ ਦੇਖ ਲੈਂਦਾ। ਉੱਥੇ ਬਹੁਤ ਵਧੀਆ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਸਾਂਭ ਕੇ, ਉਹਨਾਂ ਦੀ ਐਡਰੈਸ ਵਗੈਰਾ ਜੋ ਕੁਝ ਵੀ ਆ, ਅਤੇ ਰਾਜਗੁਰੂ ਸੁਖਦੇਵ ਨਾਲ ਉਹਨਾਂ ਦੇ ਫੋਟੋ ਵੀ ਆ, ਮਤਲਬ ਬੋਡੀ ਜੇ ਬਣਾਈ ਹੋਵੇ ਬਿਲਕੁਲ ਐਨ ਜਿੱਦਾਂ ਸਹੀ ਖੜੇ ਹੁੰਦੇ ਇਸ ਤਰ੍ਹਾਂ ਲੱਗਦਾ। ਉੱਥੇ ਆਲੇ ਦੁਆਲੇ 'ਤੇ ਗਲਾਸ ਲੱਗਾ ਆ, ਸਫਾਈ ਬਹੁਤ ਆ। ਸੋ ਉਹ ਬੇਲਾ ਯਾਦ ਆਉਂਦਾ ਵੀ ਉਸ ਟਾਈਮ ਕਿਸ ਤਰ੍ਹਾਂ ਇਹਨਾਂ ਨੇ ਕੁਰਬਾਨੀ ਕੀਤੀ ਹੈ, ਕੁਛ ਗੋਲੀਆਂ ਵਗੈਰਾ, ਕੁਛ ਹੋਰ ਪਿਸਟਲ ਵਗੈਰਾ, ਇੱਦਾਂ ਦਾ ਕਿੰਨਾ ਕੁਛ ਉੱਥੇ ਰੱਖਿਆ ਖਟਖੜ ਪਿੰਡ ਵਿੱਚ ਉਹਨਾਂ ਦੇ ਮਿਊਜ਼ੀਅਮ 'ਤੇ। ਕਾਫੀ ਉੱਥੇ ਹਰਿਆ ਭਰਿਆ ਪਾਰਕ ਵਗੈਰਾ ਵੀ ਆ। ਸੋ ਮੈਸੇਜ ਮੈਂ ਛੋਟਾ ਕਰੂੰਗਾ, ਤਕਰੀਬਨ ਮੈਂ ਜਾਂਦਾ ਰਹਿੰਦਾ ਜਦ ਵੀ ਮੇਰਾ ਮਨ ਕਰਦਾ, ਸਾਨੂੰ ਘੁੰਮ ਫਿਰ ਕੇ ਦੇਖਣਾ ਵੀ ਚਾਹੀਦਾ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ। ਸੋ ਛੋਟਾ ਜਿਹਾ ਮੈਸੇਜ ਹੈ ਮੇਰਾ, ਥੈਂਕ ਯੂ ਵੈਰੀ ਮਚ।
0: ਵਾਹ ਜੀ ਵਾਹ, ਤੁਸੀਂ ਬਹੁਤ ਵਧੀਆ ਦੱਸਿਆ ਕਿ ਪਿੰਡ ਖਟਖੜ ਕਲਾਂ ਦੇ ਵਿੱਚ ਸਾਨੂੰ ਸ਼ਹੀਦ ਭਗਤ ਸਿੰਘ ਜੀ ਦੀ ਮਿਊਜ਼ੀਅਮ ਬਣਿਆ ਹੋਇਆ, ਉੱਥੇ ਉਹਨਾਂ ਦੀਆਂ ਯਾਦਾਂ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਸਾਡੇ ਜਿਹੜੇ ਦੋਸਤ ਨਹੀਂ ਗਏ ਨੇ, ਜਿੱਦਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਨਹੀਂ ਜਾ ਪਾਏ ਕੰਮ ਕਰਕੇ, ਆਪਣੇ ਆਪ ਨੂੰ ਥੋੜ੍ਹਾ ਜਿਹਾ ਸਮਾਂ ਦਿਓ ਆਪਣੀ ਫੈਮਿਲੀ ਦੇ ਨਾਲ, ਤੁਸੀਂ ਇਹਨਾਂ ਥਾਵਾਂ 'ਤੇ ਘੁੰਮ ਕੇ ਆਓ, ਫਿਰ ਜੋ ਐਕਸਪੀਰੀਅੰਸ ਤੁਹਾਡਾ ਰਿਹਾ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ। ਵੈਸੇ ਤਾਂ ਜੂਨ ਦੀਆਂ ਛੁੱਟੀਆਂ ਆਉਣ ਹੀ ਵਾਲੀਆਂ ਨੇ, ਗਰਮੀ ਤਾਂ ਹੈ ਹੀ ਹੈ, ਘਰੋਂ ਨਿਕਲਣ ਨੂੰ ਮਨ ਨਹੀਂ ਕਰਦਾ, ਫਿਰ ਵੀ ਜੇ ਸਮਾਂ ਲੱਗੇ ਤਾਂ ਤੁਸੀਂ ਉੱਥੇ ਜ਼ਰੂਰ ਜਾ ਕੇ ਆਇਓ ਅਤੇ ਤੁਹਾਡੇ ਐਕਸਪੀਰੀਅੰਸ ਬਾਰੇ ਸਾਨੂੰ ਜ਼ਰੂਰ ਦੱਸਿਓ। ਲਓ ਜੀ ਫਿਰ ਅਗਲਾ ਸਾਨੂੰ ਮੈਸੇਜ ਆ ਗਿਆ ਹੈ ਚੌਹਾਨ ਜੀ ਦਾ ਅੰਮ੍ਰਿਤਸਰ ਤੋਂ, ਅਤੇ ਲਿਖਦੇ ਨੇ, ਆਪਕਾ ਪ੍ਰੋਗਰਾਮ ਸੁਣਕਰ ਮਨ ਕੋ ਬਹੁਤ ਸਕੂਨ ਮਿਲਤਾ ਹੈ। ਮੈਡਮ ਰਾਹਿਲ ਜੀ, ਆਪ 4/5/2026, ਬਿਲਕੁਲ ਜੀ, ਇਸੀ ਮਹੀਨੇ ਚੌਥੇ, ਮਤਲਬ 4 ਮਈ ਨੂੰ ਮੇਰੀ ਡਿਊਟੀ ਜਿਹੜੀ ਲੱਗੀ ਸੀ ਮੰਡੇ ਨੂੰ ਹੀ ਲੱਗੀ ਸੀ, ਅਤੇ ਅੱਜ ਹੈ ਮੇਰਾ ਪ੍ਰੋਗਰਾਮ, ਬਿਲਕੁਲ ਸਹੀ 14 ਦਿਨ ਬਾਅਦ FM ਰੇਨਬੋ ਦੇ ਸਟੂਡੀਓ ਮੈਂ ਆਏ ਹੋ, ਜਲਦੀ ਆਇਆ ਕਰੋ। ਬਿਲਕੁਲ ਜੀ, ਜਲਦੀ ਜਲਦੀ ਆਇਆ ਕਰਾਂਗੇ, ਤੁਹਾਡੇ ਨਾਲ ਗੱਲਬਾਤਾਂ ਦਾ ਸਿਲਸਿਲਾ ਇੰਨਾ ਜ਼ਿਆਦਾ ਮੈਨੂੰ ਵਧੀਆ ਲੱਗਦਾ ਹੈ ਨਾ, ਕਿ ਤੁਹਾਡੇ ਤੋਂ ਕਈ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲਦੀਆਂ, ਅਤੇ ਕਈ ਚੀਜ਼ਾਂ ਆਪਸ ਦੇ ਵਿੱਚ ਜਦੋਂ ਅਸੀਂ ਇੱਕ ਦੂਜੇ ਨਾਲ ਆਡੀਓ ਜਿਹੜੇ ਮੈਸੇਜ ਸਾਂਝੇ ਕਰਦੇ ਹਾਂ ਉਹਨਾਂ ਤੋਂ ਕਈ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਦੀਆਂ, ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਉਹਨਾਂ ਪ੍ਰੋਗਰਾਮ। ਆਪਕੀ ਪੇਸ਼ਕਾਰੀ ਬਾ ਕਮਾਲ ਹੋਤੀ ਹੈ, ਬੈਕਗਰਾਊਂਡ ਵੀ ਬਹੁਤ ਅਦਭੁਤ ਹੈ, ਵਾਹ ਜੀ ਵਾਹ। ਮੇਰੀ ਤਬੀਅਤ ਮਨ ਔਰ ਤਨ ਸੇ ਠੀਕ ਨਾ ਹੋਣੇ ਕੇ ਕਾਰਨ ਪ੍ਰੋਗਰਾਮ ਸੇ ਜ਼ਰੂਰ ਨਹੀਂ ਪਾ ਰਹਾ ਹੂੰ। ਓਕੇ ਜੀ, ਕੋਈ ਨਾ, ਸਾਡੇ ਪ੍ਰੋਗਰਾਮ ਨੂੰ ਇੱਦਾਂ ਹੀ ਸੁਣਦੇ ਰਹੋ, ਅਤੇ ਅਸੀਂ ਆਪ ਜੀ ਦਾ ਪ੍ਰੋਗਰਾਮ ਹਰ ਰੋਜ਼ ਸੁਣਦੇ ਹਾਂ, ਧੰਨਵਾਦ, ਬਹੁਤ ਵਧੀਆ ਲੱਗਦਾ ਹੈ। ਅਤੇ ਅਸੀਂ ਵੀ ਅੰਮ੍ਰਿਤਸਰ ਤੋਂ ਹੀ ਹਾਂ, ਅਤੇ ਇਹ ਸਾਨੂੰ ਮੈਸੇਜ ਭੇਜਿਆ ਹੈ ਸਤਨਾਮ ਗਿੱਲ ਜੀ ਨੇ, ਬਹੁਤ ਵਧੀਆ ਬਹੁਤ ਵਧੀਆ। ਅੱਗੇ ਵੀ ਸਾਡੇ ਦੋਸਤ ਹੈ ਜਿਹੜੇ ਸਾਨੂੰ ਸੁਣ ਰਹੇ ਨੇ ਅਤੇ ਆਪਣੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਆਡੀਓ ਰਿਕਾਰਡ ਕਰ ਰਹੇ ਹੋ, ਉਹਨਾਂ ਨੂੰ ਦੱਸ ਦਈਏ ਕਿ ਪਿੱਛੇ ਕੋਈ ਡਿਸਟਰਬੈਂਸ ਜ਼ਿਆਦਾ ਨਾ ਹੋਏ, ਦੀ ਆਪਣੀ ਆਡੀਓ ਮੈਸੇਜ ਜਿਹੜੇ ਹੈ ਥੋੜ੍ਹੇ ਛੋਟੇ ਰੱਖਿਆ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰਦੇ ਆ, ਅਤੇ ਐਂਡ ਦੇ ਵਿੱਚ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਕਿ ਵੱਡੇ ਵੱਡੇ ਲੰਬੇ ਲੰਬੇ ਮੈਸੇਜਸ ਹੋ ਜਾਂਦੇ ਆ, ਅਤੇ ਇੱਕ ਅੱਧੇ ਦਾ ਮੈਸੇਜ ਰਹਿ ਜਾਂਦਾ ਹੈ, ਅਤੇ ਸਾਡੇ ਉਹ ਦੋਸਤ ਜਿਹੜੇ ਸਿਰਫ ਸਾਨੂੰ ਹੈਲੋ ਹਾਈ ਵਾਲਾ ਮੈਸੇਜ ਭੇਜਦੇ ਆ, ਤੁਸੀਂ ਆਪਣੇ ਬਾਰੇ ਜਿਹੜੀ ਹੈ, ਜਿੱਦਾਂ ਅੱਜ ਅਸੀਂ ਮਿਊਜ਼ੀਅਮ ਬਾਰੇ ਪੁੱਛ ਰਹੇ ਹਾਂ, ਤੁਸੀਂ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਤੁਸੀਂ ਮਿਊਜ਼ੀਅਮ ਜਦੋਂ ਗਏ ਘੁੰਮਣ ਦੇ ਲਈ, ਤੁਹਾਡਾ ਉਸ

0: ਐਕਸਪੀਰੀਅੰਸ ਕਿਹੋ ਜਿਹਾ ਸੀਗਾ, ਤੁਸੀਂ ਉੱਥੇ ਕੀ ਦੇਖਿਆ, ਤੁਹਾਨੂੰ ਸਭ ਤੋਂ ਵਧੀਆ ਉੱਥੇ ਵੇਖਣ ਨੂੰ ਕੀ ਮਿਲਿਆ, ਇਹਨਾਂ ਚੀਜ਼ਾਂ ਬਾਰੇ ਸਾਡੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ। ਲਓ ਫਿਰ ਇੱਕ ਹੋਰ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਜਨਾਬ ਨੇ ਅਤੇ ਕੀ ਕਹਿਣਾ ਚਾਹੁੰਦੇ, ਕੋਈ ਆਪਣੀ ਅਲੱਗ ਇਨਫੋਰਮੇਸ਼ਨ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਕਿ ਮਿਊਜ਼ੀਅਮ ਬਾਰੇ ਹੀ ਸਾਨੂੰ ਦੱਸਣ ਦੀ ਜਿਹੜੀ ਹੈ ਇਹਨਾਂ ਨੇ ਆਡੀਓ ਭੇਜੀ, ਸੁਣਦੇ ਹਾਂ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ ਜੀ। ਪਿਆਰੀ ਬੇਟੀ ਰਾਹੀਨ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਹੋਰ ਬੇਟੀ ਠੀਕ ਠਾਕ ਹੋ
0: ਜੀ? ਬਹੁਤ ਵਧੀਆ,
1: ਗਰਮੀ ਬਹੁਤ ਪੈ ਰਹੀ ਹੈ।
0: ਇਹ ਤੇ ਗੱਲ ਸਹੀ ਹੈ,
1: ਤੱਕ ਤੱਥ ਦੱਸਦੇ ਹੈ ਵੀ ਗਰਮੀ ਵਧਣੀ ਹੈ, ਇਸ ਲਈ ਆਪਾਂ ਨੂੰ ਗਰਮੀ ਤੋਂ ਬਚਣ ਦੇ ਉਪਾਅ ਆਪ ਹੀ ਕਰਨੇ ਪੈਣੇ ਬੇਟੀ
0: ਜੀ।
1: ਇੱਕ ਤਾਂ ਬਾਹਲੀ ਧੁੱਪ ਦੇ ਵਿੱਚ ਬਾਹਰ ਨਾ ਨਿਕਲੋ ਅਤੇ ਆਪਣੇ ਖਾਣ ਪੀਣ ਦਾ ਵੀ ਖਾਸ ਖਿਆਲ ਰੱਖੋ ਤਾਂ ਕਿ ਆਪਣੇ 'ਚ ਪਾਣੀ ਦੀ ਘਾਟ ਨਾ ਰਹੇ। ਤਰਬੂਜ ਵਗੈਰਾ ਖਾ ਸਕਦੇ ਹਾਂ ਆਪਾਂ, ਖੀਰਾ ਖਾ ਸਕਦੇ ਹਾਂ, ਨਿੰਬੂ ਪਾਣੀ ਪੀ ਸਕਦੇ ਹਾਂ, ਅਤੇ ਇੱਕ ਆਪਾਂ ਪੁਦੀਨਾ ਚਟਨੀ ਰਗੜ ਕੇ ਤਾਂ ਆਪਾਂ ਖਾਂਦੇ ਹਾਂ, ਪੁਦੀਨਾ ਰਗੜ ਕੇ ਵਿੱਚ ਸ਼ੱਕਰ ਪਾ ਕੇ ਪੀਤਾ ਜਾਵੇ, ਉਹ ਵੀ ਆਪਣੀ ਸਿਹਤ ਵਾਸਤੇ ਬਹੁਤ ਚੰਗਾ ਹੁੰਦਾ ਬੇਟੀ। ਦੋ ਲਾਈਨਾਂ ਮੈਂ ਬੋਲ ਰਿਹਾ ਹੈਗਾ। ਹਰ ਰਾਤ ਸੁਹਾਨੀ ਹੋਤੀ ਹੈ, ਹਰ ਦਿਨ ਖੁਸ਼ ਹੋਤਾ ਹੈ। ਹਰ ਰਾਤ ਸੁਹਾਨੀ ਹੋਤੀ ਹੈ, ਹਰ ਦਿਨ ਖਾਸ ਹੋਤਾ ਹੈ। ਜਬ ਐਫ ਐਮ ਰੇਨੋ ਹਮਾਰੇ ਸਾਥ ਹੋਤਾ ਹੈ, ਯਹੀ ਹਮਾਰੀ ਜਿੰਦ ਹੈ, ਯਹੀ ਹਮਾਰੀ ਸ਼ਾਨ ਹੈ। ਐਫ ਐਮ ਹੈ ਸਾਡੇ ਦਿਲ ਦਾ ਟੁਕੜਾ, ਇਸ ਨਾਲ ਹੀ ਸਾਡੀ ਸ਼ਾਨ ਹੈ, ਇਸ ਨਾਲ ਹੀ ਸਾਡੀ ਸ਼ਾਨ ਹੈ। ਸਤਿ ਸ਼੍ਰੀ ਅਕਾਲ ਬੇਟੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ ਜੀ।
0: ਜੀ ਬਿਲਕੁਲ ਸਹੀ ਕਿਹਾ, ਕਿਉਂਕਿ ਗਰਮੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਅਤੇ ਗਰਮੀ ਦਾ ਖਾਸ ਖਿਆਲ ਤਾਂ ਰੱਖਣਾ ਹੀ ਪੈਣਾ, ਗਰਮੀ ਦਾ ਨਹੀਂ ਰੱਖਣਾ ਬਿਲਕੁਲ ਆਪਣਾ ਖਾਸ ਖਿਆਲ ਰੱਖਣਾ। ਅਤੇ ਇਸਦੇ ਨਾਲ ਹੀ ਜਨਾ ਜਿਹੜਾ ਸਾਨੂੰ ਇੱਕ ਮੈਸੇਜ ਆਇਆ ਹੈ, ਪੱਪੂ ਕੁਮਾਰ ਸੰਭਾ ਜਿੰਦਰ ਤੋਂ ਸਾਨੂੰ ਇਹਨਾਂ ਨੇ ਮੈਸੇਜ ਭੇਜਿਆ ਹੈ, ਅਤੇ ਇਹਨਾਂ ਨੇ ਮੈਸੇਜ ਦੇ ਵਿੱਚ ਹੈ ਕਿ ਗਰਮੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਅਤੇ ਉਸ ਤੋਂ ਬਚਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ, ਪਾਣੀ ਖੂਬ ਪੀਣਾ ਚਾਹੀਦਾ। ਪਾਣੀ ਪੀਣ ਦੇ ਤਰੀਕੇ ਵੀ ਹੈ, ਹੁਣ ਕਈਆਂ ਨੂੰ ਕੀ ਲੱਗਦਾ ਹੈ ਕਿ ਜਦੋਂ ਆਪਾਂ ਪਾਣੀ ਪੀਂਦੇ ਹਾਂ ਨਾ ਇੱਕ ਵਾਰ 'ਚ ਹੀ 3-4 ਗਲਾਸ ਪੀਣੇ, ਨਾ ਜੀ ਨਾ ਬਿਲਕੁਲ ਵੀ ਨਹੀਂ, ਮਤਲਬ ਦਿਨ ਦੇ ਵਿੱਚ ਤੁਸੀਂ 3-4 ਲੀਟਰ ਪਾਣੀ ਪੀ ਸਕਦੇ ਹੋ, ਆਪਣੀ ਕਪੈਸਿਟੀ ਦੇ ਅਕੋਰਡਿੰਗ ਹੈ, ਮਤਲਬ 2 ਲੀਟਰ ਤੋਂ ਘੱਟ ਤਾਂ ਬਿਲਕੁਲ ਵੀ ਨਹੀਂ ਨਾ। ਇੱਕ ਮਤਲਬ ਇਕੱਠੇ ਹੋ ਕੇ ਪੂਰਾ ਪਾਣੀ ਇੱਕਦਮ ਨਹੀਂ ਪੀਣਾ, ਥੋੜ੍ਹਾ ਥੋੜ੍ਹਾ ਕਰਕੇ, ਮਤਲਬ ਇੱਕ ਜਦੋਂ ਤੁਹਾਡੀ ਬੋਟਲ ਹੈ ਉਸ ਦੇ ਵਿੱਚ ਤੁਸੀਂ ਮੱਕ ਲਗਾ ਸਕਦੇ ਹੋ ਕਿ 3-4 ਘੁੱਟ, ਮਤਲਬ ਕਿ ਅੱਧਾ ਗਲਾਸ ਤੋਂ ਵੱਧ ਇੰਨਾ ਕੁ ਮੱਕ ਤੁਸੀਂ ਲਗਾ ਲਓ ਕਿ ਇੰਨਾ ਇੰਨਾ ਤੁਸੀਂ ਪਾਣੀ ਪੀਂਦੇ ਰਹੋ ਹਰ ਘੰਟੇ ਬਾਅਦ ਜਾਂ ਹਰ 2 ਘੰਟੇ ਬਾਅਦ। ਉਸ ਤੋਂ ਬਾਅਦ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ, ਛਾਸ ਪੀ ਸਕਦੇ ਹੋ, ਨਿੰਬੂ ਪਾਣੀ ਹੋ ਸਕਦਾ, ਸ਼ਿਕੰਜੀ ਹੋ ਸਕਦੀ, ਜਿੱਦਾਂ ਕਿ ਸਾਡੇ ਦੋਸਤਾਂ ਨੇ ਸਾਨੂੰ ਦੱਸਿਆ ਹੈ, ਅਤੇ ਜਿਹੜੀ ਕੋਲਡ ਡਰਿੰਕਸ ਹੈ, ਹੈ ਨਾ, ਅਤੇ ਬਾਹਰਲੀਆਂ ਜਿਹੜੇ ਚੀਜ਼ਾਂ ਉਹਨਾਂ ਨੂੰ ਅਵੋਇਡ ਹੀ ਕਰਨਾ ਚਾਹੀਦਾ ਹੈ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਿਹੜਾ ਤਬੀਅਤ ਜਲਦੀ ਖਰਾਬ ਹੋ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ, ਇਹ ਸਾਨੂੰ ਜ਼ਿਆਦਾ ਵੇਖਣ ਨੂੰ ਮਿਲਦਾ। ਇਸ ਕਰਕੇ ਜੇ ਤੁਹਾਨੂੰ ਕੋਈ ਇਹੋ ਜਿਹੀ ਦਿੱਕਤ ਆਉਂਦੀ ਹੈ ਕਿ ਤੁਹਾਨੂੰ ਫੀਲ ਹੋ ਰਿਹਾ ਕਿ ਡਿਜ਼ੀ ਡਿਜ਼ੀ ਫੀਲ ਹੋ ਰਿਹਾ, ਫਿਰ ਆਪਣੀ ਜਿਹੜੀ ਹਾਈਡਰੇਸ਼ਨ ਉਹਨੂੰ ਠੀਕ ਰੱਖੋ, ਪਾਣੀ ਪੀਂਦੇ ਰਹੋ, ਅਤੇ ਨਾਲ ਹੀ ਸਾਡੇ ਜਿੱਦਾਂ ਦੋਸਤ ਨੇ ਦੱਸਿਆ ਕਿ ਇਹਨਾਂ ਨੇ ਦੱਸਿਆ ਸੀਗਾ ਕਿ ਜਿਹੜੀ ਹੈ ਪੁਦੀਨਾ ਬਹੁਤ ਵਧੀਆ ਮੰਨਿਆ ਜਾਂਦਾ, ਬਿਲਕੁਲ ਪੁਦੀਨਾ ਬਹੁਤ ਵਧੀਆ ਮੰਨਿਆ ਜਾਂਦਾ, ਖੀਰਾ ਬਹੁਤ ਵਧੀਆ ਮੰਨਿਆ ਜਾਂਦਾ ਹੈ, ਅਤੇ ਨਾਲ ਹੀ ਸੌਂਫ ਜਿਹੜੀ ਹੈ ਬਹੁਤ ਵਧੀਆ, ਸੌਂਫ ਤਾਂ ਖਾਣੀ ਆਪਾਂ ਖਾਣ ਤੋਂ ਬਾਅਦ ਜਿਹੜੀ ਮਿਸ਼ਰੀ ਸੌਂਫ ਹੈ ਨਾ ਉਹ ਚੀਜ਼ ਤੁਸੀਂ ਸ਼ਿਕੰਜੀ ਦੇ ਵਿੱਚ ਵੀ ਪਾ ਸਕਦੇ ਹੋ। ਬਿਲਕੁਲ ਸੌਂਫ ਹੋ ਗਈ ਹੈ, ਪੁਦੀਨਾ ਹੋ ਗਿਆ, ਥੋੜ੍ਹਾ ਜਿਹਾ ਕਾਲਾ ਨਮਕ ਤੁਸੀਂ ਲੈ ਸਕਦੇ ਹੋ, ਅਤੇ ਮਿਸ਼ਰੀ ਲੈ ਸਕਦੇ ਹੋ, ਇਹਨਾਂ ਨੂੰ ਗ੍ਰਾਇੰਡ ਕਰਕੇ ਪੀਸ ਕੇ ਪਾਊਡਰ ਬਣਾ ਲਓ ਅਤੇ ਇੱਕ ਸ਼ਿਕੰਜੀ ਮਸਾਲਾ ਬਣ ਜਾਂਦਾ, ਅਤੇ ਬਸ ਈਜ਼ੀ ਟੂ ਹੈ। ਜਲਦੀ ਜਲਦੀ ਗਲਾਸ ਦੇ ਵਿੱਚ ਇੱਕ ਚਮਚ ਪਾਇਆ ਅਤੇ ਥੋੜ੍ਹੀ ਜਿਹੀ ਬਰਫ਼ ਪਾਈ, ਜਾਂ ਫਿਰ ਬਰਫ਼ ਅਵੋਇਡ ਕਰੇ ਤਾਂ ਵਧੀਆ ਹੈ, ਮਟਕੇ ਦਾ ਪਾਣੀ ਠੰਡਾ ਜਿਹਾ ਪਾਇਆ ਅਤੇ ਨਾਲ ਹੀ ਪੀ ਲਿਆ, ਇਹ ਚੀਜ਼ ਹੈ। ਤਾਂ ਦੇਖਦੇ ਹਾਂ ਜੀ, ਦੇਖਦੇ ਹਾਂ ਕੀ ਕਹਿ ਰਹੀ ਹਾਂ, ਮੈਂ ਸੁਣਦੇ ਹਾਂ ਮੈਨੂੰ ਕਹਿਣਾ ਚਾਹੀਦਾ। ਬਿਲਕੁਲ ਜੀ, ਸੁਣਦੇ ਹਾਂ ਸਾਡੀ ਅਗਲਾ ਮੈਸੇਜ ਕਿਹਨਾਂ ਨੇ ਭੇਜਿਆ।
2: ਗੁੱਡ ਮਾਰਨਿੰਗ ਐਵਰੀਵਨ, ਭੁਪਿੰਦਰ ਸਿੰਘ ਪਿੰਡ ਜੀਚਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲਦਾ ਜੀ।
0: ਗੁੱਡ ਮਾਰਨਿੰਗ
2: ਸਾਰੇ ਹੀ ਸਰੋਤਿਆਂ ਨੂੰ ਤੇ ਮੈਡਮ ਜੀ ਆਪ ਜੀ ਨੂੰ ਇੱਕ ਵਾਰੀ ਫੇਰ ਨਮਸਕਾਰ।
0: ਨਮਸਕਾਰ ਜੀ।
2: ਮੈਡਮ ਜੀ, ਇੱਕ ਗੀਤ ਦੀਆਂ 2 ਲਾਈਨਾਂ ਜਿਹੜੀਆਂ ਮੈਂ ਆਪ ਹੀ ਲਿਖੀਆਂ ਵਾਂ
0: ਜੀ,
2: ਔਰ ਮੈਂ ਚਾਹੁੰਦਾ ਕਿ ਸਾਰੇ ਸਰੋਤਿਆਂ ਦੇ ਸਨਮੁਖ ਕਰੀਏ, ਕਿਉਂਕਿ ਜਿਹੜਾ ਦਰਦ ਵਿਛੋੜਾ ਜਿਹੜਾ ਹੁੰਦਾ ਨਾ ਸਭ ਤੋਂ ਮਾੜਾ ਹੁੰਦਾ, ਤੇ ਹਾਲ ਇਹ ਦਰਦ ਜਿਹੜਾ ਆਪਣਾ ਬਿਆਨ ਕਰਨ ਲੱਗਾ। ਤੂੰ ਕਿੱਥੇ ਜਾ ਕੇ ਬਹਿ ਗਈ ਨੀ, ਸੁੱਖ ਚੈਨ ਤੂੰ ਲੁੱਟ ਕੇ ਲੈ ਗਈ ਨੀ, ਮੇਰੀ ਸਿਹਤ ਵੀ ਅੱਧੀ ਰਹਿ ਗਈ ਨੀ, ਤੂੰ ਕਿਹੜੇ ਰਾਹੀ ਪੈ ਗਈ ਨੀ, ਮੈਨੂੰ ਛੱਡ ਕੇ ਕੱਲਾ, ਤੇਰੇ ਬਾਜੋਂ ਸੋਹਣੀਏ ਮੈਂ ਹੋ ਗਿਆ ਚੱਲਾ। ਪਹਿਲਾਂ ਪੁੱਛਦੀ ਮੇਰਾ

0: ਰੱਖਦੀ ਤੂੰ ਬੜਾ ਖਿਆਲ ਸੀ, ਦੁੱਖ ਸੁੱਖ ਸਾਂਝੇ ਕਰਦੀ ਮੇਰੇ ਨਾਲ ਸੀ, ਹੁਣ ਕਿਉਂ ਛਡਾ ਗਈ ਪੱਲਾ। ਭੁਪਿੰਦਰ ਸਿੰਘ ਤਾਂ ਹੋ ਗਿਆ ਨੀ ਤੇਰੇ ਬਾਜੋਂ ਚੱਲਾ, ਭੁਪਿੰਦਰ ਸਿੰਘ ਤਾਂ ਤੇਰੇ ਬਾਜੋਂ ਨੀ ਹੁਣ ਹੋ ਗਿਆ ਚੱਲਾ। ਓਕੇ ਮੈਡਮ ਜੀ, ਪਲੇ ਕਰਿਓ ਜ਼ਰੂਰ
1: ਜੀ, ਧੰਨਵਾਦ। ਕਈ ਸਾਡੇ ਦੋਸਤਾਂ ਨੂੰ ਮਤਲਬ ਲਿਖਣ ਦਾ ਸ਼ੌਂਕ ਹੈ, ਬਹੁਤ ਵਧੀਆ ਗੱਲ ਹੈ। ਅਤੇ ਸਾਡੇ ਅਲੱਗ ਅਲੱਗ ਪ੍ਰੋਗਰਾਮ ਜਿਹੜੇ ਬਣੇ ਹੋਏ ਇਸ ਦੀ ਤਰ੍ਹਾਂ ਹੀ ਬਣੇ ਹੋਏ ਕਿ ਤੁਹਾਡੀ ਜਿਹੜੀ ਇਹ ਕਲਾ ਹੈ ਉਹ ਵੀ ਸਾਡੇ ਸਾਹਮਣੇ ਆ ਸਕੇ। ਜਿਵੇਂ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ, ਉਹਦੇ ਵਿੱਚ ਜੇ ਤੁਸੀਂ ਸ਼ਾਇਰੀਆਂ ਲਿਖਣਾ ਪਸੰਦ ਕਰਦੇ ਹੋ ਤਾਂ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਿਰਕਤ ਕਰ ਸਕਦੇ ਹੋ, ਜਿਹਦੀ ਇਹਨਾਂ ਲਾਈਨਸ ਲਿਖੀ ਬਹੁਤ ਵਧੀਆ ਹੈ। ਅਤੇ ਦੇਖਦੇ ਹਾਂ ਅਗਲਾ ਸਾਡਾ ਜਿਹੜਾ ਹੈ ਮੈਸੇਜ ਕਿਹੜਾ ਕਿਹਨਾਂ ਦਾ ਆਇਆ, ਸੁਣਦੇ ਹਾਂ ਅਤੇ ਕੀ ਕਹਿਣਾ ਚਾਹੁੰਦੇ ਨੇ ਉਹ।
2: ਐਫਐਮ ਰੇਨਬੋ ਦੇ ਉੱਤੇ ਹਾਜ਼ਰ ਹਾਂ ਜੀ, ਮੈਂ ਵਿਨੋਦ ਸੰਧੂ ਜਾੜਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ। ਅੱਜ ਦਾ ਦਿਲ ਆਪਣਾ

0: ਹੁਣ ਹੋ ਗਿਆ ਚੱਲਾ। ਓਕੇ ਮੈਡਮ ਜੀ, ਪਲੇ ਕਰਿਓ ਜ਼ਰੂਰ।
1: ਜੀ ਧੰਨਵਾਦ। ਕਈ ਸਾਡੇ ਦੋਸਤਾਂ ਨੂੰ ਮਤਲਬ ਲਿਖਣ ਦਾ ਸ਼ੌਂਕ ਹੈ, ਬਹੁਤ ਵਧੀਆ ਗੱਲ ਹੈ। ਅਤੇ ਸਾਡੇ ਅਲੱਗ ਅਲੱਗ ਪ੍ਰੋਗਰਾਮ ਜਿਹੜੇ ਬਣੇ ਹੋਏ ਇਸ ਦੀ ਤਰ੍ਹਾਂ ਹੀ ਬਣੇ ਹੋਏ ਕਿ ਤੁਹਾਡੀ ਜਿਹੜੀ ਇਹ ਕਲਾ ਹੈ ਉਹ ਵੀ ਸਾਡੇ ਸਾਹਮਣੇ ਆ ਸਕੇ। ਜਿਵੇਂ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ, ਉਹਦੇ ਵਿੱਚ ਜੇ ਤੁਸੀਂ ਸ਼ਾਇਰੀਆਂ ਲਿਖਣਾ ਪਸੰਦ ਕਰਦੇ ਹੋ ਅਤੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਿਰਕਤ ਕਰ ਸਕਦੇ ਹੋ, ਜਿਹਦੀ ਇਹਨਾਂ ਨੇ ਲਾਈਨਸ ਲਿਖੀ, ਬਹੁਤ ਵਧੀਆ ਹੈ। ਅਤੇ ਦੇਖਦੇ ਹਾਂ ਅਗਲਾ ਸਾਡਾ ਜਿਹੜਾ ਹੈ ਮੈਸੇਜ ਕਿਹੜਾ ਕਿਹਨਾਂ ਦਾ ਆਇਆ, ਸੁਣਦੇ ਹਾਂ ਅਤੇ ਕੀ ਕਹਿਣਾ ਚਾਹੁੰਦੇ ਨੇ ਉਹ।
2: FM ਰੇਨਬੋ ਦੇ ਉੱਤੇ ਹਾਜ਼ਰ ਹਾਂ ਜੀ, ਮੈਂ ਵਿਨੋਦ ਸੰਧੂ, ਜਾੜਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਪੰਜਾਬ ਤੋਂ। ਅੱਜ ਦਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੇ ਮੈਡਮ ਰਾਹਿਲ ਜੀ, ਨਮਸਤੇ, ਸਤਿ ਸ੍ਰੀ ਅਕਾਲ ਤੇ ਸੁਣਨ ਵਾਲਿਆਂ ਨੂੰ ਵੀ ਨਾਲ ਦੀ ਨਾਲ। ਬਹੁਤ ਹੀ ਵਧੀਆ ਸਵੇਰ ਤੋਂ ਪ੍ਰੋਗਰਾਮ ਪੇਸ਼ ਕਰ ਰਹੇ ਹੋ ਅੱਜ, ਬਹੁਤ ਹੀ ਵਧੀਆ ਗੱਲਬਾਤ ਕੀਤੀ, ਮਿਊਜ਼ੀਅਮ ਦੇ ਉੱਤੇ ਚੰਗੀ ਜਾਣਕਾਰੀ ਵੀ ਦਿੱਤੀ ਤੇ ਵਿਸ਼ਾ ਵੀ ਅੱਜ ਦਾ ਮਿਊਜ਼ੀਅਮ ਦੇ ਉੱਤੇ ਹੀ ਰੱਖਿਆ। ਮੈਂ ਗੱਲ ਕਰਾਂਗਾ ਆਪਣੇ ਏਰੀਏ ਦੀ। ਸ਼ਹੀਦੇ ਆਜ਼ਮ ਭਗਤ ਸਿੰਘ ਜੀ, ਜਿਨ੍ਹਾਂ ਦਾ ਘਰ ਖਟਕੜ ਕਲਾਂ ਦੇ ਵਿੱਚ ਹੈ, ਚੰਡੀਗੜ੍ਹ ਰੋਡ, ਜਲੰਧਰ ਰੋਡ ਦੇ ਉੱਤੇ ਹੈ, ਔਰ ਬਹੁਤ ਹੀ ਵਧੀਆ ਉਹਨਾਂ ਦਾ ਸਟੈਚੂ ਲੱਗਿਆ ਹੋਇਆ, ਨਾਲ ਦੀ ਨਾਲ ਮਿਊਜ਼ੀਅਮ ਬਣਿਆ ਹੋਇਆ। ਮਿਊਜ਼ੀਅਮ ਦੇ ਵਿੱਚ ਬਹੁਤ ਹੀ ਵਧੀਆ ਐਂਟਰੀ ਗੇਟ ਦੇ ਉੱਤੇ ਰਜਿਸਟਰ ਪਿਆ ਅਤੇ ਨਾਲ ਉੱਥੇ ਭਾਈ ਸਾਹਿਬ ਬੈਠੇ ਨੇ। ਅੰਦਰ ਐਂਟਰੀ ਕਰਕੇ ਜਾਓ ਅਤੇ ਬਹੁਤ ਕੁਛ ਦੇਖਣ ਵਾਸਤੇ ਮਿਲਦਾ। ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜੋ ਖੂਨ ਦੇ ਨਾਲ ਭਿੱਜੀ ਹੋਈ ਅਖਬਾਰ, ਕਲਮ ਪਈ, ਦਵਾਤ ਪਈ, ਰੇਤ ਪਈ, ਸਾਰੀਆਂ ਹੀ ਉਹਨਾਂ ਦੀਆਂ ਫੋਟੋ ਪਈਆਂ ਨੇ। ਉਸ ਤੋਂ ਅੱਗੇ ਅਸੀਂ ਚਲੇ ਜਾਂਦੇ ਹਾਂ ਸੱਜੇ ਪਾਸੇ, ਨਾਲ ਦੀ ਨਾਲ ਬਹੁਤ ਹੀ ਵਧੀਆ ਇੱਕ ਵੱਡਾ ਹਾਲ ਬਣਿਆ ਹੋਇਆ, ਜਿੱਥੇ ਕਿ ਹਰ ਸਾਲ ਜਨਮ ਦਿਨ ਤੇ ਨਾਲ ਦੀ ਨਾਲ ਸ਼ਹੀਦੀ ਦਿਨ ਦੇ ਉੱਤੇ ਉੱਥੇ ਸਟੇਜਾਂ ਲੱਗਦੀਆਂ ਨੇ। ਅੱਗੇ ਬਹੁਤ ਹੀ ਵਧੀਆ ਕੋਰੀਓਗ੍ਰਾਫਰੀ ਚੱਲਦੀ ਹੈ, ਹਰ ਇੱਕ ਆਪਣਾ ਆਪਣਾ ਉੱਥੇ ਕਿਰਦਾਰ ਨਿਭਾਉਂਦਾ ਹੈ। ਅੱਗੇ ਜਾ ਕੇ ਬਹੁਤ ਹੀ ਵਧੀਆ ਸੱਜੇ ਪਾਸੇ ਲਾਇਬ੍ਰੇਰੀ ਔਰ ਖੱਬੇ ਪਾਸੇ ਪਾਰਕ ਅਤੇ ਨਾਲ ਦੀ ਨਾਲੇ ਖੱਬੇ ਪਾਸੇ ਬਹੁਤ ਹੀ ਵਧੀਆ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ ਘਰ ਜੱਦੀ, ਉਹਦੇ ਅੰਦਰ ਸਾਰਾ ਹੀ ਸਮਾਨ ਪਿਆ, ਕਹਿਣ ਦੇ ਭਾਂਡੇ ਪਏ ਨੇ, ਖੂਹ ਆ, ਤੱਕੜੀ ਪਈ, ਵੱਟੇ ਪਏ ਆ, ਇੱਕ ਪਿੱਤਲ ਦੀ ਬਹੁਤ ਹੀ ਵਧੀਆ ਉੱਪਰ ਥਾਲੀ ਨੂੰ ਸਟੈਂਡ ਲੱਗਿਆ ਹੋਇਆ, ਇੱਕ ਵਧੀਆ ਟੇਬਲ ਜਿਸ ਦੇ ਉੱਤੇ ਰੱਖ ਕੇ ਰੋਟੀ ਖਾਂਦੇ ਸੀ, ਔਰ ਨਾਲ ਦੀ ਨਾਲੇ ਮੰਜਾ ਪਿਆ, ਸਾਰਾ ਹੀ ਉਹਨਾਂ ਦਾ ਚੰਗਾ ਸਮਾਨ ਦੇਖਣ ਯੋਗ ਹੈ। ਸੋ ਸਾਨੂੰ ਮਿਊਜ਼ੀਅਮ ਦੇ ਵਿੱਚ ਜਾ ਕੇ ਕਾਫੀ ਚੀਜ਼ਾਂ ਦੇਖਣ ਦਾ ਇੱਕ ਆਨੰਦ ਹੈ। ਸ਼ਿਮਲਾ ਦੇ ਵਿੱਚ ਮੈਂ ਬਹੁਤ ਵਧੀਆ ਇੱਕ ਜੋ ਕਿ ਅਡਵਾਂਸ ਸਟੱਡੀ ਦੇਖੀ ਆ, ਉੱਥੇ ਬਹੁਤ ਚੰਗੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ, ਹਰ ਇੱਕ ਚੀਜ਼ ਉੱਥੇ ਸਜਾਈ ਹੋਈ ਆ ਚਰਖੇ ਤੱਕ, ਔਰ ਵਧੀਆ ਚੀਜ਼ਾਂ ਨੇ। ਜਦੋਂ ਅਸੀਂ ਮਿਊਜ਼ੀਅਮ 'ਚ ਜਾਂਦੇ ਹਾਂ ਮਨ ਖੁਸ਼ ਹੋ ਜਾਂਦਾ, ਆਪ ਵੀ ਜਾਣਾ ਚਾਹੀਦਾ, ਬੱਚਿਆਂ ਨੂੰ ਵੀ ਲੈ ਕੇ ਜਾਣਾ ਚਾਹੀਦਾ। ਸੋ ਹਾਜ਼ਰ ਸੀ ਵਿਨੋਦ ਸੰਧੂ, ਜਾਡਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਪੰਜਾਬ ਤੋਂ। ਖੁਸ਼ ਰਹੋ, ਆਵਾਜ਼ ਰਹੋ, ਮਹਿਕਦੇ ਰਹੋ, ਟਹਿਕਦੇ ਰਹੋ।
1: ਜੀ ਬਹੁਤ ਸਹੀ ਵਿਨੋਦ ਜੀ ਨੇ, ਮੈਂ ਕਹਿੰਦੀ ਹਾਂ ਇਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਬਿਆਨ ਕਰਤੇ, ਕਿਉਂਕਿ ਇਹਨਾਂ ਨੇ ਆਪਣੇ ਅੱਖੀਂ ਦੇਖਿਆ ਅਤੇ ਬਹੁਤ ਚੰਗੇ ਤਰੀਕੇ ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਲੈਫਟ ਜਾ ਕੇ, ਰਾਈਟ ਜਾ ਕੇ, ਮਤਲਬ ਗਾਈਡ ਦੀ ਵੀ ਤੁਹਾਨੂੰ ਲੋੜ ਨਹੀਂ ਪਈ, ਜਦ ਗੂਗਲ ਤੋਂ ਵੀ ਪੁੱਛਣਾ ਪਿਆ ਨਾ ਫਿਰ ਇਹਨਾਂ ਨੇ ਦੱਸ ਹੀ ਦਿੱਤਾ। ਬਹੁਤ ਵਧੀਆ ਕਿ ਤੁਸੀਂ ਜਾ ਕੇ ਆਏ ਫੈਮਲੀ ਦੇ ਨਾਲ, ਅਤੇ ਸਾਡੇ ਹੋਰ ਕਿਹੜੇ ਕਿਹੜੇ ਦੋਸਤ ਜਿਹੜੇ ਘੁੰਮ ਕੇ ਆਏ ਨੇ ਮਿਊਜ਼ੀਅਮ, ਤੁਹਾਡਾ ਦਾ ਕਿਹੋ ਜਿਹਾ ਉੱਥੇ ਐਕਸਪੀਰੀਅੰਸ ਰਿਹਾ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ, ਜਿਹੜਾ ਕਿ ਸਾਡਾ ਇਸ ਵੇਲੇ ਚੱਲ ਰਿਹਾ, ਅਤੇ ਹਰ ਰੋਜ਼ ਇੱਕ ਨਵੀਂ ਐਂਕਰ ਜਿਹੜੇ ਆ, ਨਵੇਂ ਆਰ ਜੇ ਤੁਹਾਡੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ ਦੇ ਵਿੱਚ।

0: ਹਾਂਜੀ ਦੋਸਤੋ, ਫਿਰ ਸੁਣਦੇ ਹਾਂ ਅਗਲਾ ਮੈਸੇਜ ਕਿਨਾਂ ਦਾ ਆਇਆ ਹੈ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਰਾਮ ਰਾਮ, ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਹੈ। ਸਵੀਕਾਰ ਕਰਿਆ ਜੇ ਸਾਰੇ ਸਰੋਤੇ ਰੇਡੀਓ ਰੇਨਬੋ FM ਨੂੰ ਸੁਣਦੇ ਰਿਹਾ ਕਰੋ, ਜਿਸ ਨਾਲ ਖੂਨ ਦੇ ਸੰਚਾਰ ਦੇ ਨਾਲ ਨਾਲ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਆਤਮ ਬਲ ਨੂੰ ਮਜ਼ਬੂਤੀ ਮਿਲਦੀ ਹੈ। ਅੱਜ ਰੇਡੀਓ ਰੇਨਬੋ FM ਦੇ ਮੋਰਚੇ ਦੀ ਕਮਾਨ ਸਾਡੀ ਤੀਰਾਣੀ ਰਾਹਿਲ ਨੇ ਸੰਭਾਲੀ ਹੋਈ ਹੈ। ਰੇਡੀਓ ਰੇਨਬੋ ਦੇ ਆਰਜੇ ਜੋ ਇੱਕ ਯੋਧਾ ਬਣ ਕੇ ਆਪਣਾ ਫਰਜ਼ ਨਿਭਾਉਣ ਵਿੱਚ ਮਾਸਾ ਵੀ ਕੁਤਾਹੀ ਨਹੀਂ ਕਰਦੇ, ਤਾਂ ਹੀ ਤੇ ਰੇਡੀਓ ਰੇਨਬੋ ਦਿਨ ਬ ਦਿਨ ਨਵੀਆਂ ਨਵੀਆਂ ਉਚਾਈਆਂ ਦੇ ਪਾਏਦਾਨ ਛੂਹਣ ਡਿਆ ਏ। ਅੱਜ ਮੈਂ ਗੱਲ ਕਰਾਂਗਾ ਕਿ ਇੱਕ ਲੜਕੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਪਰਿਵਾਰ 'ਚ ਆਉਂਦੀ ਏ, ਉਸ ਦੀਆਂ ਵੀ ਕੁਝ ਆਪਣੀਆਂ ਖੁਆਇਸ਼ਾਂ ਹੁੰਦੀਆਂ ਨੇ। ਔਰਤ ਤੋਂ ਬਿਨਾਂ ਘਰ ਕੀ ਸ੍ਰਿਸ਼ਟੀ ਨਹੀਂ ਚੱਲ ਸਕਦੀ। ਇੱਕ ਸ਼ਾਦੀਸ਼ੁਦਾ ਤੇ ਬੱਚਿਆਂ ਦੀ ਮਾਂ ਕੁਝ ਕਹਿ ਰਹੀ ਏ, ਜਿਹੜਾ ਸੁਣਿਓ ਆਪਣੇ ਕੰਨ ਮੈਨੂੰ ਉਧਾਰੇ ਦਿਓ ਤਾਂ ਕਿ ਤੁਹਾਡੇ ਹੀ ਦਿਲ ਦੀ ਗੱਲ ਤੁਹਾਡੇ ਕੰਨਾਂ ਤੱਕ ਪਹੁੰਚ ਸਕੇ।

0: ਇੱਕ ਸ਼ਾਦੀਸ਼ੁਦਾ ਔਰਤ ਦੀ ਜ਼ੁਬਾਨੀ। ਉਨਵਾਨ ਏ, ਮੈਨੂੰ ਚੰਗਾ ਨਹੀਂ ਲੱਗਦਾ, ਮੈਂ ਰੋਜ਼ ਹੀ ਖਾਣਾ ਬਣਾਉਂਦੀ ਹਾਂ, ਆਪ ਜੀ ਨੂੰ ਬੜੇ ਪਿਆਰ ਨਾਲ ਖਵਾਨੀ ਹਾਂ, ਪਰ ਤੁਹਾਡੇ ਜੂਠੇ ਭਾਂਡੇ ਚੁੱਕਣਾ ਮੈਨੂੰ ਚੰਗਾ ਨਹੀਂ ਲੱਗਦਾ। ਕਈ ਸਾਲਾਂ ਤੋਂ ਅਸੀਂ ਇਕੱਠੇ ਰਹਿਣ ਡਏ ਹਾਂ, ਲਾਜ਼ਮੀ ਗੱਲ ਏ ਕੁਝ ਮਤਭੇਦ ਵੀ ਹੋਣਗੇ, ਪਰ ਤੁਹਾਡਾ ਬੱਚਿਆਂ ਸਾਹਮਣੇ ਬਹੁਤ ਉੱਚੀ ਬੋਲਣਾ ਮੈਨੂੰ ਚੰਗਾ ਨਹੀਂ ਲੱਗਦਾ। ਜਦੋਂ ਅਸੀਂ ਕਿਤੇ ਇਕੱਠਿਆਂ ਕਿਸੇ ਫੰਕਸ਼ਨ 'ਤੇ ਜਾਣਾ ਹੋਵੇ, ਤੁਹਾਡਾ ਪਹਿਲਾਂ ਕਾਰ 'ਚ ਬੈਠ ਕੇ ਹਾਰਨ ਵਜਾਉਣਾ ਮੈਨੂੰ ਚੰਗਾ ਨਹੀਂ ਲੱਗਦਾ। ਜਦੋਂ ਮੈਂ ਸ਼ਾਮ ਨੂੰ ਥੱਕ ਕੇ ਘਰ ਆਉਂਦੀ ਹਾਂ ਅਤੇ ਤੁਹਾਡਾ ਗਿੱਲਾ ਤੌਲੀਆ ਬਿਸਤਰੇ ਤੋਂ ਚੁੱਕਣਾ ਮੈਨੂੰ ਚੰਗਾ ਨਹੀਂ ਲੱਗਦਾ। ਮੰਨਿਆ ਕਿ ਹੁਣ ਸਾਡੇ ਬੱਚੇ ਸਾਡੇ ਕਹਿਣੇ ਵਿੱਚ ਨਹੀਂ ਹੈਗੇ, ਪਰ ਉਹਨਾਂ ਦੇ ਵਿਗੜਨ ਦਾ ਘੜਾ ਮੇਰੇ ਸਿਰ ਭੰਨਣਾ ਮੈਨੂੰ ਚੰਗਾ ਨਹੀਂ ਲੱਗਦਾ। ਹਾਲੇ ਪਿਛਲੇ ਸਾਲ ਹੀ ਤਾਂ ਗਈ ਸੈਂ, ਇਹ ਕਹਿ ਕੇ ਮੇਰੀ ਰੱਖੜੀ ਡਾਕ ਰਾਹੀਂ ਭੇਜਣਾ ਮੈਨੂੰ ਚੰਗਾ ਨਹੀਂ ਲੱਗਦਾ। ਪੂਰਾ ਸਾਲ ਤੁਹਾਡੇ ਨਾਲ ਰਹਿੰਦੀ ਹਾਂ, ਪਰ ਤੁਹਾਡਾ ਇਹ ਕਹਿਣਾ ਕਿ ਮਾਇਕੇ ਤੋਂ ਜਿਹੜਾ ਜਲਦੀ ਵਾਪਸ ਆ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ। ਤੁਹਾਡੀ ਮਾਤਾ ਨਾਲ ਤੇ ਮੈਂ ਇੱਕ ਉਮਰ ਹੀ ਗੁਜ਼ਾਰ ਦਿੱਤੀ, ਮੇਰੀ ਮਾਂ ਨਾਲ ਦੋ ਗੱਲਾਂ ਕਰਨ ਵਿੱਚ ਨੱਕ ਮੂੰਹ ਵਟਣਾ ਮੈਨੂੰ ਚੰਗਾ ਨਹੀਂ ਲੱਗਦਾ। ਇਹ ਘਰ ਤੇਰਾ ਵੀ ਇਹ ਹਮਦਮ, ਇਹ ਘਰ ਮੇਰਾ ਵੀ ਇਹ ਹਮਦਮ, ਤੇ ਘਰ ਦੇ ਬਾਹਰ ਸਿਰਫ ਤੇ ਸਿਰਫ ਤੁਸੀਂ ਆਪਣੇ ਨਾਮ ਲਿਖਵਾਓ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਖਾਮੋਸ਼ ਹਾਂ, ਮੇਰਾ ਮਨ ਉਦਾਸ ਏ, ਪਰ ਮੇਰੀ ਚੁੱਪ ਨੂੰ ਆਪ ਜੀ ਦਾ ਨਜ਼ਰ ਅੰਦਾਜ਼ ਕਰ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ। ਪੂਰਾ ਜੀਵਨ ਤੇ ਮੈਂ ਸਹੁਰਾ ਪਰਿਵਾਰ 'ਚ ਗੁਜ਼ਾਰਿਆ ਏ, ਤੇ ਫਿਰ ਪੇਕਿਆਂ ਤੋਂ ਮੇਰਾ ਆਖਰੀ ਲਿਬਾਸ ਕਫਨ ਮੰਗਵਾਉਣਾ ਮੈਨੂੰ ਚੰਗਾ ਨਹੀਂ ਲੱਗਦਾ, ਮੈਨੂੰ ਚੰਗਾ ਨਹੀਂ ਲੱਗਦਾ, ਮੈਨੂੰ ਚੰਗਾ ਨਹੀਂ ਲੱਗਦਾ। ਰੱਬ ਰਾਖਾ।
1: ਬਹੁਤ ਵਧੀਆ ਉਦੇ ਚੰਦਰ ਜੀ, ਹਰ ਵਾਰ ਇੱਕ ਨਵਾਂ ਜਿਹੜੀ ਹੈ ਨਈ ਜਾਣਕਾਰੀ ਨੇ ਇੱਕ ਮੈਸੇਜ ਸਾਡੇ ਲਈ ਲੈ ਕੇ ਆਉਂਦੇ ਨੇ ਕਿ ਕੁੜੀਆਂ ਜਿਹੜੀਆਂ ਦੂਜੇ ਘਰ ਜ਼ਰੂਰ ਜਾਂਦੀਆਂ ਨੇ, ਅਤੇ ਸਾਡੇ ਵੀ ਕੁਝ ਅਰਮਾਨ ਹੁੰਦੇ ਹੈ ਕਿ ਸਾਨੂੰ ਵੀ ਰਿਸਪੈਕਟ ਮਿਲੇ ਉਸੇ ਤਰੀਕੇ ਦੇ ਨਾਲ। ਅਤੇ ਕਈ ਵਾਰ ਆਪਾਂ ਘਰਾਂ ਦੇ ਵਿੱਚ ਵੀ ਕਰ ਦਿੰਦੇ ਹਾਂ ਨਾ ਕਿ ਚਲੋ ਕੋਈ ਨਹੀਂ, ਤੂੰ ਕੁੜੀ ਹੈ ਤੂੰ ਇਹ ਕੰਮ ਕਰਦੇ, ਮੁੰਡਾ ਹੈ ਨਹੀਂ ਨਹੀਂ ਤੂੰ ਇਹ ਕੰਮ ਨਹੀਂ ਕਰਨਾ। ਬਿਲਕੁਲ ਇਹ ਘਰ ਦੇ ਵਿੱਚ ਕਿਚਨ ਹੈ ਅਤੇ ਉਹ ਕੁੜੀਆਂ ਦੇ ਲਈ ਹੈ, ਮੁੰਡਿਆਂ ਦੇ ਲਈ ਨਹੀਂ ਹੈ। ਇਹ ਸੋਚ ਜਿਹੜੀ ਹੈ ਨਾ ਬਿਲਕੁਲ ਬਦਲਣੀ ਚਾਹੀਦੀ, ਅੱਜ ਕੱਲ੍ਹ ਬਦਲ ਵੀ ਰਹੀ ਹੈ, ਅਸੀਂ ਇਹ ਨਹੀਂ ਕਹਾਂਗੇ ਕਿ ਬਦਲ ਨਹੀਂ ਰਹੀ ਹੈ, ਬਦਲ ਰਹੀ ਹੈ। ਅਤੇ ਹੋਰ ਅੱਗੋਂ ਤੋਂ ਅੱਗੇ ਹੋਰ ਵਧੀਆ ਜਿਹੜੀ ਹੈ ਆਪਾਂ ਉਮੀਦ ਕਰਦੇ ਹਾਂ ਕਿ ਲੋਕਾਂ ਦੇ ਵਿੱਚ ਇਹ ਚੀਜ਼ ਆਏਗੀ ਕਿ ਜਿਹੜੇ ਕੁੜੀ ਮੁੰਡੇ ਆ ਨਾ ਦੋਨਾਂ ਦੇ ਆਪਸ ਦੇ ਵਿੱਚ ਬਹੁਤ ਹੀ ਰਿਲੇਸ਼ਨ ਹੈ। ਕਈ ਵਾਰ ਸਾਨੂੰ ਵੇਖਣ ਨੂੰ ਮਿਲ ਜਾਂਦੇ ਹਾਂ ਕਿ ਇੱਕ ਦੂਜੇ ਨਾਲ ਮੋਢਾ ਮਿਲਾ ਕੇ ਆਪਾਂ ਚੱਲ ਰਹੇ ਹਾਂ, ਹਰ ਇੱਕ ਫੀਲਡ ਦੇ ਵਿੱਚ ਚੱਲ ਰਹੇ ਹਾਂ। ਜੇ ਅਸਮਾਨ ਦੀ ਗੱਲ ਕਰੀਏ, ਜੋਬ ਦੀ ਗੱਲ ਕਰੀਏ, ਘਰ ਦੀ ਕੰਮ ਕਰੀਏ, ਤਾਂ ਦੋਨੋਂ ਆਪਸ ਦੇ ਵਿੱਚ ਕੰਮ ਵੰਡ ਕੇ ਵੀ ਕਰ ਸਕਦੇ ਹਾਂ। ਜੇ ਤੁਸੀਂ ਜੋਬ ਕਰ ਰਹੇ ਹੋ ਤਾਂ ਘਰ ਦੇ ਵਿੱਚ ਜਿਹੜੀਆਂ ਸਾਡੀਆਂ ਲੇਡੀਜ਼ ਨੇ ਉਹ ਵੀ ਘਰ ਦੇ ਵਿੱਚ 24/7 ਵਾਲਾ ਕੰਮ ਹੀ ਹੈ। ਜੇ ਘਰ ਦੇ ਵਿੱਚ ਬੱਚਾ ਕਿਤੇ ਰੋ ਰਿਹਾ, ਘਰ ਦੇ ਵਿੱਚ ਕਿਚਨ ਦੇ ਵਿੱਚ ਹੋਇਆ, ਤਾਂ ਉਹਨਾਂ ਨੂੰ ਕੰਮ ਛੱਡ ਕੇ ਪਹਿਲਾਂ ਬੱਚੇ ਨੂੰ ਚੁੱਪ ਕਰਾਉਣਾ ਪੈਂਦਾ, ਫਿਰ ਬਾਕੀ ਕੰਮ ਸਾਂਭਦੇ ਪੈਂਦੇ ਆ। ਹਰ ਇੱਕ ਚੀਜ਼ ਇਹਨੇ ਚੰਗੇ ਤਰੀਕੇ ਦੇ ਨਾਲ ਕਰਦੀ ਆ, ਫਿਰ ਵੀ ਕਈ ਵਾਰ ਹੋ ਜਾਂਦਾ ਕਿ ਜਾਣੇ ਅਣਜਾਣੇ ਆਪਾਂ ਕੋਈ ਨਾ ਕੋਈ ਇਹੋ ਜਿਹੀ ਛੋਟੀ ਗੱਲ ਕਰ ਦਿੰਦੇ ਹਾਂ ਜਾਂ ਫਿਰ ਦਿਲ ਦੁਖਾਉਣ ਵਾਲੀ ਗੱਲ ਕਰਦੇ ਜਿਹੜੀ ਉਹਨਾਂ ਨੂੰ ਬੁਰੀ ਲੱਗ ਜਾਂਦੀ, ਲੇਕਿਨ ਉਹ ਦਿਲੋਂ ਕਈ ਵਾਰ ਮਤਲਬ ਆਪਣੀ ਜ਼ਬਾਨ ਤੋਂ ਕਈ ਵਾਰ ਨਹੀਂ ਕਹਿ ਪਾਉਂਦੀਆਂ। ਅਤੇ ਇਸ ਕਰਕੇ ਜਿਹੜੀ ਨਾਰੀ ਹੈ, ਨਾਰੀ ਤਾਂ ਵੈਸੇ ਅੱਜ ਕੱਲ੍ਹ ਸਾਰਿਆਂ ਦਾ ਇਹੀ ਮੰਨਣਾ ਹੈ ਕਿ ਨਾਰੀ ਸੱਪੇ ਭਾਰੀ, ਪਰ ਲੇਕਿਨ ਰਿਸਪੈਕਟ ਜਿਹੜੀ ਹੈ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ, ਸਿਰਫ ਲੇਡੀਜ਼ ਲਈ ਨਹੀਂ ਹੈ, ਜਿਹੜੇ ਸਾਡੇ ਮੈਨ ਪਰਸਨ ਹੈ ਯਾਨੀ ਕਿ ਸਾਡੇ ਜਿਹੜੇ ਮਰਦ ਲੋਕ ਨੇ ਉਹਨਾਂ ਨੂੰ ਵੀ ਜਿਹੜੀ ਹੈ ਇੱਜ਼ਤ ਸਾਰਿਆਂ ਦੇ ਲਈ ਹੈ, ਹਰ ਕਿਸੇ ਦੇ ਲਈ, ਬੱਚਾ ਹੋਵੇ, ਬੁੱਢਾ ਹੋਵੇ, ਜਵਾਨ ਹੈ, ਹਰ ਕਿਸੇ ਦੇ ਲਈ ਹੈ। ਇਸ ਕਰਕੇ ਜਿਹੜੀ ਹੈ, ਜੇ ਆਪਾਂ ਆਪਣੀ ਇੱਜ਼ਤ ਕਰਾਉਣਾ ਚਾਹੁੰਦੇ ਹਾਂ ਤਾਂ ਇਸ ਲਈ ਦੂਜਿਆਂ ਦੀ ਵੀ ਇੱਜ਼ਤ ਕਰਨੀ ਚਾਹੀਦੀ ਹੈ। ਲਓ ਜੀ, ਗੱਲਾਂ ਕਰਦੇ ਕਰਦੇ ਹੋਰ ਸਾਨੂੰ ਇੱਕ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਗੱਲ ਕਰ ਰਹੇ ਨੇ ਅਤੇ ਕੀ ਕਹਿਣਾ ਚਾਹ ਰਹੇ ਨੇ ਸਾਨੂੰ ਇਸ ਮੈਸੇਜ ਦੇ ਵਿੱਚ।
2: ਮੈਡਮ ਜੀ, ਮੇਰੇ ਵੱਲੋਂ ਗੁਰਬਿੰਦਰਬੀਰ ਸਿੰਘ ਪੱਟੀ ਡਿਸਟ੍ਰਿਕਟ ਤਰਨ ਤਾਰਨ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੀ ਸਮੁੱਚੀ ਟੀਮ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ।
1: ਜੀ, ਸਤਿ ਸ੍ਰੀ ਅਕਾਲ
2: ਮੈਡਮ ਜੀ। ਇਹ ਸਾਡਾ ਪ੍ਰੋਗਰਾਮ, ਇਹ ਸਾਡੇ ਦਿਲਾਂ ਦੀ ਧੜਕਣ ਬਣ ਚੁੱਕਿਆ ਜੀ, ਬਹੁਤ ਵਧੀਆ ਲੱਗਦਾ ਜੀ। ਤੁਹਾਡੀ ਪੇਸ਼ਕਾਰੀ ਵੀ ਬਹੁਤ ਵਧੀਆ ਜੀ,
1: ਜੀ ਧੰਨਵਾਦ,
2: ਬਹੁਤ ਸੋਹਣੀ ਲੱਗਦੀ ਆ, ਬੜੇ ਵਧੀਆ ਤਰੀਕੇ ਨਾਲ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਜੇ। ਮੈਂ ਇੱਕ ਦੋ ਸੁਝਾਅ ਦੇਣੇ ਚਾਹੁੰਦਾ ਸੀਗਾ ਜੀ ਪ੍ਰੋਗਰਾਮ ਦੇ ਵਿੱਚ ਮੇਰੇ ਸਰੋਤੇ ਵੀਰਾਂ ਨੂੰ, ਕਿ ਗਰਮੀ ਦਾ ਪ੍ਰਕੋਪ ਬਹੁਤ ਜ਼ਿਆਦਾ ਵੱਧ ਚੁੱਕਾ ਵਾ, ਅਤੇ ਸਾਨੂੰ ਗਰਮੀ ਤੋਂ ਬਚਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਨੇ ਪੈਣੇ ਨੇ। ਇੱਕ ਤਾਂ ਮੈਂ ਕਈ ਵਾਰ ਨਾ ਗਰਮੀ ਦੇ ਵਿੱਚ ਦੇਖਦਾ ਮੇਰੀਆਂ ਭੈਣਾਂ ਮੋਟਰਸਾਈਕਲਾਂ ਦੇ ਉੱਤੇ, ਸਕੂਟਰਾਂ ਦੇ ਉੱਤੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਪਿੱਛੇ ਬੈਠੀਆਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਬੱਚਿਆਂ ਨੂੰ ਤੌਲੀਏ ਨਾਲ ਜਾਂ

0: ਚੀਜ਼ ਨਾਲ ਉਹਨਾਂ ਦਾ ਸਿਰ ਵੀ ਨਹੀਂ ਢੱਕਿਆ ਹੁੰਦਾ, ਜਿਹੜਾ ਕਿ ਉਹ ਸਿੱਧਾ ਗਰਮੀ ਦੀ ਲਪੇਟ ਦੇ ਵਿੱਚ ਆਉਣ ਡਏ ਆ, ਜਿਸ ਕਾਰਨ ਬਹੁਤ ਸਾਰੇ ਬੱਚੇ ਬਿਮਾਰ ਵੀ ਹੋ ਰਹੇ ਆ ਗਰਮੀ ਦੇ ਨਾਲ।
1: ਜੀ
0: ਦੂਜਾ, ਅਸੀਂ ਘਰਾਂ ਦੇ ਵਿੱਚ ਪਸ਼ੂ ਡੰਗਰ ਜਾਨਵਰ ਰੱਖੇ ਹੋਏ ਆ, ਸਾਨੂੰ ਗਰਮੀ ਦੇ ਵਿੱਚ ਉਹਨਾਂ ਦਾ ਵੀ ਬਹੁਤ ਖਿਆਲ ਰੱਖਣ ਦੀ ਲੋੜ ਆ।
1: ਜੀ
0: ਤੇ ਜਿਹੜੇ ਮੇਰੇ ਵੀਰ ਸਕੂਟਰ ਮੋਟਰਸਾਈਕਲ ਕਾਰਾਂ ਵੱਡੇ ਵਹੀਕਲ ਲੈ ਕੇ ਸੜਕਾਂ 'ਤੇ ਦਿਨ ਦੁਪਹਿਰ ਨੂੰ ਚੱਲਦੇ ਆ, ਉਹਨਾਂ ਨੂੰ ਆਪਣੇ ਟਾਇਰਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਆ, ਕਿਉਂਕਿ ਸੜਕਾਂ ਬਹੁਤ ਗਰਮ ਹੋਈਆਂ ਹੁੰਦੀਆਂ ਵਾ, ਅਤੇ ਜਿਹੜਾ ਮਾੜਾ ਟਾਇਰ ਆ ਉਹ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਚੱਲਦਾ, ਫਟ ਜਾਂਦਾ ਵਾ, ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰ ਜਾਂਦੇ ਆ। ਸੋ ਇਹ ਮੇਰੇ ਦੋ ਤਿੰਨ ਸਮੁੱਚੇ ਸਰੋਤਿਆਂ ਨੂੰ ਸੁਝਾਅ ਸੀਗੇ, ਸੋ ਜੇ ਕੁਛ ਗਲਤ ਹੋਵੇ ਤਾਂ ਮਾਫ਼ ਕਰਨਾ। ਤੁਹਾਡਾ ਆਪਣਾ ਭਰਾ ਗੁਰਮਿੰਦਰਬੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਸਤਿ ਸ਼੍ਰੀ ਅਕਾਲ।
1: ਜੀ, ਜਿੱਦਾਂ ਕਿ ਗੋਬਿੰਦਰ ਜੀ ਨੇ ਕਿਹਾ ਹੈ ਕਿ ਸਾਡੇ ਘਰ ਦੇ ਵਿੱਚ ਆਪਾਂ ਕਈ ਇਹੋ ਜਿਹੇ ਜਿਹੜੇ ਜਾਨਵਰ ਹੈ ਪਾਲ ਕੇ ਰੱਖੇ ਹੋਏ ਆ, ਜਿਵੇਂ ਪੰਛੀ ਹੋ ਸਕਦੇ ਆ, ਹੋਰ ਜਿਨ੍ਹਾਂ ਨੇ ਗਾਵਾਂ, ਮੱਝਾਂ, ਬੱਕਰੀਆਂ, ਮੁਰਗੀਆਂ ਇਵਨ ਤੋਂ ਰੱਖੀਆਂ ਹੋਈਆਂ, ਉਹਨਾਂ ਦੀ ਵੀ ਹੈ ਕਿ ਉਹਨਾਂ ਦੇ ਵੀ ਖਾਸ ਖਿਆਲ ਰੱਖਣਾ ਚਾਹੀਦਾ, ਉਹਨਾਂ ਨੂੰ ਵੀ ਟਾਈਮ ਟੂ ਟਾਈਮ ਪਾਣੀ, ਉਹਨਾਂ ਦਾ ਦਾਣਾ ਪਾਣੀ ਉਹ ਯਾਦ ਰੱਖਣਾ ਚਾਹੀਦਾ। ਕਈ ਵਾਰ ਹੁੰਦਾ ਨਾ ਕਿ ਆਪਾਂ ਜਦੋਂ ਦੁਪਹਿਰ ਦਾ ਖਾਣਾ ਖਾਧਾ ਫਿਰ ਬਿਲਕੁਲ ਆਲਸ ਆ ਜਾਂਦਾ, ਫਿਰ ਸਾਡਾ ਮਨ ਹੀ ਨਹੀਂ ਕਰਦਾ ਨਿਕਲਣ ਨੂੰ ਬਾਹਰ, ਪਰ ਉਹਨਾਂ ਨਾਲ ਵੀ ਦੇਖਣਾ ਪਾਲਣਾ ਉਹਨਾਂ ਦਾ ਜ਼ਰੂਰੀ ਹੈ ਕਿ ਉਹ ਛਾਵੇਂ ਖੜ੍ਹੇ ਆ, ਧੁੱਪੇ ਖੜ੍ਹੇ ਆ। ਬਾਕੀ ਜਿਹੜੀ ਆਪਣੀ ਵਹੀਕਲਸ ਹੈ ਉਹਨਾਂ ਦਾ ਵੀ ਖਾਸ ਖਿਆਲ ਹੈ, ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਸੜਕਾਂ ਬਹੁਤ ਗਰਮ ਹੋ ਜਾਂਦੀ ਹੈ, ਟਾਇਰ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਚਾਹੀਦਾ, ਉਹਨਾਂ ਦੇ ਵਿੱਚ ਹਵਾ ਟਾਈਮ ਟੂ ਟਾਈਮ ਚੈੱਕ ਕਰਦੇ ਰਹੋ, ਪੈਟਰੋਲ ਜਿਹੜਾ ਹੈ ਉਹ ਵੀ ਚੈੱਕ ਕਰਦੇ ਰਹੋ, ਗੱਡੀਆਂ ਦੇ ਵਿੱਚ ਜਿਹੜਾ ਹੈ ਜਿੱਦਾਂ ਆਪਣੀ ਐਕਟਿਵਾ ਆਪਣੀ ਜਿਹੜੀ ਹੈ ਸਕੂਟੀਜ਼ ਹੋ ਗਈ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਪੈਟਰੋਲ ਇੱਦਾਂ ਨਾ ਰੱਖਿਆ, ਕਿਉਂਕਿ ਕਈ ਵਾਰ ਇਹ ਸਿਚੁਏਸ਼ਨ ਸਾਨੂੰ ਵੇਖਣ ਨੂੰ ਮਿਲੀ ਹੈ ਅੱਜ ਕੱਲ੍ਹ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਤਾਪਮਾਨ ਜਿਹੜਾ ਹੈ ਵੱਧ ਗਿਆ ਅਤੇ ਖੜ੍ਹੀ ਜਿਹੜੀ ਸਾਡੀ ਟੂ ਵਹੀਕਲਸ ਹੋ ਗਏ, ਸਕੂਟੀ ਹੋ ਗਈ, ਬਾਈਕਸ ਹੋ ਗਏ, ਖੜ੍ਹੀ ਖੜ੍ਹੀਆਂ ਦੇ ਵਿੱਚ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਆਉਂਦੀ, ਬਹੁਤ ਜ਼ਿਆਦਾ ਚੱਲ ਚੱਲ ਕੇ ਬਹੁਤ ਜ਼ਿਆਦਾ ਆਪਾਂ ਉਹਨੂੰ ਚਲਾ ਜਾਂਦੇ ਹਾਂ, ਹੀਟ ਅਪ ਬਹੁਤ ਜ਼ਿਆਦਾ ਹੋ ਜਾਂਦੀ ਹੈ, ਫਿਰ ਇਹ ਜਿਹੜੀ ਸਿਚੁਏਸ਼ਨ ਵੇਖਣ ਨੂੰ ਮਿਲ ਜਾਂਦੀ ਹੈ, ਜਾਂ ਫਿਰ ਸ਼ੋਰਟ ਸਰਕਟ ਹੋ ਜਾਂਦੀ, ਅੱਗ ਲੱਗ ਜਾਂਦੀ, ਇਹ ਸਿਚੁਏਸ਼ਨ ਸਾਨੂੰ ਵੇਖਣ ਨੂੰ ਮਿਲਦੀ ਹੈ, ਅਤੇ ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਅਤੇ ਸਾਡੇ ਨਾਲ ਹੀ ਦੇਖਦੇ ਹਾਂ ਸਾਡੇ ਇੱਕ ਹੋਰ ਜਿਹੜੇ ਹੈ ਲਿਸਨਰ ਜੁੜੇ ਨੇ, ਕੀ ਕਹਿਣਾ ਚਾਹੁੰਦੇ ਨੇ ਸਾਨੂੰ, ਉਸ ਬਾਰੇ ਵੀ ਸੁਣਦੇ ਹਾਂ ਉਹਨਾਂ ਦੇ ਵਿਚਾਰ।
2: ਨਮਸਕਾਰ, ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ। ਮੈਡਮ ਜੀ, ਮੈਂ ਚੰਡੀਗੜ੍ਹ ਪੰਜੌਰ ਗਾਰਡਨ ਦੇਖ ਕੇ ਆਇਆ ਅਤੇ ਉੱਥੇ ਬਹੁਤ ਵਧੀਆ ਦੇਖਣ ਨੂੰ, ਅੰਦਰ ਪਾਰਕ ਦੇ ਵਿੱਚ ਘੁੰਮਣ ਨੂੰ ਹੈ ਅਤੇ ਬਹੁਤ ਵਧੀਆ ਜੀ ਲੱਗਦਾ ਆ। ਸ਼ਾਮ ਨੂੰ ਜਾਓ ਤੁਸੀਂ 5 ਵਜੇ ਤੋਂ ਬਾਅਦ ਤਾਂ ਹੋਰ ਵੀ ਵਧੀਆ ਲੱਗਦਾ, ਐਂ ਲੱਗਦਾ ਜਿਵੇਂ ਨਾ ਕਿਤੇ ਆਪਾਂ ਜੰਨਤ ਦੇ ਵਿੱਚ ਆ ਗਏ ਹਾਂ
1: ਜੀ।
2: ਅਤੇ ਇੰਨਾ ਕੁਛ ਦੇਖਣ ਨੂੰ ਇੱਥੇ, ਤੁਸੀਂ ਘੁੰਮੋ ਫਿਰੋ ਅਤੇ ਕੋਈ ਉਹ ਨਹੀਂ ਹੈਗਾ। ਅਤੇ ਆਪਣੇ ਫਿਰ ਚਲੇ ਜਾਓ ਤੁਸੀਂ ਕਾਲਕਾ, ਉੱਥੇ ਕਾਲੀ ਮਾਤਾ ਦਾ ਮੰਦਰ ਹੈ, ਉੱਥੇ ਇੰਨਾ ਜੀ ਲੱਗਦਾ ਕਾਲੀ ਮਾਤਾ ਦੇ ਮੰਦਰ ਜਾ ਕੇ। ਅਤੇ ਕਾਲਕਾ ਵੀ ਮੈਂ ਘੁੰਮ ਕੇ ਆਇਆ ਗਾ ਅਤੇ ਇੱਧਰ ਨਾਲਾਗੜ੍ਹ ਅਤੇ ਸੂਰਜਪੁਰ ਹੈ ਪੰਜੌਰ ਦੇ ਕੋਲੇ, ਉੱਥੇ ਮੇਰੇ ਸਹੁਰੇ ਹੈ, ਮੈਂ ਆਉਂਦਾ ਜਾਂਦਾ ਰਹਿੰਦਾ ਹਾਂ। ਬਹੁਤ ਵਧੀਆ ਖੂਬਸੂਰਤ ਚੰਡੀਗੜ੍ਹ
1: ਜੀ। ਇਹਨਾਂ ਨੇ ਜਿੱਦਾਂ ਕਿ ਦੱਸਿਆ ਕਿ ਚੰਡੀਗੜ੍ਹ ਘੁੰਮ ਕੇ ਆਏ ਹੈ, ਬਹੁਤ ਵਧੀਆ
2: ਝੀਲ ਹੈ ਜਿਹੜੀ ਉਹ ਵੀ ਦੇਖਣਾ ਜੀ, ਉੱਥੇ ਕਿਸ਼ਤੀਆਂ ਚੱਲਦੀਆਂ ਹੋਣੇ ਪੈਰਾਂ ਨਾਲ ਪਾਣੀ ਦੇ ਵਿੱਚ। ਅਤੇ
1: ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਘੁੰਮਣ ਦੇ ਕਿੱਥੇ ਕਿੱਥੇ ਗਏ ਸੀਗੇ, ਕਿ ਉੱਥੇ ਕੀ ਵੇਖਿਆ, ਬਹੁਤ ਚੰਗੇ ਤਰੀਕੇ ਦੇ ਨਾਲ ਦੱਸਿਆ। ਅਗਲਾ ਦੇਖਦੇ ਹਾਂ ਸਾਡੇ ਕਿਹੜੇ ਜਿਹੜੇ ਹੈ ਲਿਸਨਰ, ਉਹਨਾਂ ਨੇ ਮੈਸੇਜ ਕੀਤਾ ਸਾਨੂੰ।
3: ਹੈਲੋ ਦਿਲ ਆਪਣਾ ਪੰਜਾਬੀ ਰਾਹਿਲ ਮੈਡਮ ਜੀ, ਵੈਰੀ ਗੁੱਡ ਮੋਰਨਿੰਗ, ਹੈਪੀ ਮੰਡੇ, ਸਪਤਾਹ ਦਾ ਪਹਿਲਾ ਦਿਨ, ਸਾਰਿਆਂ ਦੀ ਸ਼ੁਰੂਆਤ ਪਰਮਾਤਮਾ ਅੱਛੀ ਕਰੇ, ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ, ਅੱਜ ਵਰਲਡ ਮਿਊਜ਼ੀਅਮ ਡੇ ਹੈਗਾ ਹੈ ਤੇ ਸਾਰੇ ਦੋਸਤ ਬੜਾ ਪਿਆਰਾ ਸੰਖੇਪ ਦੇ ਵਿੱਚ ਸਾਨੂੰ ਸਾਰੀ ਮਿਊਜ਼ੀਅਮ ਬਾਰੇ ਦੱਸ ਰਹੇ ਨੇ, ਤੁਸੀਂ ਵੀ ਵਿਸਤਾਰ ਦੇ ਨਾਲ ਇੱਕ ਇੱਕ ਪੁਆਇੰਟ ਨੂੰ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਹੈ। ਵਿਨੋਦ ਸਿੰਧੂ ਜੀ ਨੇ ਤਾਂ ਆਂਖੋ ਦੇਖਾ ਹਾਲ ਹੀ ਬਿਆਨ ਕਰ ਦਿੱਤਾ ਮੈਡਮ ਜੀ। ਮੈਡਮ ਜੀ, ਮੈਂ ਤਾਂ ਕਿਤੇ ਗਈ ਨਹੀਂ ਹੈਗੀ ਬਿਲਕੁਲ ਵੀ ਮਿਊਜ਼ੀਅਮ ਵਗੈਰਾ ਦੇ ਵਿੱਚ, ਕਿਉਂਕਿ ਜ਼ਿੰਮੇਵਾਰੀਆਂ ਦੇ ਬੋਝ ਦੇ ਵਿੱਚੋਂ ਮੈਂ ਹਜੇ ਹੁਣੀ ਹੁਣੀ ਫ੍ਰੀ ਹੋ ਕੇ ਰੇਡੀਓ ਨਾਲ ਅਟੈਂਡੈਂਸ ਲਗਾਉਣੀ ਸ਼ੁਰੂ ਕੀਤੀ ਹੈ ਮੈਡਮ ਜੀ। ਤੇ ਮੈਂ ਸਾਰਿਆਂ ਨੂੰ ਨਾਸ਼ਤਾ ਦਿੰਦੇ ਦਿੰਦੇ ਪੂਰਾ ਆਪਣੇ ਮਨ ਨੂੰ ਮਿਊਜ਼ੀਅਮ ਦੇ ਵਿੱਚ ਲੈ ਕੇ ਗਈ ਹੋਈ ਸੀ, ਨਾਲ ਰੇਡੀਓ ਨਾਲ ਜੁੜ ਕੇ। ਮੈਡਮ ਜੀ, ਤੁਸੀਂ ਬੜਾ ਵਧੀਆ ਸਾਰਾ ਕੁਛ ਸਮਝਾਉਂਦੇ ਹੋ ਮੈਡਮ ਜੀ, ਤੇ ਮੈਂ ਅੱਜ ਇੱਕ ਅਖਾਣ ਪਾਨੀ ਹਾਂ, ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ, ਇਹਦਾ ਇੱਕ ਆਂਸਰ ਦੇ ਗਿਓ, ਇੱਕ ਪੈਸਾ ਖੋਟਾ ਆਪਣਾ ਤੇ ਬਾਣੀਆਂ ਨੂੰ ਦੋਸ਼। ਮੈਡਮ ਜੀ, ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ ਜੀ।

0: ਜਿੱਦਾਂ ਕਿ ਸਾਡੇ ਦੋਸਤ ਨੇ ਸਾਨੂੰ ਮੈਸੇਜ ਕਰ ਰਹੇ ਨੇ, ਇੱਕ ਹੋਰ ਜਿਹੜਾ ਆਡੀਓ ਮੈਸੇਜ ਸਾਨੂੰ ਆਇਆ ਹੈ ਉਹ ਵੀ ਸੁਣਦੇ ਨੇ ਕੀ ਕਹਿਣਾ ਚਾਹ ਰਹੇ ਨੇ ਉਹ। ਨਾਲ ਹੀ ਜਿੱਦਾਂ ਕਿ ਕਿਰਨ ਜੀ ਨੇ ਦੱਸਿਆ ਹੈ ਕਿ ਉਹ ਨਹੀਂ ਜਾ ਪਾਏ, ਅਤੇ ਕਈ ਸਾਡੇ ਦੋਸਤ ਨੇ ਸ਼ਾਇਦ ਉਹ ਆਪਣੇ ਕੰਮਾਂ ਕਾਰਾਂ ਕਰਕੇ ਨਹੀਂ ਜਾ ਪਾ ਰਹੇ ਨੇ, ਲੇਕਿਨ ਥੋੜ੍ਹਾ ਜਿਹਾ ਟਾਈਮ ਕੱਢ ਕੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਆਪਣੀ ਫੈਮਿਲੀ ਦੇ ਨਾਲ ਖਾਸ ਕਰ। ਅਤੇ ਮਿਊਜ਼ੀਅਮ ਦਾ ਜਿਹੜਾ ਅੱਖਾਂ ਦੇਖੀ ਬਿਆਨ ਜਿਹੜਾ ਉਹ ਤੁਸੀਂ ਸਾਨੂੰ ਕਰ ਸਕਦੇ ਹੋ, ਕਿਉਂਕਿ ਸਾਡੇ ਪ੍ਰੋਗਰਾਮ ਤੁਹਾਡੇ ਲਈ ਨੇ।
1: ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਇਸ ਸਿੱਖੀ ਨਾਲ ਦੀਆਂ ਹੋਰ ਨਕਦਰ ਹੀ ਮਿਲਣ ਮਸਾਲਾ, ਨੀਆਂ ਵਿੱਚ ਖੜ ਕੇ ਤੇ ਤਨ ਮਨ ਅਰਪਣ ਕਰਤਾ ਲਾਲਾ, ਪਰਿਵਾਰ ਵਾਰ ਕੇ ਤੇ ਗੋਬਿੰਦ ਸਿੰਘ ਕਰ ਗਿਆ ਕੈਮ ਨਿਸ਼ਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਭਾਈ ਮਤੀ ਦਾਸ ਨੂੰ ਸੀ ਆਰੇ ਨਾਲ ਚੀਰਤਾ ਸਾਰਾ, ਜਦ ਧਰਮੋ ਡੋਲਿਆ ਨਾ ਸਿਦਕੀ ਸਿੰਘ ਗੁਰੂ ਦਾ ਪਿਆਰਾ, ਸਿੰਘ ਦਾ ਧਰਮ ਵੇਖ ਕੇ ਤੇ ਹੋਈ ਸਭ ਨੂੰ ਬਹੁਤ ਹੈਰਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਸਿੰਘ ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਉਹ ਸਿਦਕੀ ਸਿੰਘਣੀਆਂ ਕਲਾ ਵਿੱਚ ਹਾਰ ਪੁੱਤਾਂ ਦੇ ਪੁਆਏ, ਜਦ ਧਰਮੋ ਡੋਲੀਆਂ ਨਾ ਜਾਲਮ ਡਾਡਾ ਸੀ ਘਬਰਾਏ, ਮਨ ਭਾਣਾ ਸਤਿਗੁਰ ਦਾ ਧਰਮ ਤੋਂ ਵਾਰ ਗਈਆਂ ਜਿੰਦਗਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਸਵੇਕ ਸਿੰਘ ਸਭਾ ਸਿੰਘ ਨੇ ਚਰਖੜੀ ਚੜ ਕੇ ਲਏ ਹਲਾਰੇ, ਤੂੰਬਾ ਤੂੰਬਾ ਹੋ ਗਏ ਸੀ ਦੇਹੀ ਚੋ ਚੱਲ ਪਏ ਖੂਨ ਫੁਹਾਰੇ, ਊਰਮ ਸਿੰਘ ਬਹਾਦਰ ਨੇ ਵੈਰੀ ਨੂੰ ਯਾਦ ਕਰਾਤੀ ਨਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਜਦੋਂ ਦੇਸ਼ ਤੇ ਕੌਮ ਤੇ ਪਵੇ ਵਿਪਤਾ ਤੇ ਸੂਰਮਾ ਨਿੱਤਰੇ ਮੈਦਾਨ ਵਿੱਚ ਕੋਈ ਕੋਈ ਫੋਕੀਆਂ ਫੜਾ ਤੈ ਮਾਰਦੀ ਸਭ ਦੁਨੀਆ ਤੇ ਪੰਡ ਸੀਸ ਤੇ ਕਿਸੇ ਦੀ ਧਰੇ ਕੋਈ ਕੋਈ, ਪੰਜਵੇਂ ਗੁਰੂ ਅਰਜਨ ਨੇ ਤੱਤੀ ਲੋਹ ਤੇ ਚੌਂਕੜਾ ਲਾਇਆ, ਭਾਈ ਮਣੀ ਸਿੰਘ ਨੇ ਸੀ ਆਪਣਾ ਬੰਦ ਬੰਦ ਕਟਵਾਇਆ, ਗਿਲਦ ਕਰਮ ਲਿਖ ਸਕਦੀ ਕਿੰਨੀ ਦਰਦਾਂ ਭਰੀ ਕਹਾਣੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਸਵੇਗ ਸਿੰਘ ਸਭਾ ਸਿੰਘ ਨੇ ਚਰਖੜੀ ਚੜ ਕੇ ਲਏ ਹਲਾਰੇ, ਤੂੰਬਾ ਤੂੰਬਾ ਹੋ ਗਏ ਸੀ ਦੇਹੀ ਚੋ ਚੱਲ ਪਏ ਖੂਨ ਫੁਹਾਰੇ, ਊਰਮ ਸਿੰਘ ਬਹਾਦਰ ਨੇ ਵੈਰੀ ਨੂੰ ਯਾਦ ਕਰਾਤੀ ਨਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਪੰਜਵੇਂ ਗੁਰੂ ਅਰਜਨ ਨੇ ਤੱਤੀ ਲੋਹ ਤੇ ਪੰਜਵੇਂ ਗੁਰੂ ਅਰਜਨ ਨੇ ਤੱਤੀ ਲੋਹ ਤੇ ਚੌਂਕੜਾ ਲਾਇਆ, ਭਾਈ ਮਣੀ ਸਿੰਘ ਨੇ ਸੀ ਆਪਣਾ ਬੰਦ ਬੰਦ ਕਟਵਾਇਆ, ਜਲਦੀ ਕਲਮ ਨਹੀਂ ਲਿਖ ਸਕਦੀ ਇਹ ਕਿੰਨੀ ਦਰਦਾਂ ਭਰੀ ਕਹਾਣੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਗੁਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ। ਇਹ ਮਹਾਨ ਜੋੜੇ ਮਹਾਨ ਮਹਾਂਪੁਰਖ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜਿੰਦੂਨੀ ਦੇ ਮਾਲੀ ਮਾਲਕ, ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਜੇਠ ਦੇ ਮਹੀਨੇ ਵਿੱਚ ਕਹਿਰ ਦੀ ਗਰਮੀ ਅਤੇ ਤੱਤੀਆਂ ਲੋਹਾਂ 'ਤੇ ਬੈਠ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਦੇ ਦਿਨ ਮਨਾਏ ਜਾਂਦੇ ਹੈ। ਧੰਨਵਾਦ ਹੈ ਸਾਰੇ ਰੈਨਬੋ ਚੈਨਲ ਮੁਲਾਜ਼ਮਾਂ ਦਾ ਅਤੇ ਸਾਰੇ ਸਰੋਤਿਆਂ ਦਾ ਸਾਡੇ ਵੱਲੋਂ। ਇਹ ਸੁਖਦੇਵ ਸਿੰਘ ਗਿੱਲ ਤਾਰ ਬਾਬੂ ਜਿਨ੍ਹਾਂ ਦੀ ਕਵਿਤਾ ਰਿਕਾਰਡ ਹੋਈ ਹੈ ਜੀ, ਇਹਦੇ ਨਾਲ ਹੀ ਨਮਸਕਾਰ ਹੈ ਸਾਰਿਆਂ ਦਾ, ਧੰਨਵਾਦ ਹੈ ਜੀ।
0: ਜੀ ਬਹੁਤ ਸਹੀ, ਜਿੱਦਾਂ ਕਿ ਸੁਖਦੇਵ ਜੀ ਨੇ ਜਿਵੇਂ ਦੱਸਿਆ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਸਾਡੇ ਤੋਂ ਪਹਿਲਾਂ ਜਿੰਨੇ ਵੀ ਆਏ ਨੇ ਸਾਰਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਕਿ ਅਸੀਂ ਆਜ਼ਾਦ ਸੋਚ ਦੇ ਨਾਲ ਆਜ਼ਾਦ ਦੇਸ਼ ਦੇ ਵਿੱਚ ਰਹਿ ਸਕੀਏ, ਅਤੇ ਇਸ ਕਰਕੇ ਉਹਨਾਂ ਦੀ ਆਜ਼ਾਦੀ ਨੂੰ ਜ਼ਾਇਆ ਨਾ ਕਰੀਏ ਅਤੇ ਆਪਸ ਦੇ ਵਿੱਚ ਪਿਆਰ ਦੇ ਨਾਲ ਮਿਲ ਜੁਲ ਕੇ, ਜਿਹੜਾ ਹਰ ਇੱਕ ਜਿਹੜਾ ਧਰਮ ਹੈ ਸਾਨੂੰ ਇਹੀ ਸਿਖਾਉਂਦਾ ਹੈ ਕਿ ਪਿਆਰ ਦੇ ਨਾਲ ਮਿਲ ਜੁਲ ਕੇ ਅਸੀਂ ਇਕੱਠੇ ਰਹਿ ਸਕੀਏ। ਅਤੇ ਨਾਲ ਹੀ ਇਸ ਦੇ ਸਾਨੂੰ ਹੋਰ ਵੀ ਮੈਸੇਜ ਆਏ ਨੇ, ਲਿਖਦੇ ਨੇ, ਹੈਲੋ ਸਤਿ ਸ਼੍ਰੀ ਅਕਾਲ ਮੈਮ, ਮੈਂ ਸਰੋਜ ਕੁਮਾਰੀ ਨਵਾਂ ਸ਼ਹਿਰ ਤੋਂ ਹਾਂ, ਰੇਡੀਓ ਬਚਪਨ ਤੋਂ

0: ਹੁੰਦੇ ਆਉਂਦੇ ਲਗਭਗ ਸਾਨੂੰ 45 ਸਾਲ ਹੋ ਗਏ ਨੇ ਰੇਡੀਓ ਨੂੰ ਸੁਣਦੇ ਹੋਏ। ਬਹੁਤ ਕੁਛ ਸਿੱਖੀ ਹੈ ਇਸ ਤੋਂ। ਅਤੇ ਪਹਿਲਾਂ ਅਸੀਂ ਫੋਨ ਵੀ ਕਰਦੇ ਸੀ ਅਤੇ ਖੜਕੜ ਗੱਲਾਂ ਬਹੁਤ ਵਾਰ ਜਾਂਦੇ ਸੀ। ਬਹੁਤ ਸਹੀ ਹੈ, ਬਹੁਤ ਵਾਰ ਤੁਸੀਂ ਗਏ ਹੋ। ਅਤੇ ਇਹੀ ਜਿਹੜਾ ਮੈਸੇਜ ਹੈ, ਜੇ ਤੁਸੀਂ ਸਾਨੂੰ ਰਿਕਾਰਡ ਕਰਕੇ ਦੱਸ ਦਿੰਦੇ ਤਾਂ ਫਿਰ ਤੁਹਾਡੀ ਆਵਾਜ਼ ਦੇ ਵਿੱਚ ਸਾਡੇ ਹੋਰ ਲਿਸਨਰ ਵੀ ਸੁਣ ਲੈਂਦੇ। ਚਲੋ ਬਹੁਤ ਸਹੀ ਹੈ ਕਿ ਤੁਸੀਂ ਮੈਸੇਜ ਕੀਤਾ ਹੈ। ਅੱਗੇ ਦੇਖਦੇ ਨੇ ਸਾਡੇ ਹੋਰ ਕਿਹੜੇ ਦੋਸਤ ਦਾ ਮੈਸੇਜ ਹੈ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰਦਾ ਆਰਜੇ ਧੀ ਨੂੰ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੇ ਗਰਮੀ ਤਾਂ ਸੱਤੂ ਪੀ ਲਓ, ਖੀਰ ਪੂੜੇ ਜੇ ਪੈਂਦੀਆਂ ਕਣੀਆਂ, ਸਾਗ ਸਰੋਂ ਦਾ ਅਤੇ ਸੇਵੀਆਂ, ਤੋਕੜ ਮੱਝਦੇ ਦੁੱਧ ਵਿੱਚ ਬਣੀਆਂ, ਹਰੇ ਪੁਦੀਨੇ ਵਾਲੀ ਚਟਨੀ, ਜੋ ਖਾਵੇ ਦੋ ਖਾਵੇ ਸੋ ਜਾਣੇ। ਬਿਲਕੁਲ ਸਹੀ। ਅੱਗੇ ਦੇਖਦੇ ਹਾਂ ਇੱਕ ਵੀਡੀਓ ਮੈਸੇਜ, ਮੈਨੂੰ ਲੱਗਦਾ ਹੈ। ਚਲੋ ਦੇਖਦੇ ਹਾਂ ਕੌਣ ਨੇ ਅਤੇ ਸਾਨੂੰ ਇਸ ਮੈਸੇਜ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ। ਵੈਸੇ ਤੁਸੀਂ ਮਿਊਜ਼ੀਅਮ ਬਾਰੇ ਵੀ ਸਾਨੂੰ ਦੱਸਦੇ ਰਹੋ, ਇਸ ਦੇ ਬਾਰੇ ਵੀ ਅੱਜ ਦਾ ਖਾਸ ਚਰਚਾ ਦਾ ਵਿਸ਼ੇ ਤਾਂ ਮਿਊਜ਼ੀਅਮ ਹੀ ਹੈ।
1: ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ। ਸ਼ਹਿਰ ਚੋਲਾ ਸਾਹਿਬ ਤੋਂ ਬੋਲਦਾ ਪਿਆ, ਪਵਨ ਕੁਮਾਰ ਬੋਲਦਾ ਪਿਆ, ਗੁਰੂ ਅਰਜਨ ਦੇਵ ਦੀ ਨਗਰੀ ਚ ਬੋਲਦਾ ਪਿਆ ਹਾਂ
0: ਜੀ।
1: ਅੱਜ ਭੈਣ ਮੇਰੀ, ਤੁਸੀਂ ਪਹਿਲਾਂ ਤੈਨੂੰ ਸਤਿ ਸ਼੍ਰੀ ਅਕਾਲ ਭੈਣ ਮੇਰੀ ਨੂੰ।
0: ਸਤਿ ਸ਼੍ਰੀ ਅਕਾਲ।
1: ਤੁਸੀਂ ਕਿਹਾ ਵੀ ਘੁੰਮਣ ਫਿਰਨ ਦੇ ਵਿੱਚ, ਚਲੋ ਮੈਂ ਜਿੰਨਾ ਚਿਰ ਗੱਡੀ ਚਲਾਈ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਆਇਆ, ਜਿੰਨੇ ਗੁਰਦੁਆਰੇ ਮਸ਼ਹੂਰ ਜਿੱਥੇ ਯਾਤਰਾ ਲੋਕ ਕਰਨ ਜਾਂਦੇ ਸੀ, ਇੱਛਾ ਸੀ ਜਿੱਥੇ ਮੱਥਾ ਟੇਕਣ ਦੀ, ਅਤੇ ਮੈਂ ਇਹਨੂੰ ਲੈ ਕੇ ਜਾਂਦੇ ਸੀ ਗੱਡੀ। ਟੋਟਲ ਪੰਜਾਬ ਦੇ ਵਿੱਚ ਸਾਰੇ ਗੁਰਦੁਆਰੇ ਘੁੰਮੇ ਆ, ਅਤੇ ਸੈਣੀ ਵਾਲੇ ਬਾਰਡਰ 'ਤੇ ਇੱਧਰ ਵੀ ਹਿਮਾਚਲ ਸਾਰਾ ਘੁੰਮਿਆ, ਫਿਰ ਸ਼੍ਰੀਨਗਰ ਗਏ। ਸ਼੍ਰੀਨਗਰ ਸਵਾਰੀ ਜਿਹੜੀ ਉਹ ਤਾਂ ਚਲੇ ਗਈ, ਚਲੋ ਮੱਥਾ ਟੇਕਣ, ਅਤੇ ਮੈਨੂੰ ਹੋਟਲ ਕਮਰਾ ਦੇ ਕੇ ਲੈ ਕੇ, ਅਤੇ ਮੈਂ ਸ਼੍ਰੀਨਗਰ ਮੁੜ ਕੇ ਪਹਿਲਾਂ ਤਾਂ ਪਹਿਲਗਾਮ ਸਾਰਾ ਵੇਖਿਆ ਰੀਜਾ, ਫਿਰ ਜਾ ਕੇ ਉੱਥੇ ਆਪਣੇ ਸ਼੍ਰੀਨਗਰ ਦੂਜੇ ਝੀਲ, ਉੱਥੇ ਝੀਲ ਦੇ ਵਿੱਚ ਬੇੜੀ 'ਚ ਮੈਂ ਜਦੋਂ ਹੂਟਾ ਲਿਆ, ਬੜਾ ਨਜ਼ਾਰਾ ਆਇਆ। ਬੇੜੀਆਂ ਦੇ ਵਿੱਚ ਉਹਨਾਂ ਨੇ ਸੁਰਗ ਹੀ ਬਣਾਇਆ ਸੀ, ਤੁਸੀਂ ਭਾਵੇਂ ਬੇੜੀ ਦੇ ਵਿੱਚ ਹੋਟਲ ਬਣਾਏ, ਵਿੱਚ ਦੋ ਦਿਨ ਰਹੋ ਚਾਰ ਦਿਨ ਰਹੋ, ਤੁਹਾਨੂੰ ਰਾਸ਼ਨ ਪਾਣੀ ਰੋਟੀ ਪਾਣੀ ਹਰ ਇੱਕ ਚੀਜ਼ ਉਹਦੇ ਵਿੱਚ ਮਿਲੂਗੀ, ਏ ਸੀ ਲੱਗੇ ਮਿਲਣਗੇ, ਅਤੇ ਨਜ਼ਾਰੇ ਕੁਝ ਹੋਰ ਸ਼੍ਰੀਨਗਰ ਦੇ ਤੇ। ਬਾਕੀ ਆਪਣੇ ਪੰਜਾਬ ਦੇ ਨਾਲ ਦੇ ਵੀ ਕੋਈ ਰੀਸ ਨਹੀਂ, ਪੰਜਾਬ ਵੀ ਆਪਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਆ
0: ਜੀ।
1: ਇੱਥੇ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਦੇ, ਗੁਰੂ ਅਰਜਨ ਦੇਵ ਜੀ ਦੇ, ਸਾਰੇ ਦਸਵੀਂ ਪਾਤਸ਼ਾਹੀ ਦੇ ਗੁਰਦੁਆਰੇ ਆ, ਬਹੁਤ ਵਧੀਆ ਵੇਖਣ ਵਾਲੀ ਜਗ੍ਹਾ ਵਾ ਸਾਰੀ। ਅਤੇ ਚਲੋ ਜਿੰਨਾ ਚਿਰ ਡਰਾਈਵਰੀ ਕੀਤੀ ਸਾਰੇ ਘੁੰਮ ਆਏ ਹਾਂ, ਹੁਣ ਦੁਕਾਨ 'ਚ ਬਹਿ ਗਏ, ਦੁਕਾਨ 'ਤੇ ਹੁਣ ਦੁਕਾਨ ਕਰਦੇ ਹਾਂ, ਹੁਣ ਤਾਂ ਨਹੀਂ ਜਾਇਆ ਜਾਂਦਾ ਕਿਤੇ ਵੀ, ਹੁਣ ਸਵੇਰੇ ਦੁਕਾਨ ਘਰੋਂ ਦੁਕਾਨ 'ਤੇ ਦੁਕਾਨ ਤੋਂ ਘਰ, ਬਸ ਇੰਨਾ ਕੀ ਆ। ਬੱਚੇ ਕਹਿੰਦੇ ਪਾਪਾ ਜੀ ਤੁਸੀਂ ਜਾਓ ਘੁੰਮ ਫਿਰਿਓ, ਮੰਮੀ ਨੂੰ ਵੀ ਲੈ ਜਾਓ ਨਾਲ, ਨਾਲ ਨੂੰਹ ਰਾਣੀ ਨੂੰ ਵੀ ਲੈ ਜਾਓ, ਗੱਡੀ ਆ ਕੋਲ, ਗੱਡੀ 'ਤੇ ਜਾਓ ਘੁੰਮ ਫਿਰ ਕੇ ਆਓ। ਅਤੇ ਮੈਂ ਕਹਿ ਦਿੰਦਾ ਨਹੀਂ ਪੁੱਤ ਹੁਣ ਨਹੀਂ ਜਾਇਆ ਜਾਂਦਾ, ਹੁਣ ਆਪਣੇ ਕੰਮ ਦੇ ਵਿੱਚ ਕੰਮ ਰੱਖੀਦਾ। ਹੋਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ। ਸਹੀ ਹੈ। ਅਤੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਹੁਣ ਕੰਮ ਦੇ ਵਿੱਚ ਬਿਜ਼ੀ ਹੋ ਗਈ ਹੈ, ਪਹਿਲਾਂ ਘੁੰਮਣ ਦੇ ਵਿੱਚ ਜਾਂਦੇ ਸੀਗੇ, ਜੋ ਵੀ ਇਹਨਾਂ ਨੇ ਦੇਖਿਆ ਉਸਦਾ ਹਾਲ ਤਾਂ ਇਹਨਾਂ ਨੇ ਬਿਆਨ ਕੀਤਾ ਹੀ ਹੈ। ਦੇਖੋ ਅਗਲਾ ਮੈਸੇਜ ਦੇਖਦੇ ਹਾਂ, ਆਡੀਓ ਸਾਨੂੰ ਕਿਹਨਾਂ ਦਾ ਮੈਸੇਜ ਆਇਆ ਹੈ ਅਤੇ ਕੀ ਕਹਿਣਾ ਚਾਹੁੰਦੇ ਨੇ। ਸਾਨੂੰ ਮਿਊਜ਼ੀਅਮ ਬਾਰੇ ਆਪਣਾ ਐਕਸਪੀਰੀਅੰਸ ਸਾਨੂੰ ਦੱਸਣਗੇ ਜਾਂ ਫਿਰ ਆਪਣੀ ਕੋਈ ਅਲੱਗ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਨੇ।
2: ਗੁੱਡ ਮੋਰਨਿੰਗ ਜੀ, ਦਿਲ ਆਪਣਾ ਪੰਜਾਬੀ 'ਚ ਮੈਂ ਵੀ ਆਪਣਾ ਪਾਰਟੀਸਪੇਟ ਕਰਨਾ ਚਾਹੁੰਦਾ। ਮੈਂ ਕਿਹਾ ਮੇਰਾ ਪੈਗਾਮ ਵੀ ਸੁਣਾ ਦਿਓ, ਬਹੁਤ ਅੱਛਾ ਪ੍ਰੋਗਰਾਮ ਹੈਗਾ ਅਤੇ ਮੈਡਮ ਜੀ ਤੁਸੀਂ ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ। ਮੈਂ ਵਿਦੇਸ਼ ਤੋਂ ਬੋਲਣਾ ਪਿਆ, ਮੁਹੰਮਦ ਮੇਰਾ ਨਾਂ ਹੈ, ਅਤੇ ਮੈਂ ਕਿਹਾ ਮੈਂ ਜ਼ਰੂਰ ਇਹਦੇ 'ਚ ਪਾਰਟੀਸਪੇਟ ਕਰਾਂ। ਸੁਬਹਾ ਸੁਬਹਾ ਬੜਾ ਐਨਰਜੈਟਿਕ ਅਕਸਰ ਸੁਣਨ 'ਚ ਮਿਲਦਾ ਜੋ ਗੱਡੀ 'ਚ ਜਾ ਰਹੇ ਹੁੰਦੇ ਹਾਂ ਅਸੀਂ ਆਫਿਸ ਆਪਣੇ, ਅਤੇ ਤੁਹਾਡੀ ਆਵਾਜ਼ ਅਤੇ ਤੁਹਾਡਾ ਸਟਾਈਲ ਬਹੁਤ ਜ਼ਬਰਦਸਤ ਹੈਗਾ ਅਤੇ ਬੜੀ ਇਨਫੋਰਮੇਟਿਵ ਗੱਲਾਂ ਵੀ ਮਿਲਦੀਆਂ ਨੇ ਅਤੇ ਬੰਦੇ ਨੂੰ ਤੁਹਾਡਾ ਐਨਰਜੀ ਮਿਲਦੀ ਹੈ ਸਾਰਾ ਦਿਨ ਕਿਸ ਤਰ੍ਹਾਂ ਕੰਮ ਕਰਨਾ ਹੈ, ਅਤੇ ਤੁਹਾਨੂੰ ਮੈਂ ਗੁੱਡ ਲੱਕ ਕਹਿੰਦਾ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ।
0: ਧੰਨਵਾਦ ਕਿ ਤੁਸੀਂ ਸਾਨੂੰ ਸੁਣਦੇ ਹੋ ਅਤੇ ਸਾਡੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ। ਆਪਸ ਦੇ ਵਿੱਚ ਇੱਕ ਦੂਜੇ ਨਾਲ ਤੁਹਾਡਾ ਜੁੜਨ ਦਾ ਇੱਕ ਸਟੇਜ ਬਣ ਜਾਂਦਾ ਸਾਡਾ ਜਿਹੜਾ ਆਕਾਸ਼ਵਾਣੀ ਰੇਡੀਓ ਹੈ। ਅਤੇ ਦੇਖਦੇ ਹਾਂ ਸਾਨੂੰ ਹੋਰ ਸਾਡੇ ਕਿਹੜੇ ਦੋਸਤਾਂ ਨੇ ਮੈਸੇਜ ਕੀਤਾ ਹੈ। ਸਾਨੂੰ ਮੈਸੇਜ ਆਇਆ ਹੈ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਆਇਆ ਅਤੇ ਇਸ ਦੇ ਵਿੱਚ ਲਿਖਿਆ ਹੈ, ਮੈਂ ਮੰਗਦਾ ਰਿਹਾ ਪਾਣੀ, ਉਹ ਤੇਲ ਪਾਉਂਦੇ ਰਹੇ, ਮੈਂ ਚਾਹੁੰਦਾ ਸੀ ਤਾਜ਼ੀ ਹਵਾ।

ਉਹ ਧੂੜੀਆਂ ਲਾਉਂਦੇ ਰਹੇ। ਮੇਰੇ ਪੱਤੇ ਪੱਤੇ ਤੱਕ ਦਾ ਕਰਤਾ ਤੁਸੀਂ ਵਿਨਾਸ਼ ਵੀ ਲੋਕੋ, ਤੁਹਾਨੂੰ ਕਿੱਥੋਂ ਲੈ ਕੇ ਮੈਂ ਆਇਆ, ਤੁਹਾਡਾ ਅੰਧ ਵਿਸ਼ਵਾਸ ਵੀ ਲੋਕੋ। ਕਈ ਚੀਜ਼ਾਂ ਸਾਨੂੰ ਇਹੋ ਜਿਹੀ ਹੁੰਦੀਆਂ ਕਿ ਆਪਾਂ ਆਪਣੀ ਅੱਖੀ ਚੀਜ਼ ਵੇਖ ਕੇ ਵੀ ਨਕਾਰ ਦਿੰਦੇ ਹਾਂ, ਜਿਹੜੀਆਂ ਚੀਜ਼ਾਂ ਨੂੰ ਕਈ ਵਾਰ ਆਪਾਂ ਬਿਲੀਵ ਨਹੀਂ ਕਰਦੇ, ਫਿਰ ਵੀ ਆਪਾਂ ਉਹਨਾਂ ਚੀਜ਼ਾਂ 'ਤੇ ਬਿਲੀਵ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਜਿਹੜੇ ਇਨਸਾਨੀਅਤ ਆ, ਜਿਹੜਾ ਇੱਕ ਰਿਸ਼ਤਾ ਹੈ, ਉਸਨੂੰ ਅਪਣਾਉਣਾ ਸਾਨੂੰ ਚਾਹੀਦਾ ਹੈ। ਅਤੇ ਅੱਗੇ ਸਾਨੂੰ ਇੱਕ ਹੋਰ ਮੈਸੇਜ ਆਇਆ ਹੈ, ਲਿਖਦੇ ਨੇ ਗੁੱਡ ਮੋਰਨਿੰਗ, ਨੇਮ ਹੈ ਇਹਨਾਂ ਦਾ ਸੁਨੀਲ ਕੁਮਾਰ, ਜੰਮੂ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਅਤੇ ਇਸ ਮੈਸੇਜ ਦੇ ਵਿੱਚ ਇਹੀ ਲਿਖਣਾ ਚਾਹੁੰਦੇ ਕਿ ਜ਼ਿੰਦਗੀ ਤਦ ਬਿਹਤਰ ਹੁੰਦੀ ਹੈ ਜਦੋਂ ਅਸੀਂ ਖੁਸ਼ ਹੁੰਦੇ ਹਾਂ, ਲੇਕਿਨ ਯਕੀਨ ਮੰਨਣਾ ਚਾਹੀਦਾ ਹੈ ਜ਼ਿੰਦਗੀ ਉਦੋਂ ਬਿਹਤਰ ਹੋ ਜਾਂਦੀ ਹੈ ਜਦੋਂ ਸਾਡੀ ਵਜ੍ਹਾ ਤੋਂ ਜਾਂ ਸਾਡੀ ਮਤਲਬ ਕਰਕੇ ਕੋਈ ਹੋਰ ਖੁਸ਼ ਹੋ ਜਾਂਦਾ ਹੈ। ਅਤੇ ਇਸ ਕਰਕੇ ਅਸੀਂ ਆਪਣੇ ਆਪ 'ਤੇ ਖੁਸ਼ ਰਹੀ ਹਰ ਇੱਕ ਸਿਚੁਏਸ਼ਨ ਦੇ ਵਿੱਚ, ਅਸੀਂ ਆਪਣੇ ਆਲੇ ਦੁਆਲੇ ਨੂੰ ਵੀ ਖੁਸ਼ ਰੱਖੀਏ, ਕਿਉਂਕਿ ਸਾਡੇ 'ਤੇ ਵੀ ਕਈ ਚੀਜ਼ ਸਰਾਊਂਡਿੰਗ ਡਿਪੈਂਡ ਕਰਦੀ ਆ। ਮੰਨ ਲਓ ਕਿ ਅੱਜ ਅਸੀਂ ਖੁਸ਼ ਨਹੀਂ ਹਾਂ, ਅੱਜ ਅਸੀਂ ਉਦਾਸ ਹਾਂ, ਅਤੇ ਸਾਡੇ ਆਲੇ ਦੁਆਲੇ ਜਿੰਨੇ ਵੀ ਲੋਕ ਸਾਨੂੰ ਮਿਲ ਰਹੇ ਨੇ ਉਹ ਵੀ ਸਾਨੂੰ ਪੁੱਛਦੇ ਨੇ, ਅਤੇ ਉਹਨਾਂ ਨੂੰ ਵੀ ਇਹ ਇੱਕ ਚੀਜ਼ ਫੀਲ ਹੁੰਦੀ ਹੈ। ਅਤੇ ਜਿਹੜੀ ਆ ਜਦੋਂ ਆਪਾਂ ਉਦਾਸ ਹੁੰਦੇ ਹਾਂ ਨਾ, ਅਤੇ ਸਾਡੀ ਬੋਡੀ ਤੋਂ ਇੱਕ ਨੈਗੇਟਿਵ ਐਨਰਜੀ ਜਿਹੜੀ ਉਹ ਜਨਰੇਟ ਹੁੰਦੀ ਹੈ, ਅਤੇ ਆਲੇ ਦੁਆਲੇ ਵਿੱਚ ਜਿੰਨੇ ਵੀ ਸਾਨੂੰ ਮਿਲਣਗੇ, ਮੰਨ ਲਓ ਕਿ ਜੇ ਜਿਹੜਾ ਖੁਦ ਇਨਸਾਨ ਜਿਹੜਾ ਹੈ ਉਦਾਸ ਰਹਿੰਦਾ, ਹੁਣ ਉਹ ਤੁਹਾਨੂੰ ਆ ਕੇ ਮਿਲਿਆ, ਤੁਸੀਂ ਵੀ ਉਦਾਸ ਹੋ, ਉਹ ਵੀ ਉਦਾਸ ਹੈ, ਅਤੇ ਨੈਗੇਟਿਵ ਐਨਰਜੀ ਡਬਲ ਹੋ ਗਈ ਹੈ। ਜੇ ਤੁਹਾਨੂੰ ਕੋਈ ਇਨਸਾਨ ਪੋਜ਼ੀਟਿਵ ਮਿਲਦਾ ਅਤੇ ਨੈਗੇਟਿਵ ਪੋਜ਼ੀਟਿਵ, ਵੈਸੇ ਤਾਂ ਮੈਥ ਦਾ ਹੈ ਕਿ ਨੈਗੇਟਿਵ ਪੋਜ਼ੀਟਿਵ ਆਪਸ ਦੇ ਵਿੱਚ ਕਨੈਕਟ ਕੀਤਾ ਜਾਏ ਤਾਂ ਨੈਗੇਟਿਵ ਹੀ ਆਉਂਦਾ, ਪਰ ਇੱਥੇ ਜਾ ਕੇ ਜੇ ਤੁਹਾਡੇ ਨਾਲ ਕੋਈ ਪੋਜ਼ੀਟਿਵ ਪਰਸਨ ਮਿਲ ਜਾਂਦਾ ਤਾਂ ਇੱਥੇ ਪੋਜ਼ੀਟਿਵ ਵਾਈਬ ਹੋ ਜਾਂਦੀ ਹੈ। ਇਸ ਕਰਕੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਅਤੇ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਹੁੰਦੀ ਜਿਹਨੂੰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੁੰਦੀ, ਉਹਨਾਂ ਨੂੰ ਉਸ ਪਲਾਂ ਦੇ ਵਿੱਚ ਯਾਦ ਕਰਦੇ ਰਹਿਣਾ ਚਾਹੀਦਾ। ਅਤੇ ਜਿੱਦਾਂ ਕਿ ਅਸੀਂ ਸਾਡੀ ਗੱਲਾਂ ਦਾ ਸਿਲਸਿਲਾ ਤਾਂ ਇਸੇ ਤਰ੍ਹਾਂ ਹੀ ਅੱਗੇ ਅੱਗੇ ਚੱਲਦਾ ਹੀ ਰਹੇਗਾ।

जी दोस्तों, प्रोग्राम चल रहा है दिल अपना पंजाबी, ते तुसी सानू सुन सकते हो न्यूज़ ऑन AIR ऐप राही भी, जिहड़ा कि तुसी अपने प्ले स्टोर ते जाके डाउनलोड करना है। फिर जाके 102.7 FM रेनबो जलंधर दे नाम दे नाल सर्च करके साडे नाल जुड़ जाना है, कि साडे जिहड़े दोस्त जिहड़े बैठे हो विदेशां दे विच बैठे हो साडे नाल न्यूज़ ऑन AIR ऐप राही ही जुड़े हुए ने। ਹੁਣ ਲੁਧਿਆਣਾ ਵਾਲੇ ਜਿਹੜੇ ਸਾਡੇ ਦੋਸਤ ਹੈ ਲੁਧਿਆਣਾ ਤੋਂ ਸਾਨੂੰ ਸੁਣ ਰਹੇ ਨੇ, ਉੱਥੇ ਵੀ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਉਸ ਦੇ ਵਿੱਚ ਵੀ ਕਾਫੀ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈ ਜਿਹੜੇ ਸਾਨੂੰ ਵੇਖਣ ਨੂੰ ਮਿਲਦੀ ਹੈ, ਜਿਵੇਂ ਕਿ ਉੱਥੇ ਹੈ ਮਿਊਜ਼ੀਅਮ ਆਫ ਸੋਸ਼ਲ ਹਿਸਟਰੀ ਐਂਡ ਰੂਰਲ ਲਾਈਫ ਆਫ ਪੰਜਾਬ ਸਾਨੂੰ ਵੇਖਣ ਨੂੰ ਮਿਲਦਾ ਹੈ। ਇੱਥੇ ਪੰਜਾਬ ਦੇ ਪੁਰਾਣੇ ਪਿੰਡਾਂ ਦੀ ਜ਼ਿੰਦਗੀ ਅਤੇ ਲੋਕ ਸੱਭਿਆਚਾਰ ਨੂੰ ਸਾਂਭਣ ਜਿਹੜੇ ਉੱਥੇ ਸਾਂਭ ਸੰਭਾਲ ਹੋਈ ਹੈ ਉਹ ਸਾਨੂੰ ਵੇਖਣ ਨੂੰ ਮਿਲਦੇ। ਅਤੇ ਸਾਡੇ ਜਿਹੜੇ ਦੋਸਤ ਨੇ ਜਿਹੜੇ ਪੰਜਾਬ ਦੇ ਕਲਚਰ ਬਾਰੇ ਜਾਣਨਾ ਚਾਹੁੰਦੇ ਨੇ, ਆਪਣੀ ਰਿਸਰਚ ਕਰਨਾ ਚਾਹੁੰਦੇ, ਇੱਥੇ ਜ਼ਰੂਰ ਵਿਜ਼ਿਟ ਕਰ ਸਕਦੇ ਨੇ, ਉੱਥੇ ਜਾ ਕੇ ਦੇਖ ਸਕਦੇ ਨੇ ਕਿ ਪੁਰਾਣੇ ਟਾਈਮ ਦੇ ਵਿੱਚ ਪੁਰਾਣੇ ਖੇਤੀਬਾੜੀ ਦੇ ਜਿਹੜੇ ਸੰਦ ਹੁੰਦੇ ਸੀ ਉਹ ਕਿੱਦਾਂ ਸੀਗੇ, ਚਰਖੇ ਜਿਹੜੇ ਹੈ ਕਿੱਦਾਂ ਦੇ ਯੂਜ਼ ਹੁੰਦੇ ਸੀਗੇ, ਜਾਂ ਫੁਲਕਾਰੀਆਂ ਜਿਹੜੀ ਹੈ ਸਾਨੂੰ ਬਹੁਤ ਦੇਖਣ ਨੂੰ ਮਿਲਦੀਆਂ ਨੇ। ਫੁਲਕਾਰੀ ਇੱਕ ਅਲੱਗ ਹੀ ਸਾਡੇ ਲਈ ਇੱਕ ਮਾਣ ਹੈ, ਕਿਉਂਕਿ ਸਾਡੇ ਪੰਜਾਬ ਦੀ ਫੁਲਕਾਰੀ ਬਹੁਤ ਜ਼ਿਆਦਾ ਜਿਹੜੀ ਹੈ ਚਰਚਾ ਦਾ ਵਿਸ਼ਾ ਹਮੇਸ਼ਾ ਹੀ ਰਹਿੰਦੀ ਹੈ। ਮਿੱਟੀ ਦੇ ਭਾਂਡੇ ਵੇਖਣ ਨੂੰ ਮਿਲਦੇ ਨੇ ਸਾਨੂੰ, ਪੰਜਾਬ ਦੇ ਘਰਾਂ ਦੇ ਮਾਡਲ ਉਸ ਵੇਲੇ ਕਿਹੋ ਜਿਹੇ ਹੁੰਦੇ ਸੀ ਉਹ ਸਾਨੂੰ ਚੀਜ਼ਾਂ ਵੇਖਣ ਨੂੰ ਮਿਲਦੀ ਹੈ। ਜੇ ਅਸੀਂ ਗੱਲ ਕਹਿ ਸਕਦੇ ਹਾਂ ਕਿ ਇੱਥੇ ਜਾ ਕੇ ਅੱਜ ਦੀ ਪੀੜ੍ਹੀ ਨੂੰ ਪਤਾ ਲੱਗਦਾ ਹੈ ਕਿ ਸਾਡੇ ਪੁਰਖੇ ਕਿੰਨੀ ਸਾਦਗੀ ਨਾਲ ਜੀਵਨ ਬਿਤਾਉਂਦੇ ਸੀਗੇ ਉਸ ਵੇਲੇ।

ਫਿਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸੰਗੋਲ ਦੇ ਵਿੱਚ ਜਿਹੜਾ ਸੰਗੋਲ ਮਿਊਜ਼ੀਅਮ ਬਣਿਆ ਹੋਇਆ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਨੇ ਜਿਹੜੇ ਉੱਥੇ ਰਹਿੰਦੇ ਨੇ ਜਾਂ ਫਿਰ ਜਿਹੜੇ ਉੱਥੇ ਰਹਿੰਦੇ ਉਹਨਾਂ ਨੇ ਤਾਂ ਸਾਨੂੰ ਚਲੋ ਮੈਸੇਜ ਨਹੀਂ ਕੀਤਾ, ਮੈਂ ਹੀ ਜਾਣਕਾਰੀ ਦੇ ਦੇਣੀ ਹੈ। ਇੱਥੇ ਜਾ ਕੇ ਤੁਸੀਂ ਕੀ ਵੇਖ ਸਕਦੇ ਹੋ? ਠੀਕ ਹੈ, ਬਹੁਤ ਜਿਹੜੇ ਸਟੂਪ ਹੈ ਉਹਨਾਂ ਨੂੰ ਦੇਖ ਸਕਦੇ ਹੋ, ਪੁਰਾਣੀਆਂ ਮੂਰਤੀਆਂ ਜਿਹੜੀਆਂ ਹੈ ਪੁਰਾਣੇ ਟਾਈਮ ਦੇ ਵਿੱਚ ਕਿਵੇਂ ਕਲਾਕਾਰੀਆਂ ਹੁੰਦੀਆਂ ਸੀ ਉਹਨਾਂ ਚੀਜ਼ਾਂ ਬਾਰੇ ਦੇਖ ਸਕਦੇ ਹਾਂ। ਉਸ ਵੇਲੇ ਜਿਹੜੇ ਸਿੱਕੇ ਚੱਲਦੇ ਸੀਗੇ ਕਿਸ ਤਰ੍ਹਾਂ ਦੇ ਹੁੰਦੇ ਸੀਗੇ, ਕਿਹੜਾ ਮਟੀਰੀਅਲ ਯੂਜ਼ ਹੁੰਦਾ ਸੀਗਾ, ਉਹਨਾਂ ਸਿੱਕਿਆਂ ਬਾਰੇ ਆਪਾਂ ਜਾਣਕਾਰੀ ਜਿਹੜੀਆਂ ਲੈ ਸਕਦੇ ਹਾਂ। ਖੁਦਾਈ ਦੇ ਵਿੱਚ ਮਿਲੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਸੀਗੀਆਂ, ਅਸੀਂ ਉਹਨਾਂ ਬਾਰੇ ਜਾਣਕਾਰੀ ਲੈ ਸਕਦੇ।

ਸਕਦੇ ਹਾਂ। ਸੰਗੋਲ ਮਿਊਜ਼ੀਅਮ ਸਾਬਤ ਕਰਦਾ ਹੈ ਕਿ ਪੰਜਾਬ ਦਾ ਇਤਿਹਾਸ ਹਜ਼ਾਰਾਂ ਸਾਲਾਂ ਦਾ ਨਾਲੋਂ ਵੀ ਬਹੁਤ ਪੁਰਾਣਾ ਹੈ। ਅਤੇ ਫਿਰ ਸ਼ੀਸ਼ ਮਹਿਲ ਮਿਊਜ਼ੀਅਮ ਹੋ ਗਿਆ ਪਟਿਆਲਾ ਦੇ ਵਿੱਚ, ਜਿਹੜਾ ਹੈ ਇੱਥੇ ਜਾ ਕੇ ਆਪਾਂ ਵਿਜ਼ਿਟ ਕਰ ਸਕਦੇ ਹਾਂ। ਪਟਿਆਲੇ ਰਿਆਸਤ ਦੀ ਜਿਹੜੀ ਸ਼ਾਨ ਹੈ, ਰਾਜਸੀ ਕਲਾ ਹੈ ਜਾਂ ਵਿਰਾਸਤ ਨੂੰ ਦਰਸਾਉਂਦਾ ਹੈ ਜਿਹੜਾ, ਉਸਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਸ਼ੀਸ਼ੇ ਦਾ ਕੰਮ ਜਿਹੜਾ ਹੈ ਕਿੰਨਾ ਕੁ ਬਰੀਕ ਕੰਮ ਹੁੰਦਾ ਹੈ, ਸ਼ੀਸ਼ੇ ਵਾਲਾ ਵੈਸੇ ਡੇਂਜਰਸ ਕੰਮ ਵੀ ਹੁੰਦਾ ਹੈ, ਉਹ ਕਿੰਨੀ ਬਾਰੀਕੀ ਦੇ ਨਾਲ ਕੰਮ ਕੀਤਾ ਜਾਂਦਾ ਹੈ, ਕਿੰਨੀ ਕਲਾਕਾਰੀ ਦੇ ਨਾਲ ਕੰਮ ਕੀਤਾ ਜਾਂਦਾ, ਉਸ ਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਰਾਜਸੀ ਤਲਵਾਰਾਂ ਜਿਹੜੀਆਂ ਹੁੰਦੀਆਂ ਸੀ ਉਸ ਵੇਲੇ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ ਹਥਿਆਰ, ਉਹਨਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ, ਉਹ ਸਾਨੂੰ ਵੇਖਣ ਨੂੰ ਮਿਲਦੀ ਹੈ। ਪੁਰਾਣੀ ਪੇਂਟਿੰਗ ਹੋ ਗਈ, ਬੈਲਜੀਅਮ ਦੇ ਝੂਮਰ ਜਿਹੜੇ ਆ, ਝੂਮਰ ਖਾਸ ਕਰਕੇ ਉੱਥੇ ਜਿਹੜੇ ਫੇਮਸ ਹੈ, ਉਹ ਸਾਨੂੰ ਵੇਖਣ ਨੂੰ ਮਿਲਦੇ ਨੇ। ਸ਼ੀਸ਼ ਮਹਿਲ ਦੀ ਚਮਕ ਅੱਜ ਵੀ ਪਟਿਆਲਾ ਦੇ ਰਾਜਸੀ ਇਤਿਹਾਸ ਦੀ ਕਹਾਣੀ ਸਾਨੂੰ ਸੁਣਾਉਂਦੀ ਹੈ। ਫਿਰ ਸਾਡੇ ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ, ਵੈਸੇ ਤਾਂ 9:52 ਹੋ ਗਏ ਨੇ, ਅਤੇ ਜਿਨ੍ਹਾਂ ਦਾ ਇੱਕਦਮ ਮੈਸੇਜ ਰਹਿ ਗਿਆ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ, ਉਹ ਵੀ ਸਾਨੂੰ ਆਪਣਾ ਮੈਸੇਜ ਹੁਣੇ ਭੇਜ ਸਕਦੇ ਨੇ।

0: ਸਾਨੂੰ ਇੱਕ ਹੋਰ ਮੈਸੇਜ ਆਇਆ ਹੈ ਜਿਹੜਾ ਕਿ ਮੈਨੂੰ ਤਾਂ ਸਕਰੀਨਸ਼ੋਟ ਲੱਗ ਰਹੀ ਹੈ, ਚਲੋ ਦੇਖਦੇ ਹਾਂ ਇਹਨਾਂ ਵਿੱਚ ਲਿਖਿਆ ਕੀ ਹੈ। ਦਿਲ ਤਾਂ ਕੋਰੇ ਕਾਗਜ਼ ਵਰਗਾ ਡਰਦਾ ਭਿੱਜਣਾ ਜਾਵੇ, ਜਿਵੇਂ ਚੰਗੇ ਦਿਲ ਕਿਤਾਬਾਂ ਨਾਲ ਸਮਝ ਕਿਸੇ ਨੂੰ ਨਾ ਆਵੇ। ਕੀ ਹੋਇਆ ਜੇ ਹੱਸ ਕੇ ਕਿਸੇ ਨਾਲ ਚਾਰ ਕਰ ਲਈਆਂ ਗੱਲਾਂ, ਫਿਰ ਤਾਂ ਕਿਸ਼ਤੀ ਕਾਗਜ਼ ਵਾਂਗਰ ਮਾਰ ਮਕੌਣਾ ਚੱਲਾਂ, ਝੱਟ ਰੁੱਸ ਜਾਂਦੇ ਸੱਜਣ ਮਿੱਤਰ, ਗਿੱਲ ਤਕੜੀ ਨਾ ਤੋਲੇ, ਬਿਨ ਪੜੀਆਂ ਨਾ ਛੱਡ ਕਿਤਾਬ ਦਾ ਅਗਲਾ ਵਰਕਾ ਫੋਲੋ, ਸੱਚ ਹੁੰਦਾ ਹੈ ਸੋਨੇ ਵਰਗਾ ਚਿੱਕੜ ਵਿੱਚ ਵੀ ਚਮਕੇ, ਮੁੱਕ ਜਾਂਦਾ ਹੈ ਬੰਦ ਸਫ਼ਰ ਦਾ ਰਹਿ ਜਾਣਾ ਕਹਾਣੀ ਬਣ ਕੇ। ਬਿਲਕੁਲ ਸਹੀ, ਕਈ ਕਹਾਣੀਆਂ ਇਹੋ ਜਿਹੀ ਰਹਿ ਜਾਂਦੀਆਂ ਨੇ। ਹੈਲੋ ਜੀ, ਸਾਨੂੰ ਦੇਖਦੇ ਆ ਅਗਲਾ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੀ ਕਹਿਣਾ ਚਾਹੁੰਦੇ ਨੇ।
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਆਰਜੇ ਰਾਹਲ ਨੂੰ ਇਕਬਾਲ ਸਿੰਘ, ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਪੂਰਥਲੇ ਵਾਲੇ ਭੈਣ ਜੀ ਤੇ ਉਹਨਾਂ ਨੇ ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ, ਜਦੋਂ ਚੀਜ਼ ਤਾਂ ਕੋਈ ਆਪਣੇ ਕੋਲੇ ਆਪਦੇ ਕੋਲੇ ਹੋਵੇ ਤੇ ਆਪਾਂ ਘਰ ਚ ਲੱਭਦੇ ਫਿਰੀ, ਅਕਸਰ ਕੀ ਹੁੰਦਾ ਜਿਵੇਂ ਕੋਈ ਆਪਾਂ ਕੱਪੜਾ ਪਾਉਣਾ, ਕੋਈ ਬਲੈਣ ਆ ਉਹ ਆਪਣੇ ਮੋਢਿਆਂ ਤੇ ਹੀ ਰੱਖੀ ਹੁੰਦੀ ਹੈ ਤੇ ਆਪਾਂ ਘਰੇ ਘਰ ਛਾਣ ਮਾਰਦੇ ਆ, ਬਾਅਦ ਚ ਪਤਾ ਲੱਗਦਾ ਵੀ ਉਹ ਆਪਣੇ ਵਾਕਈ ਮੋਢੇ ਚ ਜਾਂ ਕੱਚ ਤੇ ਹੀ ਹੁੰਦੀ ਆ। ਠੀਕ ਆ ਜੀ, ਤੇ ਦੂਸਰਾ ਖਾਣ ਸੀਗਾ ਜੀ, ਦੂਸਰਾ ਖਾਨ ਮੇਰਾ ਯਾਦ ਭੁੱਲ ਗਿਆ ਜੀ, ਤੇ ਇਸ ਕਰਕੇ ਇਹ ਇਹਦਾ ਜਵਾਬ ਆ ਜੀ। ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼, ਜਦੋਂ ਕੋਈ ਆਪਣਾ ਹੀ ਪਰਿਵਾਰਕ ਮੈਂਬਰ ਮਾੜਾ ਕਹਿ ਲਓ ਜਾਂ ਹੋਵੇ ਤੇ ਆਪਾਂ ਕਿਸੇ ਨੂੰ ਦੋਸ਼ ਦਈਏ ਵੀ ਉਹਨੇ ਖਰਾਬ ਕਰਤਾ ਜਾਂ ਉਹਨੇ ਨਸ਼ੇ ਤੇ ਲਾਤਾ, ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਚ ਪੈ ਰਹੀ ਆ, ਤੇ ਆਪਾਂ ਕਿਸੇ ਨੂੰ ਦੋਸ਼ ਦਈਏ ਤੇ ਜੇ ਆਪਣੇ ਹੀ ਸੰਸਕਾਰ ਪਹਿਲਾਂ ਚੰਗੇ ਦਿੱਤੇ ਹੋਣ ਤੇ ਉਹ ਬੱਚਾ ਕਰਾਹੇ ਕੋਈ ਕਿਉਂ ਪਵੇ ਜੀ।
2: ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਇਸ ਟਾਈਮ 102.7 ਸੁਣ ਰਹੇ ਨੇ, ਮੈਂ ਬੀਪੀਓ ਕੋਟਲੀ ਥਾਨ ਸਿੰਘ ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ। ਰਾਹਿਲ ਜੀ, ਖਟਖੜ ਕਲਾਂ ਜੋ ਸ਼ਹੀਦ ਭਗਤ ਸਿੰਘ ਜੀ ਦਾ ਇੱਕ ਘਰ ਹੈ, ਪਿੰਡ ਹੈ
0: ਜੀ,
2: ਜਾਣਕਾਰੀ ਤਾਂ ਬਹੁਤ ਅੱਛੀ ਦਿੱਤੀ ਸਾਰਿਆਂ ਨੇ, ਜੋ ਵੀ ਦੋ ਲਿਸਨਰਸ ਆਏ ਸੀ ਉਹਨਾਂ ਨੇ ਇੱਕ ਗੱਲ ਨਹੀਂ ਦੱਸੀ, ਕਿਉਂਕਿ ਮੈਂ ਵੀ ਦੋ ਕੁ ਵਾਰੀ ਜਾ ਚੁੱਕਾ ਵਾਂ
0: ਜੀ
2: ਉੱਥੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਜੋ ਜੀ ਦਾ ਜੋ ਘਰ ਹੈ ਨਾ, ਉੱਥੇ ਇੱਕ ਮੰਜਾ ਪਿਆ ਹੋਇਆ। ਉਹ ਮੰਜਾ ਤੁਹਾਨੂੰ ਪਤਾ ਹੈ ਕਿੱਥੋਂ ਬਣਵਾਇਆ ਸੀ ਉਹਨਾਂ ਨੇ, ਉਹਨਾਂ ਦੇ ਫਾਦਰ ਸਾਹਿਬ ਨੇ ਜਾਂ ਮੰਮੀ ਹੋਣਾ ਨੇ?

0: गढ़शंकर
1: ਮੰਜਾ ਪੂਰਾ ਐਨ ਸੇਫ ਆ, ਕੋਈ ਕੋਈ ਕੁਛ ਨਹੀਂ ਹੋਇਆ ਉਸ ਮੰਜੇ ਨੂੰ, ਬਾਕੀ ਹੋਰ ਵੀ ਸਮਾਨ ਪਿਆ ਹੋਇਆ। ਔਰ ਉਹ ਘਰ ਦੇ ਵਿਹੜੇ ਵਿੱਚ ਖੂਹ ਆ, ਛੋਟਾ ਜਿਹਾ ਖੂਹ ਆ
0: ਜੀ,
1: ਔਰ ਆਈ ਥਿੰਕ ਉੱਥੋਂ ਪਾਣੀ ਭਰਦੇ ਹੁੰਦੇ ਹੋਣੇ ਨਾ। ਇਹ ਸੀਗੀ ਜਾਣਕਾਰੀ ਇਹ ਜੋ ਕਿਸੇ ਨੇ ਨਹੀਂ ਦਿੱਤੀ। ਬਾਕੀ ਮਿਊਜ਼ੀਅਮ ਵੀ ਮੈਂ ਗਿਆ ਸੀਗਾ, ਬਹੁਤ ਹੀ ਅੱਛਾ ਬਣਾਇਆ ਹੋਇਆ ਉਹਨਾਂ ਨੇ। ਸਲਾਮ ਆ ਉਹਨਾਂ ਸ਼ਹੀਦਾਂ ਨੂੰ, ਮਿਹਰਬਾਨੀ, ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਮਿਹਰਬਾਨੀ,
0: ਧੰਨਵਾਦ। ਲਓ ਜੀ, ਸਾਨੂੰ ਇੱਕ ਹੋਰ ਜਿਹੜਾ ਹੈ ਪਿਕ ਆ ਚੁੱਕੀ ਹੈ। ਇਸ ਦੇ ਵਿੱਚ ਸਾਡੇ ਦੋਸਤ ਜਿਹੜੇ ਚੌਹਾਨ ਨੇ ਅੰਮ੍ਰਿਤਸਰ ਤੋਂ, ਉਹਨਾਂ ਨੇ ਲਿਖ ਕੇ ਭੇਜਿਆ ਹੈ। ਕਹਿੰਦੇ ਨੇ, ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਹੋਸਟ ਮੈਡਮ ਰਾਹਿਲ ਜੀ, ਅੰਮ੍ਰਿਤਸਰ ਸਾਹਿਬ ਵਿਖੇ ਹੇਠ ਲਿਖੇ ਮਿਊਜ਼ੀਅਮ ਹਨ ਜੀ, ਜਿਹੜੇ ਉਹਨਾਂ ਨੇ ਸਾਨੂੰ ਲਿਖ ਕੇ ਸੈਂਡ ਕਰ ਦਿੱਤੇ ਹੈ। ਜਿਵੇਂ ਪਾਰਟੀਸ਼ਨ ਮਿਊਜ਼ੀਅਮ ਜਿਹੜਾ ਕਿ ਦੱਸਿਆ ਵੀ ਸੀਗਾ, ਇਸ ਮਿਊਜ਼ੀਅਮ ਇਹ ਮਿਊਜ਼ੀਅਮ ਟਾਊਨ ਹਾਲ ਅੰਮ੍ਰਿਤਸਰ ਵਿਖੇ ਸਥਿਤ ਹੈ, ਜਿਹਦਾ ਕਿ ਵੰਡ ਦੇ ਵੇਲੇ ਅਸਲ ਦੀਆਂ ਫੋਟੋਆਂ, ਤਸਵੀਰਾਂ ਇਹ ਸਾਨੂੰ ਵੇਖਣ ਨੂੰ ਮਿਲਦੀਆਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਹੋ ਗਿਆ, ਇੱਥੇ ਪੁਰਾਣੇ ਹਥਿਆਰ, ਸਿੱਕੇ, ਪੇਂਟਿੰਗ, ਪੁਰਾਣੀਆਂ ਮੈਨਸਕ੍ਰਿਪਟਸ ਨੂੰ ਸਾਂਭਿਆ ਗਿਆ ਹੈ, ਅਤੇ ਇੱਥੇ ਮਹਾਰਾਣਾ ਰਣਜੀਤ ਸਿੰਘ ਦੀ ਯਾਦ ਇੱਕ ਪਨੋਰਮਾ ਵੀ ਬਣਿਆ ਹੋਇਆ ਹੈ। ਕੰਪਨੀ ਬਾਗ ਅੰਮ੍ਰਿਤਸਰ ਵਿਖੇ ਸਥਿਤ ਹੈ। ਦ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ ਜਿਹੜਾ ਇੱਥੇ ਬਣਿਆ ਹੋਇਆ ਹੈ, ਇਹ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ। ਇਕਬਾਲ ਸਿੰਘ ਚੌਹਾਨ ਨੇ ਸਾਨੂੰ ਇਹ ਮੈਸੇਜ ਭੇਜਿਆ, ਅਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5:30 ਤੱਕ ਖੁੱਲ੍ਹਾ ਰਹਿੰਦਾ ਹੈ, ਅਤੇ ਸੋਮਵਾਰ ਬੰਦ ਹੁੰਦਾ। ਲਓ ਜੀ, ਫਿਰ ਅੱਜ ਜਿਨ੍ਹਾਂ ਨੇ ਜਾਣਾ ਸੀ ਅਤੇ ਉਹਨਾਂ ਦੇ ਲਈ ਤਾਂ ਛੁੱਟੀ ਹੋ ਗਈ, ਉਹ ਨਹੀਂ ਜਾ ਸਕਦੇ ਨੇ। ਅਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਮੈਮੋਰੀਅਲ ਮਿਊਜ਼ੀਅਮ ਹੈ, ਇਹ ਵੀ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਅਤੇ ਪਾਰਟੀਸ਼ਨ ਮਿਊਜ਼ੀਅਮ ਦੀ ਗੱਲ ਕਰੀਏ ਤਾਂ ਇਹ 10 ਵਜੇ ਤੋਂ ਲੈ ਕੇ 6 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਸੋਮਵਾਰ ਨੂੰ ਇਹ ਮਿਊਜ਼ੀਅਮ ਬੰਦ ਰਹਿੰਦਾ। ਸੋਮਵਾਰ ਨੂੰ ਮਿਊਜ਼ੀਅਮ ਕਿਉਂ ਬੰਦ ਰਹਿੰਦਾ? ਅੱਜ ਦੀ ਤਾਂ ਆਪਾਂ ਮਿਊਜ਼ੀਅਮ ਦੀ ਗੱਲ ਕਰ ਰਹੇ ਸੀਗੇ। ਚਲੋ ਕੋਈ ਨਹੀਂ, ਦੇਖੋ ਜੀ, ਤੁਹਾਡੇ ਨਾਲ ਗੱਲਾਂ ਗੱਲਾਂ ਕਰਦੀ ਮੈਨੂੰ ਸਫ਼ਰ ਦਾ ਪਤਾ ਨਹੀਂ ਲੱਗਦਾ, ਟਾਈਮ ਦਾ ਪਤਾ ਨਹੀਂ ਲੱਗਦਾ, ਅਤੇ ਇਸ ਕਰਕੇ ਆਪਣੀ ਆਰਜੇ ਦੋਸਤ ਰਾਹੀਲ ਨੂੰ ਤੁਹਾਨੂੰ ਇੱਥੇ ਇਜਾਜ਼ਤ ਦੇਣੀ ਪਏਗੀ। ਮਿਲਾਂਗੀ ਇਸੇ ਹਫ਼ਤੇ ਦੇ ਵਿੱਚ, ਜਲਦੀ ਹੀ ਮਿਲਣ ਦੀ ਕੋਸ਼ਿਸ਼ ਕਰਾਂਗੀ, ਕਿਉਂਕਿ ਸਾਡੇ ਦੋਸਤਾਂ ਨੇ ਕਿਹਾ ਤਾਂ ਹੈਗਾ ਹੀ ਹੈ। ਲਓ ਜੀ, ਫਿਰ ਤੁਹਾਡੇ ਲਈ, ਤੁਹਾਡੇ ਤੋਂ ਇਜਾਜ਼ਤ ਲੈਂਦੀ ਹੈ ਤੁਹਾਡੀ ਆਰਜੇ ਦੋਸਤ ਰਾਹੀਲ।

ਐਫਐਮ ਬੈਂਡ 102.7 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਥਿਨਬਰਗ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟੈਂਸਨ ਨਾਲ ਗੱਲਬਾਤ ਕੀਤੀ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ। ਸ੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 4 ਪੜਾਅ ਵਿੱਚ ਅੱਜ ਨਾਰਵੇ ਪਹੁੰਚਣਗੇ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 79ਵੀਂ ਵਿਸ਼ਵ ਸਿਹਤ ਅਸੈਂਬਲੀ ਵਿੱਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 116ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 598 ਥਾਵਾਂ ਤੇ ਛਾਪੇਮਾਰੀ ਦੌਰਾਨ 315 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਗਾਂਧੀ ਨਗਰ ਵਿੱਚ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 2026 ਵਿੱਚ 1 ਚਾਂਦੀ ਦੇ ਅਤੇ 9 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ।

ਤੁਸੀਂ ਸੁਣ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਜੀ ਗੀਤ ਬਹਾਰ ਤੁਹਾਡੀ ਦੋਸਤ ਆਰਜੇ ਨਿਵੇਦਿਤਾ ਦੇ ਨਾਲ। ਵੈਲ ਦੋਸਤੋ ਪ੍ਰੋਗਰਾਮ ਗੀਤ ਬਹਾਰ ਅਤੇ ਗੀਤਾਂ ਦੀ ਲੱਗੇਗੀ ਬਹਾਰ ਨਾਲ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਰਹੇਗਾ ਜਾਰੀ। ਸੋ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ, ਇਸੇ ਤਰ੍ਹਾਂ ਹੀ ਬਣੇ ਰਹਿਣਾ ਮੇਰੇ ਨਾਲ ਕਿਉਂਕਿ ਗੀਤ ਬਹਾਰ

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਗੀਤ ਬਹਾਰ ਅਤੇ ਗੀਤਾਂ ਦੀ ਬਹਾਰ ਦੇ ਵਿੱਚ ਹੁਣ ਆ ਗਈ ਹੈ ਮੇਰੀ ਵਾਰੀ। ਸੋ ਦੋਸਤੋ, ਗਰਮੀ ਬਹੁਤ ਹੋ ਗਈ ਹੈ, ਮੈਂ ਹੁਣੇ ਆ ਰਹੀ ਸੀ ਅਤੇ ਇੰਨੀ ਗਰਮੀ ਲੱਗ ਰਹੀ ਸੀ, ਮਨ ਕਰ ਰਿਹਾ ਸੀ ਕਿ ਬਸ ਕੁਛ ਨਾ ਕੁਛ ਠੰਡਾ ਠੰਡਾ ਮਿਲ ਜਾਏ। ਸੋ ਮੇਰੇ ਮਨ ਵਿੱਚ ਆਇਆ ਕਿ ਜ਼ਰੂਰ ਤੁਸੀਂ ਵੀ ਜੇ ਇਸ ਟਾਈਮ ਘਰੋਂ ਨਿਕਲ ਰਹੇ ਹੋਵੋਗੇ ਅਤੇ ਜੇ ਤੁਹਾਨੂੰ ਵਾਕ ਕਰਨੀ ਪੈ ਰਹੀ ਹੋਏਗੀ ਤਾਂ ਗਰਮੀ ਬਹੁਤ ਲੱਗੇਗੀ। ਸੋ ਜੇਕਰ ਘਰੋਂ ਨਿਕਲ ਰਹੇ ਹੋ, ਵਾਕ ਕਰਨੀ ਹੈ, ਚਾਹੇ ਕਨਵੇਂਸ 'ਤੇ ਜਾਣਾ ਹੈ, ਜਿੱਦਾਂ ਵੀ ਹੈ, ਆਪਣੇ ਕੋਲ ਹਾਈਡਰੇਸ਼ਨ ਚੈੱਕ ਜ਼ਰੂਰ ਰੱਖੋ ਜੀ। ਹਾਈਡਰੇਸ਼ਨ ਚੈੱਕ ਮਤਲਬ ਪਾਣੀ ਦੀ ਬੋਟਲ ਕਦੀ ਵੀ ਕੈਰੀ ਕਰਨੀ ਨਾ ਭੁੱਲੋ ਇਸ ਦੌਰਾਨ, ਕਿਉਂਕਿ ਸਾਡੀ ਬੋਡੀ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਔਰ ਇਹ ਨਹੀਂ ਕਿ ਤੁਹਾਨੂੰ ਜਦੋਂ ਪਿਆਸ ਲੱਗੇ ਤੁਸੀਂ ਉਦੋਂ ਹੀ ਪਾਣੀ ਪੀਣਾ, ਵੇਟ ਕਰਨੀ ਹੈ ਕਿ ਬਹੁਤ ਪਿਆਸ ਲੱਗੇਗੀ ਤਾਂ ਮੈਂ ਤਾਂ ਹੀ ਪਾਣੀ ਪੀਣਾ, ਨਹੀਂ, ਤੁਸੀਂ ਉਦਾਂ ਵੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਹੈ। ਔਰ ਜਦੋਂ ਪਿਆਸ ਲੱਗਦੀ ਹੈ ਨਾ, ਇਹਦਾ ਮਤਲਬ ਤਾਂ ਇਹ ਹੈ ਕਿ ਤੁਹਾਡੀ ਬੋਡੀ ਆਲਰੇਡੀ ਮਾਈਲਡਲੀ ਡੀਹਾਈਡਰੇਟਡ ਹੈ, ਹਾਂ, ਅਤੇ ਇਹਨੂੰ ਜ਼ਰੂਰਤ ਹੈ ਹੁਣ ਪਾਣੀ ਦੀ। ਸੋ ਹਮੇਸ਼ਾ ਆਪਣੇ ਕੋਲ ਇੱਕ ਵਿਜੂਅਲ ਰੀਮਾਈਂਡਰ ਦੇ ਤੌਰ 'ਤੇ ਬੋਟਲ ਰੱਖਣੀ ਹੀ ਰੱਖਣੀ ਹੈ, ਚਾਹੇ ਪਿਆਸ ਲੱਗੀ ਹੈ ਚਾਹੇ ਨਹੀਂ ਲੱਗੀ, ਆਪਣੇ ਨਾਲ ਬੋਟਲ ਜ਼ਰੂਰ ਰੱਖੋ ਤਾਂ ਕਿ ਜਦੋਂ ਬੋਟਲ ਨੂੰ ਦੇਖੀਏ ਤਾਂ ਆਪਣੇ ਆਪ ਦਿਲ ਕਰ ਪਵੇ ਜਾਂ ਯਾਦ ਆ ਜਾਵੇ ਕਿ ਪਾਣੀ ਜ਼ਰੂਰ ਪੀਣਾ। ਸੋ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀ ਤੋਂ ਰਾਹਤ ਦਾ ਹੋਰ ਕੋਈ ਜ਼ਰੀਆ ਨਹੀਂ ਹੁੰਦਾ। ਸੋ ਆਪਣਾ ਧਿਆਨ ਖੁਦ ਰੱਖਣਾ ਹੈ, ਜਦੋਂ ਦਿਨ ਵੇਲੇ ਨਿਕਲਣ ਲੱਗੇ ਹਾਂ ਅਤੇ ਆਪਣੀ ਪਾਣੀ ਦੀ ਬੋਟਲ ਚੁੱਕਣਾ ਬਿਲਕੁਲ ਨਹੀਂ ਭੁੱਲਣਾ, ਹੋਰ ਤੁਸੀਂ ਚਾਹੇ ਜੋ ਮਰਜ਼ੀ ਭੁੱਲ ਜਾਓ। ਸੋ ਲਓ ਜੀ, ਪ੍ਰੋਗਰਾਮ ਗੀਤ ਬਹਾਰ ਨੂੰ ਅੱਗੇ ਤੋਰਦੇ ਹਾਂ ਅਤੇ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਆਤਿਫ ਅਸਲਮ ਦੀ ਆਵਾਜ਼ ਦੇ ਵਿੱਚ ਇਹ ਪਿਆਰ।

ਖੂਬਸੂਰਤ ਗੀਤ ਦਿਲ ਦੀਆਂ ਗੱਲਾਂ ਆਤਿਫ ਅਸਲਮ ਦੀ ਆਵਾਜ਼ ਦੇ ਵਿੱਚ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਮੇਰੇ ਦੋਸਤੋ, ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਹੁੰਦਾ ਮੋਰਨਿੰਗ ਦਾ ਸਮਾਂ, ਜਦੋਂ ਅਸੀਂ ਦਿਨ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਅਤੇ ਜਦੋਂ ਅਸੀਂ ਇਸ ਟਾਈਮ ਪ੍ਰੋਗਰਾਮ ਦੇ ਦੌਰਾਨ ਹੀ ਆਪਣੇ ਦਿਨ ਦੀ ਪਲੈਨਿੰਗ ਕਰ ਲਈਏ ਤਾਂ ਫਿਰ ਕਿੰਨਾ ਵਧੀਆ ਹੋਏਗਾ। ਫਿਰ ਦਿਨ ਪ੍ਰੋਪਰ ਪਲੈਨਡ ਵੇ ਦੇ ਵਿੱਚ ਨਿਕਲੇਗਾ ਅਤੇ ਫਰੂਟਫੁੱਲ ਹੋਏਗਾ। ਵੈਲ ਦੋਸਤੋ, ਮਾਇੰਡਫੁੱਲ ਵਾਕਿੰਗ ਕਰਨਾ ਬਹੁਤ ਜ਼ਰੂਰੀ ਹੈ। ਮਾਇੰਡਫੁੱਲ ਵਾਕਿੰਗ ਮਤਲਬ, ਸੋਚੋ ਕਿ ਤੁਹਾਡੀ ਸਿਟਿੰਗ ਜੋਬ ਹੈ, ਹੈ ਨਾ। ਸਪੋਜ਼ ਤੁਸੀਂ ਸਿਟਿੰਗ ਜੋਬ ਦੇ ਵਿੱਚ ਹੋ ਅਤੇ ਸਾਰਾ ਦਿਨ ਬੈਠੇ ਰਹਿਣਾ, ਔਰ ਤੁਹਾਨੂੰ ਪਤਾ ਬੈਠਣ ਦੇ ਨਾਲ, ਲਗਾਤਾਰ ਬੈਠੇ ਰਹਿਣ ਦੇ ਨਾਲ ਕਿੰਨਾ ਨੁਕਸਾਨ ਹੋ ਜਾਂਦਾ। ਅਸੀਂ ਫਿਜ਼ੀਕਲੀ ਵੀ ਅਨਫਿੱਟ ਹੁੰਦੇ ਹਾਂ ਅਤੇ ਸਾਡਾ ਫੋਕਸ ਵੀ ਨਹੀਂ ਬਣਦਾ। ਸੋ ਕਰਨਾ ਕੀ ਹੈ ਜੀ, ਮਾਇੰਡਫੁੱਲ ਵਾਕਿੰਗ ਕਰਨੀ ਹੈ। ਕੋਸ਼ਿਸ਼ ਕਰੋ ਕਿ ਹਰ ਘੰਟੇ ਉੱਠ ਕੇ 5 ਮਿੰਟ ਦੀ ਵਾਕ ਜ਼ਰੂਰ ਕਰੋ। ਜੇ ਤੁਹਾਡਾ ਸਿਟਿੰਗ ਦਾ ਕੰਮ ਹੈ ਤਾਂ ਕੋਈ ਗੱਲ ਨਹੀਂ, ਕੰਮ ਹੈ ਤਾਂ ਕਰਨਾ ਹੈ। 55 ਮਿੰਟ ਬੈਠੋ ਅਤੇ 5 ਮਿੰਟ ਉੱਠ ਕੇ ਆਪਣੀ ਵਾਕ ਜ਼ਰੂਰ ਕਰੋ। ਇਹਦੇ ਨਾਲ ਕੀ ਹੋਏਗਾ ਜੀ, ਤੁਹਾਡੀ ਬਲੱਡ ਸਰਕੂਲੇਸ਼ਨ ਬੂਸਟ ਹੋਏਗੀ ਅਤੇ ਤੁਹਾਡਾ ਜਿਹੜਾ ਫੋਕਸ ਹੈ ਉਹ ਵੀ ਇੰਪਰੂਵ ਹੋਏਗਾ। ਬਸ ਉੱਠਣਾ ਹੈ, ਥੋੜ੍ਹਾ ਜਿਹਾ ਸਟੈਂਡ ਅਪ, ਸਟ੍ਰੈਚ ਅਤੇ ਰੀਸੈਟ। ਸਟ੍ਰੈਚਿੰਗ ਕਰਨੀ ਹੈ, ਥੋੜ੍ਹੀ ਜਿਹੀ ਵਾਕਿੰਗ ਕਰਨੀ ਹੈ ਅਤੇ ਫਿਰ ਬੈਠ ਜਾਣਾ ਹੈ ਆਪਣੇ ਕੰਮ 'ਤੇ ਅਤੇ ਫਿਰ ਦੇਖਣਾ ਨੈਕਸਟ 55 ਮਿੰਟਸ ਨੇ ਜਿਹੜੇ ਉਹ ਕਿੰਨੇ ਫਰੂਟਫੁੱਲ ਹੋਣਗੇ। ਅੱਜ ਕੰਪੈਰੀਜ਼ਨ ਕਰਕੇ ਦੇਖਣਾ ਕਿ ਕੱਲ੍ਹ ਅਜੇ ਤੁਸੀਂ ਲਗਾਤਾਰ ਬੈਠ ਕੇ ਕੰਮ ਕੀਤਾ ਸੀ ਅਤੇ ਜੇਕਰ ਤੁਸੀਂ ਅੱਜ ਬ੍ਰੇਕ ਲੈ ਕੇ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ ਵਰਕ ਹੈ ਉਹਦੀ ਪ੍ਰੋਡਕਟਿਵ

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕ ਸ਼ੁਦਾ ਕਾਪੀਆਂ ਨਾਲ ਵਿਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ

0: ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਸੁਣ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ। ਵੈਲ ਦੋਸਤੋ, ਗੀਤ ਬਹਾਰ ਦੇ ਵਿੱਚ ਨਾ ਮੇਰਾ ਅੱਜ ਮਨ ਕੀਤਾ ਕਿ ਤੁਹਾਡੇ ਨਾਲ ਗੱਲ ਕੀਤੀ ਜਾਏ ਕਿ ਬਿਜਲੀ ਦੀ ਬੱਚਤ ਕਿਵੇਂ ਕਰਨੀ ਹੈ, ਕਿਉਂਕਿ

ਸੁਣ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ। ਵੈਲ ਦੋਸਤੋ, ਗੀਤ ਬਹਾਰ ਦੇ ਵਿੱਚ ਨਾ ਮੇਰਾ ਅੱਜ ਮਨ ਕੀਤਾ ਕਿ ਤੁਹਾਡੇ ਨਾਲ ਗੱਲ ਕੀਤੀ ਜਾਏ ਕਿ ਬਿਜਲੀ ਦੀ ਬੱਚਤ ਕਿਵੇਂ ਕਰਨੀ ਹੈ, ਕਿਉਂਕਿ ਗਰਮੀਆਂ ਦੇ ਵਿੱਚ ਨਾ ਸਾਡੇ ਬਿਜਲੀ ਦੇ ਬਿੱਲ ਬੜੇ ਲੰਬੇ ਲੰਬੇ ਹੋ ਜਾਂਦੇ ਆ, ਅਤੇ ਅਸੀਂ ਬਿਜਲੀ ਦੀ ਬੱਚਤ ਕਿਵੇਂ ਕਰਨੀ ਹੈ। ਦੋਸਤੋ, ਅਕਸਰ ਨਾ ਅਣਗਹਿਲੀ ਦੇ ਵਿੱਚ ਹੀ ਜਾਂ ਲਾਪਰਵਾਹੀ ਕਹਿ ਲਓ ਕਿ ਅਸੀਂ ਨਾ ਜਿਵੇਂ ਚਾਰਜਿੰਗ 'ਤੇ ਫੋਨ ਲਗਾਇਆ ਅਤੇ ਚਾਰਜਰ ਸਾਡਾ ਚੱਲ ਰਿਹਾ, ਪਿੱਛੋਂ ਸਵਿੱਚ ਔਨ ਹੈ ਅਤੇ ਅਸੀਂ ਆਪਣਾ ਫੋਨ ਉਤਾਰ ਲੈਂਦੇ ਹਾਂ ਅਤੇ ਚਾਰਜਰ ਲੱਗਿਆ ਹੋਇਆ, ਸਵਿੱਚ ਔਨ ਹੈ। ਇੱਦਾਂ ਨਹੀਂ ਕਰਨਾ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਇਲੈਕਟ੍ਰੀਸਿਟੀ ਕੰਜ਼ਿਊਮ ਨਹੀਂ ਹੋ ਰਹੀ? ਨਹੀਂ, ਜਦੋਂ ਤੁਸੀਂ ਆਪਣਾ ਚਾਰਜਰ ਇੱਦਾਂ ਹੀ ਛੱਡ ਦਿੰਦੇ ਹੋ, ਪਲੱਗਡ ਛੱਡ ਦਿੰਦੇ ਹੋ, ਤਾਂ ਇਲੈਕਟ੍ਰੀਸਿਟੀ ਕੰਜ਼ਿਊਮ ਹੋ ਰਹੀ ਹੈ, ਇਹ ਚਾਰਜਰ ਇਲੈਕਟ੍ਰੀਸਿਟੀ ਡਰਾਅ ਕਰ ਰਿਹਾ ਹੈ। ਇਹ ਨਾ ਸਮਝੋ ਕਿ ਚਾਰਜਰ ਲੱਗਿਆ, ਸਵਿੱਚ ਔਨ ਹੈ, ਬਟ ਸਾਡੀ ਬਿਜਲੀ ਕੰਜ਼ਿਊਮ ਨਹੀਂ ਹੋ ਰਹੀ। ਬਿਜਲੀ ਹੋ ਰਹੀ ਹੈ ਕੰਜ਼ਿਊਮ, ਸੋ ਜੇਕਰ ਅਸੀਂ એનર્ਜੀ ਸੇਵ ਕਰਨੀ ਹੈ, ਆਪਣੀ ਇਲੈਕਟ੍ਰੀਸਿਟੀ ਬਿੱਲ ਦੀ ਲੈਂਥ ਥੋੜ੍ਹੀ ਜਿਹੀ ਘਟਾਉਣੀ ਹੈ, ਤਾਂ ਪਲੀਜ਼ ਜਦੋਂ ਤੁਸੀਂ ਚਾਰਜਰ ਜਦੋਂ ਤੁਸੀਂ ਫੋਨ ਹਟਾਉਂਦੇ ਹੋ ਤਾਂ ਚਾਰਜਰ ਨਾਲ ਦੀ ਨਾਲ ਬੰਦ ਕਰ ਦਿਆ ਕਰੋ। ਇਸ ਤੋਂ ਇਲਾਵਾ ਹੋਰ ਵੀ, ਅਸੀਂ ਕਈ ਵਾਰੀ ਵਾਸ਼ਿੰਗ ਮਸ਼ੀਨ ਬੰਦ ਹੋ ਗਈ ਬਟ ਅਸੀਂ ਪਿੱਛੋਂ ਔਫ ਕਰਨਾ ਭੁੱਲ ਜਾਂਦੇ ਹਾਂ, ਨਹੀਂ, ਇੱਦਾਂ ਨਹੀਂ ਕਰਨਾ। ਇਲੈਕਟ੍ਰੀਸਿਟੀ ਬਚਾਉਣ ਦੇ ਵਿੱਚ ਇਹ ਸਾਡਾ ਕਾਰਗਰ ਸਾਬਤ ਹੋਏਗਾ ਕਦਮ ਜੇਕਰ ਅਸੀਂ ਚੁੱਕਦੇ ਹਾਂ। ਅਤੇ ਹੈ ਕੁਛ ਵੀ ਨਹੀਂ, ਬਸ ਥੋੜ੍ਹੀ ਜਿਹੀ ਅਣਗਹਿਲੀ ਨੂੰ, ਥੋੜ੍ਹੀ ਜਿਹੀ ਲਾਪਰਵਾਹੀ ਨੂੰ ਸਾਈਡ 'ਤੇ ਰੱਖਣਾ ਅਤੇ ਦੇਖਿਓ, ਤੁਹਾਨੂੰ ਲੱਗੇਗਾ ਕਿ ਹਾਂ, ਅਸੀਂ ਤਾਂ ਬੜੀ ਵੱਡੀ ਬੱਚਤ ਕਰ ਲਈ। ਕਈ ਵਾਰੀ ਛੋਟੀਆਂ ਛੋਟੀਆਂ ਬੱਚਤਾਂ ਜਿਹੜੀਆਂ ਹੁੰਦੀਆਂ ਨੇ ਨਾ, ਵੱਡੇ ਖਜ਼ਾਨੇ ਭਰ ਦਿੰਦੀਆਂ ਨੇ। ਸੋ ਆਪਣੀ ਹੈਬਿਟ ਬਣਾਈਏ ਕਿ ਜਦੋਂ ਵੀ ਅਸੀਂ ਇਲੈਕਟ੍ਰੀਸਿਟੀ ਕੰਜ਼ਿਊਮ ਨਹੀਂ ਕਰ ਰਹੇ ਤਾਂ ਧਿਆਨ ਰਹੇ ਕਿ ਵਿੱਚ ਸਵਿੱਚ ਅਸੀਂ ਔਫ ਕਰਨਾ ਹੈ। ਔਰ ਬਿਜਲੀਆਂ ਦੇ ਜਿਹੜੇ ਬਿੱਲ ਹੈ ਨਾ, ਉਹ ਗਰਮੀ 'ਚ ਬੜੇ ਲੰਬੇ ਲੰਬੇ ਹੁੰਦੇ ਆ, ਥੋੜ੍ਹੀ ਜਿਹੀ ਬੱਚਤ ਅਸੀਂ ਕਰਾਂਗੇ ਅਤੇ ਦੇਖਣਾ ਬਿਜਲੀ ਦੇ ਬਿੱਲ ਦੀ ਜਿਹੜੀ ਲੰਬਾਈ ਹੈ ਉਹ ਘੱਟ ਹੋ ਜਾਏਗੀ। ਸੋ ਪ੍ਰੋਗਰਾਮ ਗੀਤ ਬਹਾਰ, ਅਤੇ ਗੀਤ ਬਹਾਰ ਨੂੰ ਮੈਂ ਹੁਣ ਅੱਗੇ ਤੋਰਦੀ ਹਾਂ ਅਤੇ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਪਿਆਰਾ ਜਿਹਾ ਗੀਤ। ਯੇਸ, ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਇਹ ਗੀਤ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੀਤ ਬਹਾਰ ਅਤੇ ਗੀਤਾਂ ਦੇ ਨਾਲ ਨਾਲ ਗੱਲਾਂ ਦੀ ਵੀ ਲੱਗੀ ਹੋਈ ਹੈ ਬਹਾਰ। ਵੈਲ ਦੋਸਤੋ, ਅੱਜ ਕੱਲ੍ਹ ਕਿਉਂਕਿ ਡਿਜੀਟਲ ਟਾਈਮ ਹੈ, ਹਰ ਕਿਸੇ ਦਾ ਫੋਨ, ਕੰਪਿਊਟਰ, ਲੈਪਟੋਪ ਹੈ ਨਾ, ਸਭ ਦੇ ਨਾਲ ਵਾ ਵਾਸਤਾ ਪੈਂਦਾ। ਐਸਾ ਕੋਈ ਪਰਸਨ ਨਹੀਂ ਜਿਹੜਾ ਇਹਨੂੰ ਯੂਜ਼ ਨਾ ਕਰਦਾ ਹੋਵੇ, ਅਤੇ ਤਕਰੀਬਨ ਹਰ ਪਰਸਨ ਨੂੰ ਹਰ ਜਗ੍ਹਾ 'ਤੇ ਪਾਸਵਰਡਸ ਦੀ ਪ੍ਰੋਬਲਮ ਆਉਂਦੀ ਹੈ ਕਿ ਪਾਸਵਰਡ ਉਹ ਰੱਖਿਆ ਜਾਵੇ ਜਿਹਨੂੰ ਕੋਈ ਸੋਚ ਹੀ ਨਾ ਸਕੇ ਜਿਹਦੇ ਬਾਰੇ, ਹੈ ਨਾ। ਅਤੇ ਕਈ ਵਾਰੀ ਕੀ ਹੁੰਦਾ, ਅਸੀਂ ਈਜ਼ੀ ਪਾਸਵਰਡ ਰੱਖ ਲੈਂਦੇ ਹਾਂ ਅਤੇ ਉਹ ਕਰੈਕ ਕਰਨੇ ਈਜ਼ੀ ਹੋ ਜਾਂਦੇ, ਹੈਕਰਸ ਦੇ ਲਈ ਕੰਮ ਸੌਖਾ ਹੋ ਜਾਂਦਾ। ਸੋ ਪਾਸਵਰਡ ਦੀ ਬਜਾਏ ਜੇਕਰ ਅਸੀਂ ਪਾਸ ਫਰੇਜ਼ ਟ੍ਰਿਕ ਅਪਣਾਈਏ ਤਾਂ ਜ਼ਿਆਦਾ ਵਧੀਆ ਹੋਏਗਾ। ਪਾਸ ਫਰੇਜ਼ ਜਾਂ ਪਾਸ ਸੈਂਟੈਂਸ, ਵਰਡ ਨਹੀਂ ਪ੍ਰੋਪਰ ਸੈਂਟੈਂਸ ਜਾਂ ਪਾਸ ਫਰੇਜ਼, ਇਹ ਟ੍ਰਿਕ ਅਪਣਾਓਗੇ ਅਤੇ ਉਹਦੇ ਨਾਲ ਹੈਕਰਸ ਨੂੰ ਮੁਸ਼ਕਿਲ ਹੋ ਜਾਏਗੀ ਤੁਹਾਡੇ ਤੱਕ ਪਹੁੰਚਣ ਦੀ, ਅਤੇ ਤੁਸੀਂ ਸੇਫ ਸਿਕਿਓਰ ਹੋ ਕੇ ਆਪਣਾ ਡੇਟਾ ਹੈ ਜਿਹੜਾ ਉਹਨੂੰ ਸੇਫ ਰੱਖ ਸਕਦੇ ਹੋ। ਅਤੇ ਕਰਨਾ ਕੀ ਹੈ ਜੀ, ਪਾਸ ਫਰੇਜ਼ ਦੇ ਮਤਲਬ ਤੁਸੀਂ 3-4 ਵਰਡ ਐਸੇ ਲੈਣੇ ਹੈ ਜਿਹੜੇ ਕਿ ਕਨੈਕਟਿਡ ਨਾ ਹੋਣ ਅਤੇ ਤੁਹਾਨੂੰ ਯਾਦ ਰੱਖਣੇ ਈਜ਼ੀ ਹੋਣ, ਜਿਵੇਂ ਕਿ ਬਲੂ ਰੇਨਕੋਟ ਕੌਫੀ। ਤੁਹਾਡਾ ਕਲਰ ਕਿਹੜਾ ਫੇਵਰੇਟ ਹੈ? ਬਲੂ। ਤੁਹਾਨੂੰ ਬਾਰਿਸ਼ ਦੇ ਵਿੱਚ ਰੇਨਕੋਟ ਪਾ ਕੇ ਬਾਹਰ ਨਿਕਲਣਾ ਬੜਾ ਚੰਗਾ ਲੱਗਦਾ, ਬਲੂ ਰੇਨਕੋਟ ਤਾਂ ਤੁਹਾਡਾ ਕੌਫੀ ਪੀਣ ਨੂੰ ਮਨ ਕਰਦਾ। ਸੋ 3-4 ਚੀਜ਼ਾਂ ਨੂੰ ਤੁਸੀਂ ਰਿਲੇਟ ਕਰਕੇ ਇੱਕ ਇੱਕ ਵਰਡ ਚੁੱਕ ਕੇ ਇੱਦਾਂ ਤੁਸੀਂ ਆਪਣਾ ਫਰੇਜ਼ ਰੈਡੀ ਕਰ ਸਕਦੇ ਹੋ, ਅਤੇ ਫਰੇਜ਼ ਰੈਡੀ ਜਦੋਂ ਕਰ ਲਓਗੇ ਉਹ ਤੁਹਾਨੂੰ ਯਾਦ ਵੀ ਰਹੇਗਾ ਅਤੇ ਕ੍ਰੈਕਰਸ ਦੇ ਲਈ ਮੁਸ਼ਕਿਲ ਹੋ ਜਾਏਗਾ। ਜਿੱਦਾਂ ਕਿ ਰੈੱਡ ਸ਼ੂਜ਼ ਮੈਰਿਜ, ਹੈ ਨਾ। ਜਦੋਂ ਤੁਸੀਂ ਇੱਦਾਂ ਦੀਆਂ ਚੀਜ਼ਾਂ ਰੈਂਡਮਲੀ ਵਰਡਸ ਪਿੱਕ ਕਰਕੇ ਉਹਦਾ ਫਰੇਜ਼ ਬਣਾ ਲਓਗੇ, ਸੈਂਟੈਂਸ ਬਣਾ ਲਓਗੇ, ਤੁਹਾਨੂੰ ਲਰਨ ਕਰਨਾ ਵੀ ਆਸਾਨ ਹੋਏਗਾ ਅਤੇ ਹੈਕਰਸ ਲਈ ਇੰਪੋਸੀਬਲ ਕੰਮ ਹੋ ਜਾਏਗਾ ਤੁਹਾਡੇ ਤੱਕ ਪਹੁੰਚ ਕਰਨੀ। ਸੋ ਮੈਨੂੰ ਪੂਰੀ ਉਮੀਦ ਹੈ ਕਿ ਮੇਰਾ ਇਹ ਟ੍ਰਿਕ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਤੁਸੀਂ ਹੁਣੇ ਹੁਣੇ ਫਟਾਫਟ ਆਪਣੇ ਜਿਹੜੇ ਪਾਸਵਰਡ ਨੇ ਉਹਨੂੰ ਚੇਂਜ ਕਰ ਰਹੇ ਹੋਵੋਗੇ ਅਤੇ ਪਾਸ ਫਰੇਜ਼ ਰੱਖ ਰਹੇ ਹੋਵੋਗੇ। ਸੋ ਜਦ ਤੱਕ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਆਪਣਾ ਪਾਸ ਫਰੇਜ਼ ਫਰੇਮ ਕਰਦੇ ਹੋ, ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਪਿਆਰੀ ਜਿਹੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ, ਕਿਉਂਕਿ ਤੁਸੀਂ ਵੀ ਕਰ ਰਹੇ ਹੋ ਬਹੁਤ ਵਧੀਆ ਕੰਮ ਅਤੇ ਮੈਂ ਵੀ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਗੀਤਾਂ ਤੋਂ ਬਾਅਦ ਆ ਗਈ ਹੈ ਹੁਣ ਮੇਰੀ ਵੀ ਵਾਰੀ। ਵੈਲ ਦੋਸਤੋ, ਜਦੋਂ ਅਸੀਂ ਕੋਈ ਵੀ ਸੋਸ਼ਲ ਵਰਕ ਕਰਦੇ ਹਾਂ, ਕਿਸੇ ਦੀ ਹੈਲਪ ਕਰਦੇ ਹਾਂ, ਤਾਂ ਬੇਸ਼ੱਕ ਸਾਡਾ ਡਾਇਰੈਕਟਲੀ ਫਾਇਦਾ ਨਹੀਂ ਹੋ ਰਿਹਾ ਹੁੰਦਾ, ਫਾਇਦਾ ਕਿਸੇ ਹੋਰ ਦਾ ਹੋ ਰਿਹਾ ਹੁੰਦਾ, ਪਰ ਉਹਦੇ ਨਾਲ ਵੀ ਸਾਨੂੰ ਸਕੂਨ ਮਿਲਦਾ, ਸਾਨੂੰ ਇੰਟਰਨਲ ਹੈਪੀਨੈਸ ਮਿਲਦੀ ਹੈ, ਅੰਦਰੋਂ ਇੱਕ ਅਹਿਸਾਸ ਹੁੰਦਾ ਸਕੂਨ।

ਦਾ, ਖੁਸ਼ੀ ਦਾ, ਅਤੇ ਅਸੀਂ ਇਹ ਸਕੂਨ, ਇਹ ਖੁਸ਼ੀ ਦੇ ਲਈ ਕਿਸੇ ਦੀ ਹੈਲਪ ਕਰਨੀ ਹੈ, ਸਮਾਜ ਸੇਵਾ ਦਾ ਕੰਮ ਕਰਨਾ, ਵਾਤਾਵਰਨ ਦੇ ਲਈ ਕੁਛ ਨਾ ਕੁਛ ਕਰਨਾ। ਅਤੇ ਪਹਿਲਾ ਕਦਮ ਜੇ ਅਸੀਂ ਚੁੱਕਣਾ ਹੈ ਨਾ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਪੋਲੀਥੀਨ ਦਾ ਜਿਹੜਾ ਯੂਜ਼ ਹੈ, ਪਲਾਸਟਿਕ ਬੈਗਸ ਦਾ ਜਿਹੜਾ ਯੂਜ਼ ਹੈ, ਸਿੰਗਲ ਯੂਜ਼ ਕਰਦੇ ਹਾਂ, ਉਹਨੂੰ ਘੱਟ ਕਰਨਾ ਪਏਗਾ, ਕਿਉਂਕਿ ਇਹ ਸਾਡੇ ਲਈ ਵੀ ਹਾਰਮਫੁੱਲ ਹੈ ਅਤੇ ਸਾਡੀ ਧਰਤੀ ਦੇ ਲਈ ਵੀ ਇਹ ਹਾਰਮਫੁੱਲ ਹੈ। ਇਹਦੇ ਲਈ ਕਰਨਾ ਕੀ ਹੈ, ਅਸੀਂ ਛੋਟਾ ਜਿਹਾ ਕਦਮ ਚੁੱਕਣਾ ਕਿ ਹਮੇਸ਼ਾ ਆਪਣੇ ਵਹੀਕਲ ਦੇ ਵਿੱਚ, ਜਾਂ ਤੁਸੀਂ ਪਰਸ ਜਾਂ ਬੈਗਪੈਕ ਕੈਰੀ ਕਰਦੇ ਹੋ, ਉਹਦੇ ਵਿੱਚ ਅਸੀਂ ਇੱਕ ਕਲੋਥ ਬੈਗ, ਫੋਲਡਿਡ ਕਲੋਥ ਬੈਗ ਰੱਖਣਾ। ਅਸੀਂ ਬਸ ਇੱਕ ਬੈਗ ਜਿਹੜੇ ਘਰ ਦੇ ਬਣੇ ਹੁੰਦੇ ਆ, ਜੂਟ ਦੇ ਬਣੇ ਆ ਜਾਂ ਕੋਈ ਵੀ ਬੈਗ, ਅਸੀਂ ਉਹ ਫੋਲਡ ਕਰਕੇ ਕੱਪੜੇ ਵਾਲਾ ਬੈਗ ਆਪਣੇ ਪਰਸ ਦੇ ਵਿੱਚ, ਆਪਣੇ ਬੈਗਪੈਕ ਦੇ ਵਿੱਚ, ਜਾਂ ਤੁਸੀਂ ਵਹੀਕਲ ਲੈ ਕੇ ਜਾਂਦੇ ਹੋ ਅਤੇ ਉਹਦੇ ਵਿੱਚ ਰੱਖਣਾ। ਇਹਦੇ ਨਾਲ ਕੀ ਹੈ, ਇਟਸ ਅ ਈਜ਼ੀਐਸਟ ਵੇ ਟੂ ਸੇ ਨੋ ਟੂ ਸਿੰਗਲ ਯੂਜ਼ ਪਲਾਸਟਿਕ। ਕਿ ਜਦੋਂ ਵੀ ਅਸੀਂ ਕੋਈ ਰੈਂਡਮ ਗਰੋਸਰੀ ਸ਼ੋਪਿੰਗ ਕਰਨੀ ਹੈ ਜਾਂ ਲੰਘਦੇ ਟੱਪਦੇ ਸਾਨੂੰ ਕੁਛ ਪਸੰਦ ਆ ਜਾਂਦਾ, ਅਤੇ ਅਸੀਂ ਅਗਲੇ ਨੂੰ ਕਹਿ ਸਕਦੇ ਹਾਂ ਕਿ ਨਹੀਂ, ਮੈਨੂੰ ਕੈਰੀ ਬੈਗ ਨਹੀਂ ਚਾਹੀਦਾ, ਪੋਲੀਥੀਨ ਵਾਲਾ ਬੈਗ ਨਹੀਂ ਚਾਹੀਦਾ, ਮੇਰੇ ਕੋਲ ਆਪਣਾ ਕੱਪੜਾ ਹੈ, ਮੇਰੇ ਕੋਲ ਆਪਣਾ ਥੈਲਾ ਹੈ, ਅਤੇ ਮੈਂ ਉਹ ਯੂਜ਼ ਕਰ ਲਵਾਂਗਾ। ਸੋ ਇੱਕ ਸਾਡਾ ਛੋਟਾ ਜਿਹਾ ਕਦਮ ਹੈ, ਕਰਨਾ ਕੁਛ ਵੀ ਨਹੀਂ ਹੈ, ਬਸ ਇੱਕ ਕੱਪੜੇ ਵਾਲਾ ਜਿਹੜਾ ਥੈਲਾ ਹੈ, ਬੈਗ ਹੈ, ਕਲੋਥ ਬੈਗ ਹੈ, ਉਹਨੂੰ ਫੋਲਡ ਕਰਕੇ ਆਪਣੇ ਕੋਲ ਰੱਖਣਾ ਹੈ, ਅਤੇ ਆਉਂਦੇ ਜਾਂਦੇ ਰੈਂਡਮ ਸ਼ੋਪਿੰਗ ਜਦੋਂ ਕਰਨੀ ਹੈ ਅਤੇ ਅਸੀਂ ਉਸਦਾ ਇਸਤੇਮਾਲ ਕਰ ਸਕਦੇ ਹਾਂ, ਅਤੇ ਅਸੀਂ ਈਜ਼ੀਲੀ ਪਲਾਸਟਿਕ ਬੈਗਸ ਨੂੰ, ਪੋਲੀਥੀਨ ਬੈਗਸ ਨੂੰ ਨਾ ਕਰ ਸਕਦੇ ਹਾਂ। ਸੋ ਛੋਟਾ ਜਿਹਾ ਕਦਮ ਹੈ, ਵੱਡਾ ਨਹੀਂ ਹੈ, ਪਰ ਜਦੋਂ ਤੁਸੀਂ ਕਰੋਗੇ ਤਾਂ ਤੁਹਾਨੂੰ ਲੱਗੇਗਾ ਕਿ ਹਾਂ, ਅੱਜ ਮੈਂ ਇੱਕ ਚੰਗਾ ਕੰਮ ਕੀਤਾ। ਅਤੇ ਇਹ ਜਿਹੜੇ ਚੰਗੇ ਕੰਮ ਦੀ ਖੁਸ਼ੀ ਹੁੰਦੀ ਹੈ, ਇਹ ਸਾਨੂੰ ਅੰਦਰੋਂ ਤਾਂ ਖੁਸ਼ੀ ਦਿੰਦੀ ਹੀ ਹੈ, ਬਲਕਿ ਸਾਨੂੰ ਦੇਖ ਕੇ ਕਈ ਹੋਰ ਸਿੱਖਣਗੇ ਕਿ ਇਹ ਤਾਂ ਕੰਮ ਠੀਕ ਹੈ। ਕਿਉਂਕਿ ਅਹਿਸਾਸ ਸਭ ਨੂੰ ਹੁੰਦਾ ਹੈ ਕਿ ਅਸੀਂ ਗਲਤ ਕਰ ਰਹੇ ਹਾਂ, ਪਰ ਇਹ ਸਮਝ ਨਹੀਂ ਆਉਂਦਾ ਕਿ ਇਸ ਗਲਤ ਨੂੰ ਰੋਕਣ ਦੀ ਸ਼ੁਰੂਆਤ ਕਿੱਥੋਂ ਕਰੀਏ। ਸੋ ਸ਼ੁਰੂਆਤ ਕਿੱਦਾਂ ਕਰਨੀ ਹੈ ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਤੇ ਹੁਣੇ ਹੀ ਫਟਾਫਟ ਸੋਹਣਾ ਜਿਹਾ ਕੋਈ ਕੱਪੜੇ ਵਾਲਾ ਬੈਗ ਲੱਭੋ, ਥੈਲਾ ਲੱਭੋ, ਅਤੇ ਉਹਨੂੰ ਫੋਲਡ ਕਰਕੇ ਆਪਣੇ ਕੋਲ ਰੱਖ ਲਓ, ਅਤੇ ਫਿਰ ਦੇਖਿਓ, ਫਿਰ ਤੁਹਾਨੂੰ ਯਾਦ ਆਏਗੀ ਜਦੋਂ ਤੁਸੀਂ ਬਾਹਰ ਜਾਓਗੇ ਕਿ ਹਾਂ, ਸਾਨੂੰ ਰੇਡੀਓ 'ਤੇ ਕਿਹਾ ਗਿਆ ਸੀ ਕਿ ਤੁਸੀਂ ਕੱਪੜੇ ਵਾਲਾ ਥੈਲਾ ਯੂਜ਼ ਕਰਨਾ, ਅਤੇ ਫਿਰ ਤੁਸੀਂ ਹੋਰ ਸਾਡੇ ਨਾਲ ਜੁੜੋਗੇ ਅਤੇ ਸਾਡੀਆਂ ਗੱਲਾਂ ਸੁਣੋਗੇ ਅਤੇ ਸਾਡੇ ਗੀਤ ਵੀ ਇੰਜੋਏ ਕਰੋਗੇ। ਸੋ ਪ੍ਰੋਗਰਾਮ ਗੀਤ ਬਹਾਰ ਨੂੰ ਅੱਗੇ ਤੋਰਦੇ ਹਾਂ ਜੀ। ਮੈਂ ਪਲੇ ਕਰਨ ਜਾ ਰਹੀ ਹਾਂ ਸੋਨੂ ਨਿਗਮ ਅਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ। ਇੰਜੋਏ ਕਰੋ, ਵਾਪਿਸ ਆਓ ਜਲਦੀ ਜਲਦੀ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਗੀਤ ਬਹਾਰ ਦੇ। ਗੀਤ ਬਹਾਰ ਦੇ ਵਿੱਚ ਹੁਣ ਅਸੀਂ ਗੱਲ ਕਰਾਂਗੇ ਅਵੇਅਰਨੈਸ ਦੀ। ਜੀ ਬਿਲਕੁਲ, ਅਸੀਂ ਜਦੋਂ ਵੀ ਕੋਈ ਮੈਡੀਸਿਨ ਲੈਂਦੇ ਹਾਂ ਜਾਂ ਪੈਕਡ ਫੂਡ ਲੈਂਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਚੈੱਕ ਕਰਦੇ ਹਾਂ ਕਿ ਐਕਸਪਾਇਰੀ ਹੈ, ਐਕਸਪਾਇਰੀ ਡੇਟ ਤਾਂ ਨਹੀਂ ਹੋ ਗਈ, ਕਿਤੇ ਚੀਜ਼ ਐਕਸਪਾਇਰ ਤਾਂ ਨਹੀਂ ਹੋ ਗਈ। ਪਰ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਇਸਦੀ ਮੈਨੂਫੈਕਚਰਿੰਗ ਡੇਟ ਵੀ ਚੈੱਕ ਕਰਨੀ ਹੈ। ਯੈਸ, ਐਕਸਪਾਇਰੀ ਡੇਟ ਤਾਂ ਚੈੱਕ ਕਰਨੀ ਹੀ ਹੈ, ਬਟ ਨਾਲ ਦੀ ਨਾਲ ਅਸੀਂ ਮੈਨੂਫੈਕਚਰਿੰਗ ਡੇਟ ਵੀ ਚੈੱਕ ਕਰਨੀ ਹੈ। ਜੇਕਰ ਬਹੁਤ ਪੁਰਾਣੀ ਮੈਨੂਫੈਕਚਰਿੰਗ ਹੈ, ਬੇਸ਼ੱਕ ਤੁਹਾਨੂੰ ਲੱਗ ਰਿਹਾ ਕਿ ਅਜੇ ਐਕਸਪਾਇਰ ਨਹੀਂ ਹੋਈ, ਮੈਨੂਫੈਕਚਰਿੰਗ ਡੇਟ ਪੁਰਾਣੀ ਹੈ, ਤਦ ਵੀ ਅਸੀਂ ਉਹਨੂੰ ਯੂਜ਼ ਕਰਨਾ ਬੰਦ ਕਰ ਸਕਦੇ ਹਾਂ, ਕਿਉਂਕਿ ਫਰੈਸ਼ਨੈਸ ਆਲਵੇਜ਼ ਮੈਟਰ। ਫਰੈਸ਼ਨੈਸ

ਬਹੁਤ ਜ਼ਰੂਰੀ ਹੈ। ਆਪਣੀ ਸਿਹਤ ਦਾ ਅਸੀਂ ਧਿਆਨ ਰੱਖਣਾ ਹੈ, ਆਪਣੇ ਬੱਚਿਆਂ ਦੀ, ਆਪਣੇ ਘਰ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣਾ ਹੈ। ਸੋ ਐਕਸਪਾਇਰੀ ਡੇਟ ਦੇ ਨਾਲ ਨਾਲ ਮੈਨੂਫੈਕਚਰਿੰਗ ਡੇਟ ਵੀ ਜ਼ਰੂਰ ਚੈੱਕ ਕਰੀਏ, ਕਿਉਂਕਿ ਮੈਨੂਫੈਕਚਰਿੰਗ ਡੇਟ ਤੋਂ ਸਾਨੂੰ ਫਰੈਸ਼ਨੈਸ ਦਾ ਪਤਾ ਲੱਗਦਾ ਕਿ ਜਿਹੜੀ ਚੀਜ਼ ਅਸੀਂ ਕੰਜ਼ਿਊਮ ਕਰਨ ਜਾ ਰਹੇ ਹਾਂ ਇਹ ਕਿੰਨੀ ਕੁ ਪੁਰਾਣੀ ਹੈ। ਹਾਂ, ਅਤੇ ਜੇਕਰ ਅਸੀਂ ਇੱਦਾਂ ਕਰਾਂਗੇ ਤਾਂ ਫਿਰ ਅਸੀਂ ਆਪਣੀ ਸਿਹਤ ਦਾ ਬਹੁਤ ਸੋਹਣੀ ਤਰ੍ਹਾਂ ਧਿਆਨ ਰੱਖ ਰਹੇ ਹੋਵਾਂਗੇ। ਅਤੇ ਲਓ ਜੀ, ਪ੍ਰੋਗਰਾਮ ਗੀਤ ਬਹਾਰ, ਅਤੇ ਗੀਤ ਬਹਾਰ ਦੇ ਵਿੱਚ ਅਗਲਾ ਗਾਣਾ ਬਹੁਤ ਹੀ ਪਿਆਰਾ ਅਲਕਾ ਯਾਗਨਿਕ ਜੀ ਦੀ ਆਵਾਜ਼ ਦੇ ਵਿੱਚ ਪਲੇ ਕਰਨ ਜਾ ਰਹੀ ਹਾਂ। ਇੰਜੋਏ ਕਰੋ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਆ ਜਾਵਾਂ ਹੀ ਆ।

ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਦੋਸਤੋ ਸਮਾਂ ਰਹਿ ਗਿਆ ਬਹੁਤ ਹੀ ਥੋੜ੍ਹਾ। ਗੀਤ ਬਹਾਰ ਦੇ ਵਿੱਚੋਂ ਤੁਹਾਡੇ ਤੋਂ ਅਲਵਿਦਾ ਲੈਣ ਦਾ ਪਰ ਪ੍ਰੋਗਰਾਮ ਬੇਸ਼ੱਕ ਖਤਮ ਹੋ ਰਿਹਾ, ਪਰ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਬਣੀ ਰਹਾਂਗੀ। ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਹੋਏਗੀ ਮੁਲਾਕਾਤ, ਪਰ ਜਾਂਦੇ ਜਾਂਦੇ ਇੱਕ ਗੱਲ ਮੈਂ ਹੋਰ ਕਰਕੇ ਜਾਣੀ ਹੈ ਦੋਸਤੋ, ਉਹ ਹੈ MRP ਰੂਲ। ਯੈਸ, ਤੁਹਾਨੂੰ ਪਤਾ ਹੈ ਕਿ ਕੋਈ ਵੀ ਸ਼ੋਪਕੀਪਰ ਸਾਡੇ ਕੋਲੋਂ MRP ਮੈਕਸੀਮਮ ਰਿਟੇਲ ਪ੍ਰਾਈਸ ਤੋਂ ਵੱਧ ਇੱਕ ਪੈਸਾ ਵੀ ਨਹੀਂ ਲੈ ਸਕਦਾ, ਚਾਹੇ ਉਹ ਤੁਹਾਨੂੰ ਕੋਈ ਚੀਜ਼ ਠੰਡੀ ਕਰਕੇ, ਸਪੋਜ਼ ਪਾਣੀ ਠੰਡਾ ਕਰਕੇ ਦੇ ਰਿਹਾ, ਚਿਲਡ ਵਾਟਰ ਦੇ ਰਿਹਾ, ਜਾਂ ਕੋਈ ਹੈਵੀ ਆਈਟਮ ਦੇ ਰਿਹਾ, ਜਾਂ ਉਹਨੂੰ ਪ੍ਰੋਸੈਸ ਕਰਕੇ ਦੇ ਰਿਹਾ ਕਿਸੇ ਵੀ ਤਰ੍ਹਾਂ, ਪਰ ਉਹ ਤੁਹਾਡੇ ਕੋਲੋਂ MRP ਤੋਂ ਇੱਕ ਪੈਸਾ ਵੀ ਵੱਧ ਨਹੀਂ ਲੈ ਸਕਦਾ। ਸੋ ਬੀ ਅਵੇਅਰ ਕੰਜ਼ਿਊਮਰ, ਕੋਈ ਵੀ ਚੀਜ਼ ਖਰੀਦ ਰਹੇ ਹੋ ਅਤੇ ਪੂਰੀ ਅਵੇਅਰਨੈਸ ਦੇ ਨਾਲ ਉਹ ਚੀਜ਼ ਖਰੀਦੀ ਜਾਏ। ਅਤੇ ਹੁਣ ਸਮਾਂ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਅਤੇ ਮੈਨੂੰ ਜਾਣਾ ਪਏਗਾ। ਸੋ ਜਾਂਦੇ ਜਾਂਦੇ ਇੱਕ ਗੀਤ ਮੈਂ ਤੁਹਾਡੇ ਲਈ ਜ਼ਰੂਰ ਪਲੇ ਕਰਕੇ ਜਾਵਾਂਗੀ, ਅਤੇ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ FM ਰੇਨਬੋ ਦੇ ਨਾਲ। ਕੁਝ ਹੀ ਪਲਾਂ ਦੇ ਬਾਅਦ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ ਦੇ ਵਿੱਚ, ਅਤੇ ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ। ਫਿਲਹਾਲ ਗੀਤ ਬਹਾਰ ਦੇ ਵਿੱਚ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਪਿਆਰਾ ਜਿਹਾ ਗੀਤ ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਥਨਬਰਗ ਵਿਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟੋਰਸਨ ਨਾਲ ਗੱਲਬਾਤ ਕੀਤੀ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਵਿਚ ਅੱਜ ਨਾਰਵੇ ਪਹੁੰਚਣਗੇ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 79ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। ਪੰਜਾਬ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 116ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ 598 ਥਾਵਾਂ ਤੇ ਛਾਪੇਮਾਰੀ ਦੌਰਾਨ 315 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।

ਭਾਰਤ ਨੇ ਗਾਂਧੀ ਨਗਰ ਵਿੱਚ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 2026 ਵਿੱਚ ਇੱਕ ਚਾਂਦੀ ਦੇ ਅਤੇ 9 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਇਹ ਸਨ FM ਨਿਊਜ਼ ਹੈਡਲਾਈਨਜ਼।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ। ਅਤੇ ਦੋਸਤੋ, ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਪੰਜਾਬੀ ਤੜਕਾ ਜੀ। ਪੰਜਾਬੀ ਤੜਕਾ ਮਤਲਬ ਤੜਕਾ ਲਗਾਉਣ ਲਈ ਆਓਗੇ ਤੁਸੀਂ, ਕਿਉਂਕਿ ਤੁਹਾਡੀ ਫੋਨ ਕਾਲ ਹੋਏਗੀ ਸਾਡੇ ਪ੍ਰੋਗਰਾਮ ਦੇ ਵਿੱਚ, ਤੜਕੇ ਦਾ ਕੰਮ ਕਰੇਗੀ। ਸੋ ਕਾਲ ਕਰਨੀ ਹੈ ਤੁਸੀਂ ਜੀ, ਨੰਬਰ ਹੈ 0181-3242-174, ਇਹ ਨੰਬਰ ਡਾਇਲ ਕਰਕੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਗੱਲਬਾਤ ਕਰਦੇ ਹੋ, ਕੋਈ ਕਿੱਸਾ ਸੁਣਾ ਸਕਦੇ ਹੋ, ਕੋਈ ਕਹਾਣੀ ਸੁਣਾ ਸਕਦੇ ਹੋ, ਕੁਛ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਨਾਲ ਜਾਂ ਸਾਡੇ ਜ਼ਰੀਏ ਲਿਸਨਰਸ ਦੇ ਨਾਲ, ਤਾਂ ਉਹ ਵੀ ਕਰ ਸਕਦੇ ਹੋ, ਆਪਣੀ ਫਰਮਾਇਸ਼ ਦਾ ਗੀਤ ਵੀ ਸੁਣ ਸਕਦੇ ਹੋ। ਬਸ ਕਰਨਾ ਕੀ ਹੈ, ਨੰਬਰ ਡਾਇਲ ਕਰਨਾ ਜੀ 0181-3242-174। ਫਿਰ ਦੇਰ ਕਿਸ ਗੱਲ ਦੀ, ਫੋਨ ਚੁੱਕੋ, ਮੋਬਾਈਲ ਫੋਨ ਚੁੱਕੋ ਅਤੇ ਫਟਾਫਟ ਕਾਲ ਲਗਾਉਣੀ ਸ਼ੁਰੂ ਕਰ ਦਿਓ। ਸੋ ਜਦ ਤੱਕ ਤੁਸੀਂ ਕਾਲ ਲਗਾਉਂਦੇ ਹੋ, ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਜੀ ਆਪਣੀ ਪਸੰਦ ਦਾ ਪਹਿਲਾ ਗੀਤ, ਤੁਸੀਂ ਇੰਜੋਏ ਕਰੋ ਅਤੇ ਅਗਲਾ ਗੀਤ ਪ੍ਰੋਗਰਾਮ ਦੇ ਵਿੱਚ ਹੋਏਗਾ ਸਿਰਫ ਅਤੇ ਸਿਰਫ ਤੁਹਾਡੀ ਪਸੰਦ ਦਾ।

0: ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਮਾਲਕਾ ਜੀ, ਬਿਲਕੁਲ ਹਰ ਪਲ ਹਰ ਸਮੇਂ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ, ਕਿਉਂਕਿ ਸ਼ੁਕਰਾਨਾ ਹੈ ਜੋ ਉਹ ਸਾਨੂੰ ਇੱਕ ਅਲੱਗ ਹੀ ਤਰ੍ਹਾਂ ਦੀ ਸ਼ਕਤੀ, ਇੱਕ ਅਲੱਗ ਹੀ ਪਾਵਰ ਦਿੰਦਾ। ਸੋ ਪ੍ਰੋਗਰਾਮ ਚੱਲ ਰਿਹਾ ਹੈ ਜੀ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਪਹੁੰਚ ਚੁੱਕੇ ਨੇ ਕਾਲਰ ਸਾਡੇ ਤੱਕ। ਪਰ ਦੋਸਤੋ, ਜਦ ਕਾਲ ਲੈਣ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਨਾਲ ਗੱਲ ਜ਼ਰੂਰ ਕਰਨਾ ਚਾਹਾਂਗੀ। ਇੱਕ ਨਸੀਹਤ ਹੈ ਕਿ ਪਲੀਜ਼ ਆਪਣੇ ਦੋਸਤਾਂ ਦਾ, ਰਿਸ਼ਤੇਦਾਰਾਂ ਦਾ ਨਾਮ ਨਾ ਲਿਆ ਕਰੋ ਜਿਨ੍ਹਾਂ ਨੇ ਵੀ ਗੱਲ ਕਰਨੀ ਹੈ, ਔਰ ਡਾਇਰੈਕਟ ਕਾਲ ਕਰ ਸਕਦੇ ਨੇ। ਅਸੀਂ ਉਹਨਾਂ ਦੀ ਕਾਲ ਜ਼ਰੂਰ ਪਿੱਕ ਕਰਾਂਗੇ, ਰਿਸੀਵ ਕਰਾਂਗੇ। ਅਤੇ ਤੁਸੀਂ ਕਿਸੇ ਵੀ ਆਪਣੇ ਦੋਸਤ ਦਾ, ਘਰ ਪਰਿਵਾਰ ਵਾਲਿਆਂ ਦਾ ਕਿਸੇ ਦਾ ਨਾਮ ਨਾ ਲਿਆ ਕਰੋ, ਉਹ ਚੰਗਾ ਨਹੀਂ ਲੱਗਦਾ। ਸੋ ਲੈਂਦੇ ਹਾਂ ਜੀ ਅਗਲੀ ਕਾਲ। ਹੈਲੋ,
1: ਹੈਲੋ, ਨਮਸਕਾਰ ਬੇਟੇ।
0: ਨਮਸਕਾਰ ਜੀ, ਕੀ ਹਾਲ ਚਾਲ ਨੇ ਅਤੇ ਕੌਣ ਬੋਲ ਰਹੇ ਹੋ?
1: ਹਾਲ ਚਾਲ ਬਹੁਤ ਵਧੀਆ, ਪ੍ਰਵੀਨ ਬੋਲ ਰਿਹਾ ਜੀ, ਗੋਪਾਲ ਨਗਰ ਜਲੰਧਰ। ਫਿਲਹਾਲ ਮੈਂ ਠੇਲਾ ਲੈ ਕੇ ਮੰਡੀ ਆਇਆ ਸਬਜ਼ੀ ਲੈ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਫਿਰ ਕੀ ਹਾਲ ਚਾਲ ਨੇ, ਸਭ ਠੀਕ?
1: ਹਾਲ ਚਾਲ ਬਹੁਤ ਵਧੀਆ ਜੀ।
0: ਥੋੜੀ ਡਿਸਟਰਬੈਂਸ ਆ ਰਹੀ ਹੈ, ਮੈਨੂੰ ਲੱਗਦਾ ਤੁਸੀਂ ਕਿਤੇ ਬਾਹਰ ਹੋ।
1: ਬਸ ਮੰਡੀ ਚ ਸਿਲੰਡਰ ਉਤਾਰਦੇ ਪਏ ਨੇ, ਉਤਾਰਤੇ ਉਹਨਾਂ ਨੇ।
0: ਅੱਛਾ ਜੀ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਫਿਲਮਾਂ ਫੁਲਮਾਂ ਦੇਖਣ ਦਾ ਸ਼ੌਂਕ ਹੈਗਾ, ਐਕਟਿੰਗ ਦਾ ਸ਼ੌਂਕ ਹੈ?
1: ਬਹੁਤ ਜ਼ਿਆਦਾ ਜੀ,
0: ਬਹੁਤ ਜ਼ਿਆਦਾ। ਅਤੇ ਫਿਰ ਕੋਈ ਫੇਵਰੇਟ ਹੀਰੋ ਵੀ ਹੋਣਾ, ਐਕਟਰ ਹੋਣਾ ਕੋਈ ਫੇਵਰੇਟ?
1: ਹੀਰੋ ਮੇਰਾ ਹੈਗਾ ਧਰਮਿੰਦਰ, ਅਮਿਤਾਭ ਬੱਚਨ।
0: ਹਾਂ, ਡਾਇਲੋਗ ਸੁਣਾਓਗੇ ਫਿਰ ਉਹਨਾਂ ਦਾ ਅੱਜ?
1: ਡਾਇਲੋਗ ਕਿਹਦਾ? ਧਰਮਿੰਦਰ ਦਾ
0: ਸੁਣਾ ਦਿਓ। ਬਹੁਤ ਖੂਬ। ਤੇ ਇੱਕ ਗੱਲ ਹੋਰ, ਮੈਂ ਤੁਹਾਨੂੰ ਕੋਈ ਵੀ ਸੈਂਟੈਂਸ ਦਿੰਦੀ ਹਾਂ, ਤੁਸੀਂ ਉਹਨੂੰ ਧਰਮਿੰਦਰ ਜੀ ਦੀ ਆਵਾਜ਼ ਦੇ ਵਿੱਚ ਸੁਣਾਓ।
1: ਅੱਛਾ,
0: ਠੀਕ ਹੈ। ਹਾਂ, ਤੁਸੀਂ ਕਹਿੰਦੇ ਨਾ ਮੇਰੇ ਫੇਵਰੇਟ ਹੈ। ਤੇ ਛੋਟੀ ਜੀ, ਇਹ ਛੋਟਾ ਜਿਹਾ ਸੈਂਟੈਂਸ ਹੈ, ਮੈਂ ਆ ਗਿਆ ਮਾਂ।
1: ਹਾਂਜੀ,
0: ਮੈਂ ਆ ਗਿਆ ਮਾਂ, ਮਾਂ ਮੈਂ ਆ ਗਿਆ।
1: ਧਰਮਿੰਦਰ ਦਾ ਸ਼ੋਲੇ ਫਿਲਮ ਦਾ ਹੈਗਾ ਜੀ।
0: ਅੱਛਾ, ਉਹ ਸੁਣਾਣਾ।
1: ਬਸੰਤੀ ਇਨ ਕੁੱਤੋਂ ਕੇ ਸਾਹਮਣੇ ਮਤ ਨਾਚਣਾ।
0: ਠੀਕ ਹੈ, ਚਲੋ ਬਹੁਤ ਵਧੀਆ ਜੀ। ਤੇ ਤੁਸੀਂ ਮੰਡੀ ਚ ਖੜ ਕੇ ਡਾਇਲੋਗ ਬੋਲਦੇ ਪਿਓ, ਆਸ ਪਾਸ ਵਾਲੇ ਸੁਣਦੇ ਹੋਣੇ?
1: ਮੰਡੀ ਵਾਲੇ ਹੱਸਣ ਡੇ ਜੀ, ਘਰ ਦੀ ਸਬਜ਼ੀ ਲੈਣ ਡੇ। ਮੈਂ ਕਿਹਾ ਤੂੰ ਉਹਨਾਂ ਨੂੰ ਪਿੱਛੇ ਛੱਡ ਆਇਆ ਸੀ ਮੈਂ, ਉਹਨਾਂ ਨੂੰ ਸਬਜ਼ੀ ਲਵੋ
0: ਸਾਰੇ ਇਕੱਠੇ ਹੋ ਗਏ ਹੋਣੇ ਵੀ ਇਹ ਧਰਮਿੰਦਰ ਤੇ ਅਮਿਤਾਭ ਬੱਚਨ ਕਿੱਥੋਂ ਆ ਗਏ ਬਈ। ਚਲੋ ਬਹੁਤ ਵਧੀਆ ਜੀ, ਤੇ ਮੈਨੂੰ ਦੱਸੋ ਗੀਤ ਕਿਹੜਾ ਸੁਣਨਾ?
1: ਗਾਣਾ ਤੁਸੀਂ ਸੁਣਾਓ, ਕੀ ਉਹਦਾ ਨਾਮ ਹੈ?
0: ਬਾਬਾ ਵੇ ਕਲਾ ਮਰੋੜ। ਤੇ ਜ਼ਰੂਰ ਕਹਿੰਦੇ ਆ ਬਾਬਾ ਜੀ ਨੂੰ, ਕਲਾ ਮਰੋੜਨ ਦੇ ਲਈ ਗੀਤ ਜ਼ਰੂਰ ਲਗਾਵਾਂਗੇ ਜੀ। ਤੇ ਮੈਨੂੰ ਲੱਗਦਾ ਫਿਰ ਸਾਰੇ ਮੰਡੀ ਵਾਲੇ ਇਕੱਠੇ ਹੋ ਕੇ ਗੀਤ ਸੁਣਨ ਲੱਗੇ ਹੁਣ। ਡਿਸਕਾਊਂਟ ਫਿਰ ਰੇਡੀਓ ਪਹੁੰਚਣਾ ਚਾਹੀਦਾ। ਥੈਂਕ ਯੂ ਸੋ ਮਚ ਜੀ ਕਾਲ ਕਰਨ ਦੇ ਲਈ, ਥੈਂਕ ਯੂ,
1: ਸ਼ੁਕਰੀਆ।
0: ਹੈਲੋ ਜੀ, ਗੀਤ ਦੀ ਫਰਮਾਇਸ਼ ਹੋਈ ਹੈ ਬਾਬਾ ਵੇ ਕਲਾ ਮਰੋੜ, ਜਗਮੋਹਨ ਕੌਰ ਜੀ ਦੀ ਆਵਾਜ਼ ਦੇ ਵਿੱਚ। ਜ਼ਰੂਰ ਇੰਜੋਏ ਕਰਾਂਗੇ ਜੀ ਇਹ ਗੀਤ। ਪਰ ਦੋਸਤੋ, ਤੁਸੀਂ ਵੀ ਨੰਬਰ ਡਾਇਲ ਕਰਨਾ ਨਹੀਂ ਭੁੱਲਣਾ, 0181-23-42-174 ਇਹ ਨੰਬਰ ਡਾਇਲ ਕਰੋ ਅਤੇ ਗੱਲਬਾਤ ਵੀ ਕਰੋ।
2: ਬਾਬਾ, ਗੱਡੀ ਕਿਉਂ ਰੋਕੀ ਆ?
3: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

ਸਾਡਾ ਤਾਂ ਹੋ ਗਿਆ ਕੰਘਾ, 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਉਹ ਰੱਬਾ ਰਹੀ ਸਵਾਰੀ ਕੱਲੀ ਕਲੈਣੀ

0: ਤੈਨੂੰ ਲੱਖ ਦੇ ਇੱਕ ਸੁਣਾਵਾਂ,
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾਂ।
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ, ਕਿਸੇ ਬੁੱਢੜੇ ਡਰਾਈਵਰ ਤਾਈ, ਨਾ ਬਾਬਾ ਆਖ ਸੁਣਾਈ, ਤੈਨੂੰ ਲੱਖ ਦੇ ਇੱਕ ਸੁਣਾ ਨੈ ਤੈਨੂੰ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਲਗਾਤਾਰ ਕਾਲਰਸ ਸਾਡੇ ਤੱਕ ਪਹੁੰਚ ਕਰ ਰਹੇ ਨੇ ਅਤੇ ਅਗਲੇ ਕਾਲਰ ਵੀ ਪਹੁੰਚੇ ਨੇ, ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ
1: ਨਿਵੇਸ਼ਤਾ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: BPO ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਜੀ ਸ਼ੁਕਰੀਆ ਤੁਹਾਡਾ ਵੀ।
0: ਤੇ ਫੇਰ ਗਰਮੀ ਇੰਜੋਏ ਕਰ ਰਹੇ ਹੋ?
1: ਹਾਂਜੀ ਬਿਲਕੁਲ ਬਿਲਕੁਲ, ਦੁਕਾਨ ਤੇ ਬੈਠੇ ਆ, ਕਸਟਮਰ ਦੀ ਵੇਟ ਕਰ ਰਹੇ ਆ ਔਰ
0: ਕਸਟਮਰ ਦੀ ਵੇਟ ਕਰ ਰਹੇ ਆ ਤੇ ਗੀਤ ਸੁਣ ਰਹੇ ਆ।
1: ਹਾਂਜੀ ਰੇਡੀਓ ਤਾਂ ਫਿਰ ਪਹਿਲਾਂ ਸੁਣੀਦਾ ਨਾ, ਕਿਉਂਕਿ ਇੱਕ ਅਸੀਂ ਹੋ ਗਏ, ਮੈਂ ਇੱਕ ਹੇਅਰ ਡਰੈਸਰ ਆ ਤੇ ਜਾਂ ਫਿਰ ਟੇਲਰ ਮਾਸਟਰ ਹੋ ਗਏ ਜਾਂ ਜੋ ਕੋਈ ਵੀ ਆ ਜਿਨ੍ਹਾਂ ਨੂੰ ਅੱਛਾ ਲੱਗਦਾ ਰੇਡੀਓ, ਉਹ ਹਮੇਸ਼ਾ ਮੇਰੇ ਖਿਆਲ ਰੇਡੀਓ ਹੀ ਸੁਣਦੇ ਨੇ ਔਰ ਟੀਵੀ ਘੱਟ ਹੀ ਦੇਖਦੇ ਹੋਣਗੇ।
0: ਹਾਂਜੀ ਹਾਂਜੀ ਹਾਂਜੀ। ਤੇ ਤੁਸੀਂ ਮੈਨੂੰ ਦੱਸੋ ਹੌਬੀ ਕੀ ਹੈ ਤੁਹਾਡੀ?
1: ਬਸ ਰੇਡੀਓ ਸੁਣਨਾ ਔਰ ਮਮਿਕਰੀ ਕਰਨਾ।
0: ਮਮਿਕਰੀ ਕਰਨਾ? ਓ ਵਾਓ, ਅੱਜ ਕਿਹਦੀ ਮਮਿਕਰੀ ਕਰਕੇ ਸੁਣਾਓਗੇ ਫਿਰ?
1: ਸ਼ਾਇਦ ਤੁਸੀਂ ਸੁਣੀ ਵੀ ਹੋਏਗੀ। ਜ਼ਿਆਦਾਤਰ ਮੈਂ ਧਰਮਿੰਦਰ ਜੀ ਦੀ ਆਵਾਜ਼ ਨਿਕਾਲਦਾ ਹੁੰਦਾ।
0: ਅੱਛਾ ਜੀ।
1: ਔਰ ਕਿਉਂਕਿ ਉਹ ਇਸ ਫਾਨੀ ਦੁਨੀਆ ਵਿੱਚੋਂ ਚਲੇ ਗਏ ਨੇ ਔਰ ਹਮੇਸ਼ਾ ਮੇਰੇ ਖਿਆਲ ਸਾਰਿਆਂ ਦੇ ਫੇਵਰੇਟ ਨੇ
0: ਜੀ। ਬਿਲਕੁਲ, ਸਾਰਿਆਂ ਦੇ ਦਿਲਾਂ ਚ ਜ਼ਿੰਦਾ ਨੇ ਉਹ, ਉਹਨਾਂ ਦੀਆਂ ਫਿਲਮਾਂ, ਉਹਨਾਂ ਦੀ ਅਦਾਕਾਰੀ ਦੇ ਨਾਲ ਉਹ ਸਾਰਿਆਂ ਦੇ ਦਿਲਾਂ ਚ ਜ਼ਿੰਦਾ ਨੇ
1: ਜੀ। ਬਿਲਕੁਲ ਬਿਲਕੁਲ। ਔਰ ਕਹਿੰਦੇ ਨਾ, ਅਗਰ ਮਤਲਬ ਸਪੋਜ਼ ਕਰੋ ਤੁਹਾਨੂੰ ਕੋਈ ਆਰਜ਼ੇ ਕਹਿੰਦਾ ਹੈ ਵੀ ਡਾਇਲੋਗ, ਚਲੋ ਇਹਦੇ ਵਿੱਚ ਮਿਹਨਤ ਕਰਨੀ ਬਹੁਤ ਜ਼ਰੂਰੀ ਆ, ਅਗਰ ਤੁਸੀਂ ਸੇਮ ਟੂ ਸੇਮ ਆਵਾਜ਼ ਕੱਢਦੇ ਹੋ ਫਿਰ ਉਹਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਹੁੰਦਾ। ਬਾਕੀ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ,
0: ਬਹੁਤ ਜ਼ਰੂਰੀ ਹੈ।
1: ਮੈਂ ਮਿਹਨਤ ਕੀਤੀ ਔਰ ਮੈਨੂੰ ਫਲ ਮਿਲਿਆ ਪਰਮਾਤਮਾ ਦੀ ਕਿਰਪਾ ਨਾਲ। ਸ਼ੋਲੇ ਫਿਲਮ ਦਾ ਡਾਇਲੋਗ ਹੈ, ਇੱਕ ਕਲਾਈਮੈਕਸ ਡਾਇਲੋਗ ਆ, ਧਰਮਿੰਦਰ ਜੀ ਬੋਲਦੇ ਨੇ, ਨਹੀਂ ਜੈ ਤੂੰ ਮੁਝੇ ਛੋੜ ਕੇ ਨਹੀਂ ਜਾ ਸਕਤਾ, ਜੈ ਜਿਨ ਲੋਗੋ ਨੇ ਤੁਮਹਾਰਾ ਖੂਨ ਬਹਾਇਆ ਹੈ, ਮੈਂ ਕਸਮ ਇੱਕ ਇੱਕ ਚੁਣ ਚੁਣ ਕੇ ਮਰੂੰਗਾ, ਚੁਣ ਚੁਣ ਕੇ। ਗੱਬਰ ਸਿੰਘ ਆ ਰਹਾ ਹੂੰ ਮੈਂ, ਵਾਕਿਫ ਨਹੀਂ ਹੈ ਤੂੰ ਮੇਰੇ ਜਨੂੰਨ ਸੇ, ਤੁਝਕੋ ਮੈਂ ਲੈ ਦੂੰਗਾ ਤੇਰੇ ਹੀ ਖੂਨ ਸੇ।
0: ਕਿਆ ਬਾਤ ਹੈ, ਮੈਨੂੰ ਏਦਾਂ ਲੱਗ ਰਿਹਾ ਸੀ ਜਿਵੇਂ ਵਾਕਈ ਮੈਂ ਸ਼ੋਲੇ ਫਿਲਮ ਦੇਖ ਰਹੀ ਹਾਂ ਤੇ ਧਰਮਿੰਦਰ ਜੀ ਨੂੰ ਸੁਣ ਰਹੀ ਹਾਂ।
1: ਕਿਆ ਬਾਤ ਹੈ ਜੀ, ਇੱਕ ਮਿਹਨਤ ਆ
0: ਬਿਲਕੁਲ,
1: ਜੋ ਕਿ ਹਰ ਇੱਕ ਇਨਸਾਨ, ਕੋਈ ਵੀ ਇਨਸਾਨ ਆ, ਕਿਉਂਕਿ ਗੱਲਾਂ ਤਾਂ ਪਰਮਾਤਮਾ ਨੇ ਸਭ ਨੂੰ ਇੱਕੋ ਹੀ ਬਖਸ਼ਿਆ
0: ਜੀ। ਬਿਲਕੁਲ, ਮਿਹਨਤ ਸਭ ਦੀ ਵੱਖਰੀ
1: ਵੱਖਰੀ
0: ਜੀ। ਬਹੁਤ ਸੋਹਣੀ ਤੁਸੀਂ ਅਦਾਕਾਰੀ ਕੀਤੀ ਹੈ ਤੇ ਤੁਸੀਂ ਜਦੋਂ ਬੋਲ ਰਹੇ ਸੀ ਮਨ ਕਰ ਰਿਹਾ ਸੀ ਕਿ ਇਹ ਚੱਲਦਾ ਹੀ ਜਾਏ ਚੱਲਦਾ ਹੀ ਜਾਏ, ਤੁਸੀਂ ਚੁੱਪ ਕਰ ਗਏ ਤਾਂ

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ ਅਤੇ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਅਗਲੇ ਲਿਸਨਰਸ ਕਾਲਰ ਬਣ ਕੇ ਗੱਲ ਕਰਦੇ ਇਹਨਾਂ ਦੇ ਨਾਲ ਹੈਲੋ
1: ਹੈਲੋ
0: ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਕੌਣ ਬੋਲ ਰਹੇ ਹੋ
1: ਨਮਸਤੇ ਮੈਡਮ ਜੀ ਮੈਂ
0: ਨਮਸਤੇ ਜੀ
1: ਜਲੰਧਰ ਮੋਟਰ ਟੋਨ ਤੋਂ ਸੀਤਾਰਾਮ ਬੋਲ ਰਹੇ ਜੀ ਮੈਂ ਬਲਾਇੰਡ ਹੈ ਜੀ
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਅਤੇ ਕੀ ਹਾਲ ਚਾਲ ਨੇ
1: ਬਸ ਵਧੀਆ ਜੀ ਵਧੀਆ
0: ਸਭ ਠੀਕ ਠਾਕ
1: ਵਧੀਆ ਕਰ ਰਹੇ ਜੀ ਹਾਂਜੀ
0: ਤੇ ਫਿਰ ਕੀ ਸ਼ੌਂਕ ਰੱਖਦੇ ਹੋ ਕੀ ਹੌਬੀ ਰੱਖਦੇ ਹੋ
1: ਗਾਣੇ ਵਗੈਰਾ ਮਤਲਬ ਸੁਣਦਾ ਬਾਕੀ ਫਿਲਮ ਵਗੈਰਾ ਤਾਂ ਮੈਂ ਨਹੀਂ ਸੁਣਦਾ ਜੀ
0: ਅੱਛਾ ਫਿਲਮਾਂ ਵੀ ਸੁਣਦੇ ਹੋ ਗਾਣੇ ਵੀ ਸੁਣਦੇ ਹੋ ਤੇ ਫੇਵਰੇਟ ਅਦਾਕਾਰ ਕੌਣ ਨੇ ਫੇਵਰੇਟ ਅਦਾਕਾਰ ਜਿਨ੍ਹਾਂ ਨੂੰ ਬਹੁਤ ਪਸੰਦ ਕਰਦੇ ਹੋ ਉਹ ਕੌਣ ਨੇ
1: ਨਹੀਂ ਮੈਂ ਫਿਲਮ ਵਗੈਰਾ ਤਾਂ ਨਹੀਂ ਸੁਣਦਾ ਮੈਡਮ
0: ਅੱਛਾ ਫਿਲਮਾਂ ਨਹੀਂ ਦੇਖਦੇ ਤੁਸੀਂ ਹਾਂ ਫਿਲਮਾਂ ਨਹੀਂ ਸੁਣਦੇ
1: ਨਹੀਂ
0: ਠੀਕ ਹੈ ਤੇ ਗੀਤ

0: ਗੀਤਾਂ ਦੀ ਸ਼ੌਂਕ ਰੱਖਦੇ ਹੋ, ਗੀਤ ਸੁਣਦੇ ਹੋ, ਹਾਂ
1: ਜੀ ਜੀ ਜੀ
0: ਠੀਕ ਹੈ। ਤੇ ਕਿਹੜੇ ਸਿੰਗਰ ਬਹੁਤ ਜ਼ਿਆਦਾ ਤੁਹਾਨੂੰ ਪਸੰਦ ਹੈ?
1: ਮੈਨੂੰ ਬੱਬੂ ਮਾਨ ਜੀ ਦਾ ਹੋ ਗਏ,
0: ਬੱਬੂ ਮਾਨ ਜੀ ਬਹੁਤ ਪਸੰਦ ਹੈ। ਤੇ ਬੱਬੂ ਮਾਨ ਜੀ ਦਾ ਗੀਤ ਸੁਣਾਓ ਫਿਰ ਕੋਈ, ਪਹਿਲਾਂ ਤੁਸੀਂ ਸੁਣਾਓ ਫਿਰ ਅਸੀਂ ਸੁਣਾ ਦਾਂਗੇ, ਠੀਕ ਹੈ? ਸੁਣਾਓਗੇ ਕਿ ਨਹੀਂ?
1: ਉਹਦਾ ਕਦੇ
0: ਟ੍ਰਾਈ ਨਹੀਂ ਕੀਤਾ ਹੈ? ਚਲੋ, ਔਖਾ ਲੱਗਦਾ ਤੇ ਫਿਰ ਨਹੀਂ।
1: ਹਾਂਜੀ, ਉਹ ਤਾਂ ਮੈਂ ਜ਼ਿਆਦਾਤਰ ਹਿੰਦੀ ਗਾਣਾ, ਹਿੰਦੀ ਗਾਣੇ ਵੀ ਸੁਣਨਾ ਪਸੰਦ ਕਰਦਾ, ਸੁਣ ਤਾਂ ਲੈਣਾ ਪਰ ਗਾਇਆ ਨਹੀਂ ਜਾਂਦਾ।
0: ਹਾਂਜੀ ਹਾਂਜੀ। ਤੇ ਫਿਰ ਕੀ ਕਰਦੇ ਹੋ ਤੁਸੀਂ, ਘਰ ਰਹਿੰਦੇ ਹੋ ਜਾਂ ਕੁਝ ਕਰਦੇ ਹੋ?
1: ਇੱਥੇ ਆਪਣਾ ਆਸ਼ਰਮ ਹੈਗਾ ਮੈਡਮ ਜੀ, ਮਾਡਲ ਟਾਊਨ ਤੇ ਨਾ।
0: ਅੱਛਾ,
1: ਜਿੱਥੇ ਮਤਲਬ ਬਲਾਈਂਡ ਰਹਿੰਦੇ, ਇੱਥੇ ਮਤਲਬ ਪੜ੍ਹਾਈ ਵਗੈਰਾ ਵੀ ਕਰਦੇ ਅਸੀਂ।
0: ਓਕੇ,
1: ਬਾਹਰ ਜਾ ਕੇ ਕਾਲਜ ਵਗੈਰਾ ਵੀ ਕਰਦੇ।
0: ਅੱਛਾ ਜੀ।
1: ਹਾਂਜੀ, ਤੇ ਪੜ੍ਹਾਈ ਕਰਦੇ, ਸਾਨੂੰ ਵੀ ਸਿਖਾਇਆ ਜਾਂਦਾ ਜੀ। ਤੇ ਸਾਡੀ ਬਰੇਲੀ ਕੀ ਹੁੰਦੀ?
0: ਹਾਂਜੀ, ਬਰੇਲੀ ਜੀ, ਬਿਲਕੁਲ
1: ਜੀ।
0: ਚਲੋ, ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਕੋਸ਼ਿਸ਼ ਕਰ ਰਹੇ ਹੋ, ਸਿੱਖ ਰਹੇ ਹੋ, ਹੈ ਨਾ, ਸਿਖਾ ਰਹੇ ਹੋ, ਸਿੱਖ ਰਹੇ ਹੋ, ਅਤੇ ਬਹੁਤ ਸਾਰੇ ਸ਼ੌਂਕ ਵੀ ਰੱਖੇ ਹੋਏ ਨੇ। ਅਤੇ ਗੀਤ ਕਿਹੜਾ ਪਲੇ ਕਰੀਏ ਜੀ? ਬੱਬੂ ਮਾਨ ਜੀ ਦਾ ਗੀਤ ਸੁਣਨਾ ਚਾਹੁੰਦੇ ਹੋ?
1: ਜੀ ਜੀ,
0: ਸੌਣ ਦੀ ਝੜੀ ਲਗਾ ਦਈਏ। ਹਜੇ ਸੌਣ ਦੀ ਝੜੀ ਦੂਰ ਹੈ, ਚਲੋ ਕੋਈ ਨਹੀਂ, ਆਪਾਂ ਗਾਣੇ 'ਚ ਲਗਾ ਦਿੰਦੇ ਹਾਂ, ਹੈ ਨਾ, ਸੁਣ ਕੇ ਹੀ। ਗਰਮੀ ਬਹੁਤ ਹੈ, ਸੁਣ ਕੇ ਠੰਡਕ ਆ ਜਾਏ।
1: ਬਿਲਕੁਲ ਜੀ, ਬਿਲਕੁਲ,
0: ਹੈ ਨਾ, ਠੀਕ ਹੈ, ਠੀਕ ਹੈ ਜੀ। ਹੋਰ ਕੋਈ ਗੱਲ ਬਾਤ ਕਰਨੀ ਚਾਹੁੰਦੇ ਹੋ?
1: ਨਹੀਂ ਨਹੀਂ, ਵਧੀਆ।
0: ਥੈਂਕ ਯੂ ਸੋ ਮਚ, ਥੈਂਕ ਯੂ ਜੀ।
1: ਬਹੁਤ ਜ਼ਿਆਦਾ ਖੁਸ਼ੀ ਹੋਈ, ਮੇਰਾ ਕਾਫੀ ਟਾਈਮ ਦੇ ਬਾਅਦ ਰੇਡੀਓ ਮੇਰੀ ਕਾਲ ਲੱਗੀ।
0: ਅੱਛਾ,
1: ਹਾਂਜੀ ਹਾਂਜੀ।
0: ਕੋਸ਼ਿਸ਼ ਕਰਦੇ ਰਹੋ ਤੇ ਫਿਰ, ਹੈ ਨਾ, ਕਾਮਯਾਬੀ ਮਿਲ ਹੀ ਜਾਂਦੀ ਹੈ।
1: ਜੀ ਜੀ, ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਕਾਲ ਲੱਗੀ ਨਾ।
0: ਹਾਂ ਹਾਂ ਜੀ, ਬਹੁਤ ਵਧੀਆ, ਠੀਕ ਹੈ। ਤੁਸੀਂ ਰੈਗੂਲਰ ਸੁਣਦੇ ਹੋ ਰੇਡੀਓ?
1: ਹਾਂਜੀ ਹਾਂਜੀ,
0: ਚਲੋ, ਬਹੁਤ ਵਧੀਆ, ਬਹੁਤ ਵਧੀਆ। ਤੇ ਬਹੁਤ ਸਾਰੀ ਇਨਫੋਰਮੇਸ਼ਨ ਰੇਡੀਓ ਤੋਂ ਮਿਲਦੀ ਹੈ, ਐਂਟਰਟੇਨਮੈਂਟ ਦਾ ਡੋਜ਼ ਤਾਂ ਮਿਲਦਾ ਹੀ ਮਿਲਦਾ ਹੈ ਨਾ
1: ਜੀ ਜੀ।
0: ਚਲੋ, ਥੈਂਕ ਯੂ ਸੋ ਮਚ, ਥੈਂਕ ਯੂ ਕਾਲ ਕਰਨ ਦੇ ਲਈ,
1: ਧੰਨਵਾਦ,
0: ਧੰਨਵਾਦ ਜੀ। ਤੇ ਗੀਤ ਦੀ ਫਰਮਾਇਸ਼ ਹੋਈ ਹੈ ਜੀ, ਸੌਣ ਦੀ ਝੜੀ ਜ਼ਰੂਰ ਲਗਾਵਾਂਗੇ, ਪਰ ਛੋਟੀ ਜੀ ਬ੍ਰੇਕ ਤੋਂ ਬਾਅਦ।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ ਪੰਜਾਬੀ ਤੜਕਾ, ਅਤੇ ਸਾਡੇ ਲਿਸਨਰ ਨੇ ਹੈ ਨਾ ਟ੍ਰਿਕ ਅਪਣਾਈ ਸੀ ਕਿ ਗਰਮੀ ਬਹੁਤ ਹੈ ਅਤੇ ਸੌਣ ਦੀ ਝੜੀ ਸੁਣ ਲਈਏ, ਸ਼ਾਇਦ ਠੰਡਕ ਦਾ ਅਹਿਸਾਸ ਹੋ ਜਾਵੇ। ਅਤੇ ਵਾਕਈ ਜੀ ਤੁਹਾਡਾ ਇਹ ਜਿਹੜਾ ਫਾਰਮੂਲਾ ਕਾਮਯਾਬ ਹੋ ਗਿਆ, ਸਾਨੂੰ ਹੁਣ ਠੰਡ ਲੱਗਣੀ ਸ਼ੁਰੂ ਹੋ ਗਈ ਹੈ। ਅਤੇ ਲਓ ਜੀ ਅਗਲੇ ਕਾਲਰ ਵੀ ਪਹੁੰਚ ਗਏ ਨੇ, ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਠੀਕ ਆ ਜੀ, ਕੁਛ ਮੈਂ ਠੀਕ ਨਹੀਂ ਰਹਿੰਦਾ।
0: ਠੀਕ ਨਹੀਂ ਰਹਿੰਦੇ, ਕਿਉਂ, ਕੀ ਹੋ ਗਿਆ?
1: ਮੈਂ ਵੀ ਦਿਮਾਗੀ ਪ੍ਰੋਬਲਮ।
0: ਓ ਨਹੀਂ ਨਹੀਂ, ਇਹ ਐਵੇਂ ਹੀ ਕਹਿਣ ਦੀਆਂ ਗੱਲਾਂ ਹੁੰਦੀਆਂ। ਗਾਣੇ ਸੁਣਿਆ ਕਰੋ, ਖੁਸ਼ ਰਿਹਾ ਕਰੋ, ਕੁਛ ਨਹੀਂ ਹੁੰਦਾ, ਸਭ ਠੀਕ ਹੈ। ਅੱਛਾ ਚਲੋ, ਮੈਨੂੰ ਇਹ ਦੱਸੋ ਫਿਰੋਜ਼ਪੁਰ ਫਿਰ ਗਰਮ ਹੈ ਕਿ ਠੰਡਾ?
1: ਗਰਮ ਜੀ, ਪੂਰਾ
0: ਪੂਰਾ ਗਰਮ।
1: ਹਾਂ ਜੀ,
0: ਠੀਕ ਹੈ। ਤੇ ਫਿਰ ਠੰਡੀਆਂ ਠੰਡੀਆਂ ਚੀਜ਼ਾਂ ਖਾ ਰਹੇ ਹੋ?
1: ਹਾਂ ਬਿਲਕੁਲ।
0: ਚਲੋ ਬਹੁਤ ਵਧੀਆ, ਤੇ ਕੀ ਕਰ ਰਹੇ ਹੋ ਹੁਣ?
1: ਬਸ ਹੁਣ ਪ੍ਰੋਗਰਾਮ ਸੁਣ ਰਹੇ ਸੀ, ਪਹਿਲਾਂ ਦੂਜਾ ਸੁਣਿਆ।
0: ਹਾਂ,
1: ਜੀ ਗੀਤਾਂ ਦਾ।
0: ਅੱਛਾ, ਗੀਤ ਬਹਾਰ ਸੁਣਿਆ,
1: ਪੰਜਾਬੀ ਗਾਣੇ ਰਲਵੇਂ ਮਿਲਵੇਂ।
0: ਠੀਕ ਹੈ, ਬਹੁਤ ਵਧੀਆ। ਤੇ ਇਕੱਲੇ ਸੁਣ ਰਹੇ ਹੋ ਕਿ ਨਾਲ ਕੋਈ ਹੋਰ ਵੀ ਸੁਣ ਰਿਹਾ?
1: ਹਾਂਜੀ,
0: ਇਕੱਲੇ ਬੈਠੇ ਹੋ ਕਿ ਨਾਲ ਕੋਈ ਹੋਰ ਵੀ ਸੁਣਦਾ ਪਿਆ ਰੇਡੀਓ?
1: ਨਹੀਂ, ਸਾਰਾ ਪਰਿਵਾਰ ਹੀ ਹੈ।
0: ਸਾਰਾ ਪਰਿਵਾਰ ਇਕੱਠੇ ਬੈ ਕੇ ਰੇਡੀਓ ਸੁਣ ਰਿਹਾ? ਕੀ ਆਈ ਬਾਤ ਹੈ, ਮਤਲਬ ਮੈਂ ਤਾਂ ਪਿਕਚਰ ਇਮੇਜਿਨ ਕਰਕੇ ਖੁਸ਼ ਹੋ ਗਈ ਹਾਂ ਕਿ ਸਾਰਾ ਪਰਿਵਾਰ ਇਕੱਠੇ ਬੈ ਕੇ ਰੇਡੀਓ ਸੁਣ ਰਿਹਾ। ਹਾਂ
1: ਬਿਲਕੁਲ।
0: ਚਲੋ ਬਹੁਤ ਵਧੀਆ ਜੀ, ਤੇ ਮੈਨੂੰ ਇਹ ਦੱਸੋ ਗੀਤਾਂ ਦੀ ਫਰਮਾਇਸ਼ ਕੀ ਹੈ, ਕਿਹੜੇ ਗੀਤ ਸੁਣਨਾ ਪਸੰਦ ਕਰਦੇ ਹੋ? ਮਤਲਬ ਗਰਮੀ ਹੈ ਤੇ ਸਾਡੇ ਲਿਸਨਰਸ ਨੂੰ ਵੀ ਗਾਣੇ ਉਹੀ ਹੈ ਨਾ ਯਾਦ ਆਉਂਦੇ ਪਏ ਨੇ ਠੰਡਕ ਵਾਲੇ, ਵੀ ਓਦਾਂ ਤਾਂ ਠੰਡ ਪੈਣੀ ਨੀ ਤੇ ਆਪਾਂ ਗੀਤਾਂ ਦੇ ਜ਼ਰੀਏ ਠੰਡਕ ਲੈ ਲਈਏ, ਹੈ ਨਾ। ਬੜੇ ਸ਼ੈਤਾਨ ਹੋ ਗਏ ਸਾਡੇ ਲਿਸਨਰਸ ਵੀ। ਚਲੋ ਜ਼ਰੂਰ ਪਲੇ ਕਰਾਂਗੇ ਜੀ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਹਿੰਦੀ ਫਿਲਮਾਂ ਪਸੰਦ ਨੇ ਕਿ ਪੰਜਾਬੀ ਫਿਲਮਾਂ?
1: ਪੰਜਾਬੀ।

0: ਪੰਜਾਬੀ ਕਿਹੜੀ ਪੰਜਾਬੀ ਫਿਲਮ ਸਭ ਤੋਂ ਸੋਹਣੀ ਲੱਗਦੀ ਹੈ?
1: ਸਭ ਤੋਂ ਵਧੀਆ ਮੈਨੂੰ ਲੱਗੀ ਬਟਵਾਰਾ।
0: ਕਿਹੜੀ?
1: ਬਟਵਾਰਾ।
0: ਬਟਵਾਰਾ। ਤੇ ਬਟਵਾਰਾ ਫਿਲਮ ਦਾ ਕੋਈ ਡਾਇਲੋਗ ਸੁਣਾਓ ਫਿਰ।
1: ਨਹੀਂ ਜੀ ਡਾਇਲੋਗ
0: ਨਹੀਂ ਸੁਣਾਉਣਾ।
1: ਪਰ ਦੇਖਿਆ ਨਹੀਂ
0: ਹੈ। ਨਹੀਂ ਸੁਣਾਉਣਾ, ਚਲੋ ਕੋਈ ਗੱਲ ਨਹੀਂ, ਜਿੱਦਾਂ ਤੁਸੀਂ ਕਹੋ ਉਦਾਂ ਹੀ ਠੀਕ। ਤੇ ਗੀਤ ਸੁਣਾ ਦਈਏ ਫਿਰ। ਹਾਂ
1: ਹਾਂਜੀ,
0: ਕਿਹੜਾ ਸੁਣਾਈ? ਕੋਰਾ ਕੋਰਾ ਕੁੱਜਾ ਦੱਸਿਆ ਤੁਸੀਂ?
1: ਹਾਂ ਕੁੱਜਾ ਜੀ।
0: ਠੀਕ ਹੈ ਜੀ,
1: ਜਸੰਦਾ ਸਾਰ ਪਾਣੀ।
0: ਠੀਕ ਹੈ ਜੀ, ਠੰਡਾ ਠਾਰ ਪਾਣੀ ਵੀ ਪਿਲਾਵਾਂਗੇ ਤੇ ਕੋਰਾ ਕੋਰਾ ਕੁੱਜਾ ਵੀ ਲੈ ਕੇ ਆਵਾਂਗੇ।
1: ਠੀਕ ਹੈ ਜੀ,
0: ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ। ਤੇ ਲਓ ਜੀ, ਗੁਰਮੀਤ ਕੌਰ ਬਾਵਾ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ।

0: ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਤੁਸੀਂ ਬਣੇ ਹੋਏ ਹੋ ਨਿਵੇਦਿਤਾ ਦੇ ਨਾਲ। ਵੈਲ, ਪੰਜਾਬੀ ਤੜਕਾ ਦੇ ਵਿੱਚ ਕੌਣ ਪਹੁੰਚਿਆ ਦੇਖਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਆਂ ਖੁਰਦ, ਜ਼ਿਲ੍ਹਾ ਲੁਧਿਆਣਾ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਹਾਂਜੀ ਮੈਮ, ਤੁਹਾਡਾ ਵੀ ਬਹੁਤ ਸਵਾਗਤ ਜੀ, ਹਾਲ ਚਾਲ ਬਹੁਤ ਵਧੀਆ, ਤੁਸੀਂ ਸੁਣਾਓ?
0: ਬਸ ਵਧੀਆ ਜੀ, ਤੇ ਲੁਧਿਆਣੇ ਵਿੱਚ ਅਕਸਰ ਗਰਮੀ ਜ਼ਿਆਦਾ ਹੁੰਦੀ ਹੈ, ਹੈ ਨਾ?
1: ਹਾਂਜੀ ਹਾਂਜੀ, ਬਾਦੀ ਜ਼ਿਆਦਾ ਆਈ ਹੈ।
0: ਹਾਂ, ਤੇ ਅੱਜ ਵੀ ਬਹੁਤ ਗਰਮੀ ਹੈ।
1: ਹਾਂਜੀ ਹਾਂਜੀ ਮੈਮ, ਥੋੜ੍ਹੀ ਜਿਹੀ ਅਸਰ ਅੱਗੇ ਬੇਨਤੀ ਹੈ ਵੀ ਉਹ ਰੇਡੀਓ 'ਤੇ ਆਵਾਜ਼ ਵੀ ਆ ਰਹੀ ਜੀ, ਅਤੇ ਜਿਹੜਾ ਗਿਆਨ ਸਿੰਘ ਖੇਡਾ ਜੀ ਨੇ ਗਾਣਾ ਕਿਹਾ ਸੀ ਨਾ, ਉਹ ਚੱਲਿਆ ਨਹੀਂ ਜੀ, ਨਾ ਤਾਂ ਹੁਣ ਵੀ ਆਪਣੀ ਗੱਲਬਾਤ ਨਹੀਂ ਆ ਰਹੀ।
0: ਓਕੇ, ਔਨ ਏਅਰ ਨਹੀਂ ਜਾ ਰਿਹਾ ਪ੍ਰੋਗਰਾਮ?
1: ਹਾਂਜੀ ਹਾਂਜੀ ਮੈਮ, ਅਤੇ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਪੇਸ਼ ਕਰਦੇ, ਬਹੁਤ ਬਹੁਤ ਤੁਹਾਨੂੰ ਪਰਮਾਤਮਾ ਤਰੱਕੀ ਬਸ।
0: ਥੈਂਕ ਯੂ ਸੋ ਮਚ ਜੀ, ਅਤੇ ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡੀ ਹੋਬੀ ਕੀ ਹੈ, ਕਿਹੜੀ ਚੀਜ਼ ਜ਼ਿਆਦਾ ਪਸੰਦ ਹੈ?
1: ਹੋਬੀ ਤਾਂ ਹੁਣ ਆਪਾਂ ਦੇਖੋ, ਮੈਨੂੰ ਤਾਂ 31 ਸਾਲ ਮੈਮ ਹੋ ਗਏ ਜੁੜੇ ਨੂੰ, ਤੇ ਬਹੁਤ ਮਿਹਨਤ ਕਰ ਲਿਆ, ਹੁਣ ਕੰਮ ਇੰਨਾ ਹੁੰਦਾ ਨੀ ਜੀ ਸਾਡੇ ਤੋਂ।
0: ਨਹੀਂ, ਹੋਬੀ ਦਾ ਤਾਂ ਦੇਖੋ ਜੀ ਕੋਈ ਟਾਈਮ ਨਹੀਂ ਹੁੰਦਾ ਹੈ ਨਾ,
1: ਆਪਣਾ ਰੇਨਬੋ ਸੁਣਦੇ ਆ।
0: ਐਫਐਮ ਰੇਨਬੋ ਸੁਣਦੇ ਆ, ਐਫਐਮ ਰੇਨਬੋ ਸੁਣਨਾ ਹੀ ਹੋਬੀ ਹੈ, ਹੈ ਨਾ?
1: ਹਾਂਜੀ ਹਾਂਜੀ, ਮੈਂ ਰੇਨਬੋ ਸੁਣੀ ਜੀ, ਹੁਣ ਤਾਂ ਇਹਦੇ ਲਈ ਟਾਈਮ ਲਗਾਉਂਦੇ ਆ।
0: ਹਾਂ ਹਾਂ, ਤੇ ਫਿਲਮਾਂ ਨਹੀਂ ਦੇਖਦੇ?
1: ਫਿਲਮਾਂ ਵੀ ਦੇਖਣੀ ਜੀ ਮੈਮ।
0: ਕਿਹੜੀਆਂ ਫਿਲਮਾਂ ਪਸੰਦ ਹੈ, ਪੰਜਾਬੀ ਕਿ ਹਿੰਦੀ? ਸਾਰੀਆਂ ਹੀ ਦੇਖ ਲੈਂਦੇ ਹੋ, ਤੇ ਅੱਜ ਤੱਕ ਸਭ ਤੋਂ ਸੋਹਣੀ ਫਿਲਮ ਕਿਹੜੀ ਲੱਗੀ ਤੁਹਾਨੂੰ? ਸਭ ਤੋਂ ਸੋਹਣੀ ਫਿਲਮ ਕਿਹੜੀ ਲੱਗੀ, ਕਿਹੜੀ ਫਿਲਮ ਜ਼ਿਆਦਾ ਪਸੰਦ ਹੈ? ਅੱਛਾ, ਚੰਨ ਪਰਦੇਸੀ, ਤੇ ਫੇਰ ਓਹਦੇ ਕੋਈ ਡਾਇਲੋਗ, ਕੋਈ ਗੀਤ, ਕੋਈ ਗਾਣੇ ਯਾਦ ਹੈ? ਕੁਛ ਨੀ ਯਾਦ ਆ ਰਿਹਾ, ਬੜੇ ਖਰਾਬ ਹੋ ਤੁਸੀਂ, ਝੂਠ ਬੋਲਦੇ ਪਏ, ਤੁਹਾਨੂੰ ਸਭ ਯਾਦ ਹੈ? ਹਾਂ, ਆਖਰੀ ਕਾਲ ਹੈ ਜੀ। ਚਲੋ ਮੈਨੂੰ ਫਿਰ ਫਟਾਫਟ ਗੀਤ ਦੱਸ ਦਿਓ। ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ, ਤੇ ਜ਼ਰੂਰ ਗੀਤ ਪਲੇ ਕਰਾਂਗੇ ਜੀ, ਸ਼ੁਕਰੀਆ ਸ਼ੁਕਰੀਆ। ਸੋ ਗੀਤ ਦੀ ਫਰਮਾਇਸ਼ ਹੋਈ ਹੈ ਜੀ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ, ਮੁਖੜਾ ਦੇਖ ਕੇ ਮਰ ਗਿਆ ਨਹੀਂ, ਜ਼ਰੂਰ ਪਲੇ ਕਰਾਂਗੇ ਦੋਸਤੋ, ਅਤੇ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ, ਅਤੇ ਕੁਝ ਹੀ ਪਲਾਂ ਦੇ ਬਾਅਦ ਅਸੀਂ ਫਿਰ ਤੋਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਹੋਮ ਸਵੀਟ ਹੋਮ ਦੇ ਵਿੱਚ। ਸੋ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਸਾਡੇ ਨਾਲ 102.7 FM ਰੇਨਬੋ 'ਤੇ, ਅਤੇ ਹੁਣ ਇੰਜੋਏ ਕਰਦੇ ਹਾਂ ਇਹ ਗੀਤ।

ਐਫਐਮ ਬੈਂਡ 102.7 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਤੇ 4th ਪੜਾਅ ਵਿਚ ਅੱਜ ਨਾਰਵੇ ਪਹੁੰਚਣਗੇ।

ਕਾਂਗਰਸ ਨੇਤਾ ਪੀ ਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 79ਵੀਂ ਵਿਸ਼ਵ ਸਿਹਤ ਅਸੈਂਬਲੀ ਵਿੱਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 116ਵੇਂ ਦਿਨ ਕੱਲ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 598 ਥਾਵਾਂ ਤੇ ਛਾਪੇਮਾਰੀ ਦੌਰਾਨ 315 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਗਾਂਧੀਨਗਰ ਵਿੱਚ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 2026 ਵਿੱਚ 1 ਚਾਂਦੀ ਦੇ ਅਤੇ 9 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਇਹ ਸਨ FM ਨਿਊਜ਼ ਹੈਡਲਾਈਨਜ਼।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਹੋਮ ਸਵੀਟ ਹੋਮ ਤੇ ਹੋਮ ਸਵੀਟ ਹੋਮ ਦੇ ਵਿੱਚ ਅੱਜ ਨਿਵੇਦਤਾ ਰਹੇਗੀ ਤੁਹਾਡੇ ਨਾਲ ਸੋ ਆਪਣੇ ਘਰ ਨੂੰ ਬਹੁਤ ਸੋਹਣਾ ਬਣਾਉਣ ਦੇ ਲਈ ਆਪਣੀ ਸਿਹਤ ਨੂੰ ਬਹੁਤ ਚੰਗਾ ਸਿਹਤਯਾਬ ਆਪਣੇ ਆਪ ਨੂੰ ਰੱਖਣ ਦੇ ਲਈ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਭੰਡਾਰ ਲੈ ਕੇ ਪਹੁੰਚ ਗਈ ਹਾਂ ਜੀ ਮੈਂ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਸੋ ਤੁਸੀਂ ਵੀ ਬਣੇ ਰਹਿਣਾ ਮੇਰੇ ਨਾਲ ਕਿਉਂਕਿ ਇਨਫੋਰਮੇਸ਼ਨ ਜੋ ਲੈ ਕੇ ਆਈ ਹਾਂ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਣ ਵਾਲੀ ਹੈ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪਹਿਲੇ ਗੀਤ ਦੇ ਨਾਲ ਮੈਂ ਪਲੇ ਕਰਨ ਜਾ ਰਹੀ ਹਾਂ ਅਤੇ ਤੁਸੀਂ ਫਟਾਫਟ ਰੈਡੀ ਹੋ ਜਾਓ ਕਿ ਕਿੱਥੇ ਇਨਫੋਰਮੇਸ਼ਨ ਤੁਸੀਂ ਨੋਟ ਡਾਊਨ ਕਰਨੀ ਹੈ ਕਾਪੀ ਪੈੱਨ ਫਟਾਫਟ ਚੁੱਕ ਲਿਆਓ ਜਿੱਥੇ ਵੀ ਨੋਟ ਡਾਊਨ ਕਰਨਾ ਹੈ ਸਮਾਨ ਚੁੱਕ ਲਿਆਓ ਤਦ ਤੱਕ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਗੀਤ ਵਾਪਿਸ ਆਓ ਫਿਰ ਆਪਾਂ ਜਾਣਕਾਰੀਆਂ ਦੀ ਜਿਹੜੀ ਪਿਟਾਰੀ ਹੈ ਉਹਨੂੰ ਖੋਲ੍ਹਦੇ ਹਾਂ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਦੋਸਤੋ ਅਸੀਂ ਗੱਲ ਕਰ ਰਹੇ ਸੀ ਕਿ ਕਿਵੇਂ ਗਰਮੀਆਂ ਦੇ ਵਿੱਚ ਅਸੀਂ ਆਪਣੀ ਬੋਡੀ ਨੂੰ ਐਕਟਿਵ ਰੱਖਣਾ ਹੈ, ਐਨਰਜੈਟਿਕ ਰੱਖਣਾ ਹੈ, ਸਵੇਰੇ ਸਵੇਰੇ ਕੀ ਖਾਈਏ ਕਿ ਸਾਡਾ ਜਿਹੜਾ ਸਾਰਾ ਦਿਨ ਹੈ ਸਾਡੀ ਬੋਡੀ ਐਕਟਿਵ ਰਹੇ। ਸੋ ਦੋਸਤੋ, ਸਵੇਰ ਦੇ ਸਮੇਂ ਕੋਸਾ ਪਾਣੀ ਪੀ ਲੈਂਦੇ ਹੋ ਤਾਂ ਠੀਕ ਹੈ, ਨਹੀਂ ਤਾਂ ਕੋਸੇ ਪਾਣੀ ਦੇ ਵਿੱਚ ਸ਼ਹਿਦ ਜਾਂ ਨਿੰਬੂ ਮਿਲਾ ਕੇ ਇਹ ਵੀ ਪੀਂਦੇ ਹਾਂ ਅਤੇ ਥਕਾਵਟ ਘਟਦੀ ਹੈ ਅਤੇ ਬੋਡੀ ਸਾਡੀ ਐਕਟਿਵ ਰਹਿੰਦੀ ਹੈ। ਇਸ ਤੋਂ ਇਲਾਵਾ ਦਹੀਂ ਜਾਂ ਲੱਸੀ, ਇਹ ਵੀ ਪੇਟ ਨੂੰ ਠੰਡਕ ਦਿੰਦੀ ਹੈ ਅਤੇ ਸਰੀਰ ਨੂੰ ਤਾਜ਼ਗੀ ਵੀ ਦਿੰਦੀ ਹੈ। ਮੌਸਮੀ ਫਲ ਨੇ ਜਿਵੇਂ ਅੱਜ ਕੱਲ੍ਹ ਸੇਬ ਹੈ, ਪਪੀਤਾ ਹੈ, ਸੰਤਰਾ ਹੈ, ਅਨਾਰ ਹੈ, ਸਵੇਰੇ ਖਾਓ ਤਾਂ ਚੰਗੀ ਗੱਲ ਹੈ। ਸਵੇਰੇ ਖਾਣਾ ਇਹ ਫਰੂਟ ਚੰਗਾ ਰਹਿੰਦਾ ਹੈ। ਅਤੇ ਇਸ ਤੋਂ ਇਲਾਵਾ ਮੂੰਗਫਲੀ ਜਾਂ ਚਨੇ ਵੀ ਖਾਂਦੇ ਹੋ ਤਾਂ ਸਰੀਰ ਨੂੰ ਤੁਰੰਤ ਤਾਕਤ ਮਿਲਦੀ ਹੈ। ਸੋ ਆਪਣੇ ਪੋਕਿਟ ਦੇ ਵਿੱਚ, ਆਪਣੇ ਬੈਗ ਦੇ ਵਿੱਚ, ਪਰਸ ਦੇ ਵਿੱਚ ਤੁਸੀਂ ਥੋੜ੍ਹੇ ਜਿਹੇ ਮੂੰਗਫਲੀ ਜਾਂ ਚਨੇ ਰੱਖ ਲੈਂਦੇ ਹੋ ਅਤੇ ਜਦੋਂ ਵੀ ਸਾਨੂੰ ਲੱਗੇ ਕਿ ਵੀਕਨੈਸ ਹੈ ਤਾਂ ਤੁਸੀਂ ਥੋੜ੍ਹੇ ਜਿਹੇ ਖਾ ਸਕਦੇ ਹੋ, ਬੋਡੀ ਐਕਟਿਵ ਹੋ ਜਾਂਦੀ ਹੈ। ਅਤੇ ਅੰਡੇ ਖਾਣ ਵਾਲਿਆਂ ਲਈ ਉਬਲੇ ਅੰਡੇ ਜੇਕਰ ਤੁਸੀਂ ਸਵੇਰ ਦੇ ਵੇਲੇ ਖਾਂਦੇ ਹੋ ਤਾਂ ਉਹਦੇ ਨਾਲ ਵੀ ਐਨਰਜੀ ਰਹਿੰਦੀ ਹੈ। ਗੁੜ ਅਤੇ ਭੁੰਨੇ ਹੋਏ ਚਨੇ ਕਹਿੰਦੇ ਨੇ ਕਿ ਸਸਤਾ ਅਤੇ ਤਾਕਤਵਰ ਨਾਸ਼ਤਾ ਹੈ। ਜੇਕਰ ਤੁਸੀਂ ਸਵੇਰੇ ਸਵੇਰੇ ਖਾ ਲੈਂਦੇ ਹੋ ਤਾਂ ਫਿਰ ਬੋਡੀ ਦੇਖੋ ਇਹ ਘੋੜੇ ਵਾਂਗ ਹੋ ਜਾਂਦੀ ਹੈ। ਅਤੇ ਇਸ ਤੋਂ ਇਲਾਵਾ ਕਹਿੰਦੇ ਨੇ ਕਿ ਬਹੁਤ ਤੇਲ ਵਾਲੀਆਂ ਜਾਂ ਭਾਰੀਆਂ ਚੀਜ਼ਾਂ ਜਾਂ ਤਲੀਆਂ ਹੋਈਆਂ ਚੀਜ਼ਾਂ ਇਹ ਨਹੀਂ ਖਾਓ ਸਵੇਰ ਦੇ ਟਾਈਮ 'ਤੇ, ਕਿਉਂਕਿ ਇਹਦੇ ਨਾਲ ਆਲਸ ਆਉਂਦਾ ਹੈ, ਸੁਸਤੀ ਆਉਂਦੀ ਹੈ ਸਰੀਰ ਦੇ ਵਿੱਚ। ਅਤੇ ਚਾਹ ਅਤੇ ਕੌਫੀ ਇਹ ਵੀ ਖਾਲੀ ਪੇਟ ਨਹੀਂ ਪੀਣੀ ਚਾਹੀਦੀ। ਉਸ ਤੋਂ ਪਹਿਲਾਂ ਸਾਨੂੰ ਹਲਕਾ ਫੁਲਕਾ ਜ਼ਰੂਰ ਕੁਛ ਖਾ ਲੈਣਾ ਚਾਹੀਦਾ। ਖਾਲੀ ਪੇਟ ਜੇ ਅਸੀਂ ਚਾਹ ਜਾਂ ਕੌਫੀ ਪੀਂਦੇ ਹਾਂ ਤਾਂ ਫਿਰ ਸਾਨੂੰ ਗੈਸ ਦੀ ਦਿੱਕਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਸਵੇਰ ਦੇ ਟਾਈਮ 'ਤੇ ਹਲਕੀ ਵਰਜਿਸ਼ ਜਾਂ ਅਸੀਂ ਵਾਕਿੰਗ ਕਰ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਪੌਸ਼ਟਿਕ ਨਾਸ਼ਤਾ ਕਰਦੇ ਹਾਂ, ਫਿਰ ਸਾਡਾ ਦਿਨ, ਪੂਰਾ ਦਿਨ ਸੈਟਿੰਗ ਰਹਿੰਦੀ ਹੈ ਸਾਡੀ। ਅਸੀਂ ਚੁਸਤ ਰਹਿੰਦੇ ਹਾਂ ਅਤੇ ਸਰੀਰ ਤਾਜ਼ਾ ਮਹਿਸੂਸ ਕਰਦਾ, ਤਰੋ ਤਾਜ਼ਗੀ ਮਹਿਸੂਸ ਕਰਦਾ। ਅਤੇ ਜੇਕਰ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਤੁਹਾਨੂੰ ਲੱਗਦਾ ਹੈ ਕਿ ਨਹੀਂ ਅਜੇ ਵੀ ਸਰੀਰ ਨਹੀਂ ਚੱਲ ਰਿਹਾ, ਬੋਡੀ ਨਹੀਂ ਚੱਲਦੀ, ਸਾਨੂੰ ਆਲਸ ਮਹਿਸੂਸ ਹੋ ਰਿਹਾ, ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਅਤੇ ਜਨਾਬ ਫਿਰ ਢਿੱਲ ਨਾ ਕਰੋ, ਫਿਰ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ। ਡਾਕਟਰ ਦੀ ਸਲਾਹ ਲਓ, ਆਪਣਾ ਹੀਮੋਗਲੋਬਿਨ, ਸ਼ੂਗਰ ਜਾਂ ਵਿਟਾਮਿਨ ਦੀ ਤੁਸੀਂ ਜਾਂਚ ਕਰਵਾਓ ਅਤੇ ਜੇਕਰ ਕੁਛ ਘਾਟਾ ਵਾਧਾ ਹੈ ਤਾਂ ਉਹ ਅਸੀਂ ਦਵਾਈਆਂ ਨਾਲ ਜਾਂ ਆਪਣੀ ਡਾਇਟ ਦੇ ਨਾਲ ਪੂਰਾ ਕਰ ਸਕਦੇ ਹਾਂ। ਸੋ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਹੈ, ਤੁਸੀਂ ਸਿਹਤ ਦਾ ਧਿਆਨ ਰੱਖੋ ਅਤੇ ਅਸੀਂ ਰੱਖ ਰਹੇ ਹਾਂ ਜੀ ਤੁਹਾਡੇ ਮਨੋਰੰਜਨ ਦਾ ਧਿਆਨ। ਅਤੇ ਲਓ ਜੀ, ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਗੀਤ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਗਰਮੀਆਂ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਰਾਹਤ ਅਸੀਂ ਦੇਣੀ ਹੈ, ਕਿਵੇਂ ਗਰਮੀ ਤੋਂ ਬਚ ਕੇ ਰਹਿਣਾ। ਸੋ ਦਿਨ ਦੀ ਸ਼ੁਰੂਆਤ ਕਿੱਦਾਂ ਕਰਨੀ ਹੈ, ਕਿਹੜਾ ਅਸੀਂ ਬ੍ਰੇਕਫਾਸਟ ਕਰ ਸਕਦੇ ਹਾਂ, ਕਿਵੇਂ ਆਪਣੀ ਬੋਡੀ ਨੂੰ ਐਕਟਿਵ ਰੱਖਣਾ ਹੈ, ਉਹ ਅਸੀਂ ਗੱਲਬਾਤ ਕਰ ਚੁੱਕੇ ਹਾਂ। ਪਰ ਹੁਣ ਵਾਰੀ ਹੈ ਕਿ ਇਸ ਤੋਂ ਇਲਾਵਾ ਵੀ ਕੁਝ ਕਰਨਾ। ਉਹਦੇ ਲਈ ਕੀ ਹੈ ਜੀ, ਘਰ ਦੇ ਕਮਰੇ ਵਿੱਚ ਨਾ ਮੋਟੇ ਪਰਦੇ ਲਗਾਓ, ਬਾਂਸ ਦੀਆਂ ਚਿੱਕਾਂ ਲਗਾ ਸਕਦੇ ਹੋ ਤਾਂ ਕਿ ਧੁੱਪ ਅੰਦਰ ਨਾ ਆਏ। ਧੁੱਪ ਅੰਦਰ ਨਹੀਂ ਆਏਗੀ ਤਾਂ ਘਰ ਠੰਡਾ ਰਹੇਗਾ। ਸੋ ਤੁਸੀਂ ਮੋਟੇ ਪਰਦੇ ਜਾਂ ਬਾਂਸ ਦੀਆਂ ਚਿੱਕਾਂ ਲਗਾਓ ਤਾਂ ਉਹਦੇ ਨਾਲ ਘਰ ਤੁਹਾਡਾ ਠੰਡਾ ਠੰਡਾ ਰਹੇਗਾ। ਅਤੇ ਸਵੇਰੇ ਅਤੇ ਸ਼ਾਮੀ ਜਦੋਂ ਸੂਰਜ ਨਹੀਂ ਹੁੰਦਾ, ਠੰਡਕਾ ਜਿਹਾ ਹੁੰਦਾ, ਉਸ ਟਾਈਮ ਦਰਵਾਜ਼ੇ ਖਿੜਕੀਆਂ ਖੋਲ੍ਹ ਦਿਓ ਤਾਂ ਕਿ ਠੰਡੀ ਠੰਡੀ ਹਵਾ ਅੰਦਰ ਆਵੇ ਅਤੇ ਉਹਦੇ ਨਾਲ ਵੀ ਸਾਡਾ ਘਰ ਹੈ ਜਿਹੜਾ ਠੰਡਾ ਰਹੇਗਾ। ਅਤੇ ਇੱਕ ਹੋਰ ਦੇਸੀ ਜੁਗਾੜ ਹੈਗਾ, ਉਹ ਦੇਸੀ ਜੁਗਾੜ ਇਹ ਹੈ ਕਿ ਪੱਖੇ ਦੇ ਸਾਹਮਣੇ ਬਰਫ਼ ਜਾਂ ਠੰਡੇ ਪਾਣੀ ਵਾਲਾ ਬਰਤਨ ਰੱਖ ਦਿਓ। ਇਹਦੇ ਨਾਲ ਵੀ ਕਮਰਾ ਕੁਝ ਦੇਰ ਠੰਡਾ ਰਹਿੰਦਾ ਹੈ ਅਤੇ ਠੰਡੀ ਠੰਡੀ ਹਵਾ ਆਉਂਦੀ ਹੈ। ਸੋ ਇਸ ਤੋਂ ਇਲਾਵਾ ਏਅਰ ਕੂਲਰ ਜੇ ਤੁਸੀਂ ਯੂਜ਼ ਕਰ ਰਹੇ ਹੋ, ਉਹਦੇ ਵਿੱਚ ਹਮੇਸ਼ਾ ਸਾਫ਼ ਅਤੇ ਠੰਡਾ ਪਾਣੀ ਵਰਤੋ ਔਰ ਉਸਦੇ ਘਾਹ ਜਾਂ ਜੋ ਪੈਡ ਹੈ ਉਹਨੂੰ ਸਮੇਂ ਸਮੇਂ 'ਤੇ ਸਾਫ਼ ਕਰਦੇ ਰਹੋ। ਜੇਕਰ ਚੇਂਜ ਕਰਨ ਵਾਲਾ ਹੈ ਤਾਂ ਉਹਨੂੰ ਚੇਂਜ ਵੀ ਕੀਤਾ ਜਾਏ।

ਔਰ ਏਸੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਘੱਟ ਨਹੀਂ ਕਰ ਲੈਣਾ ਅਸੀਂ, 24-26 ਦੇ ਕਰੀਬ ਰੱਖੋ, 24-26 ਦੇ ਕਰੀਬ ਰੱਖੋਗੇ, ਉਹਦੇ ਨਾਲ ਕਮਰੇ ਵਿੱਚ ਵੀ ਠੰਡਕ ਰਹੇਗੀ ਅਤੇ ਬਿਜਲੀ ਵੀ ਬਚਦੀ ਹੈ। ਅਤੇ ਏਸੀ ਵਾਲੇ ਕਮਰੇ ਤੋਂ ਤੁਰੰਤ ਅਸੀਂ ਤਿੱਖੀ ਧੁੱਪ ਦੇ ਵਿੱਚ ਨਹੀਂ ਜਾਣਾ, ਕੁਝ ਸਮਾਂ ਆਪਣੇ ਆਪ ਨੂੰ ਨੋਰਮਲ ਟੈਂਪਰੇਚਰ ਦੇ ਵਿੱਚ ਰੱਖੋ ਅਤੇ ਫਿਰ ਤਿੱਖੀ ਧੁੱਪ ਤੋਂ ਠੰਡੀ ਜਗ੍ਹਾ ਦੇ ਵਿੱਚ, ਠੰਡੀ ਜਗ੍ਹਾ ਤੋਂ ਤਿੱਖੀ ਧੁੱਪ ਦੇ ਵਿੱਚ ਅਸੀਂ ਆਉਣਾ, ਇੱਕਦਮ ਅਸੀਂ ਜਿਹੜਾ ਟੈਂਪਰੇਚਰ ਹੈ ਉਹ ਅਪ ਡਾਊਨ ਨਹੀਂ ਕਰਨਾ। ਔਰ ਕੋਸ਼ਿਸ਼ ਕਰੋ ਕਿ ਕੋਟਨ ਦੇ ਕੱਪੜੇ ਹੀ ਪਾਏ ਜਾਣ ਔਰ ਢਿੱਲੇ ਕੱਪੜੇ ਪਾਏ ਜਾਣ ਤਾਂ ਕਿ ਸਰੀਰ ਦੇ ਵਿੱਚੋਂ ਹਵਾ ਦਾ ਹਵਾ ਲੰਘਦੀ ਰਹੇ, ਕੱਪੜਿਆਂ ਦੇ ਵਿੱਚੋਂ ਹਵਾ ਦਾ ਨਿਕਾਸ ਹੁੰਦਾ ਰਹੇ ਅਤੇ ਸਾਨੂੰ ਗਰਮੀ ਦਾ ਅਹਿਸਾਸ ਥੋੜ੍ਹਾ ਘੱਟ ਆਵੇ। ਜੇਕਰ ਚੱਕਰ ਆਉਂਦੇ ਨੇ, ਬਹੁਤ ਪਸੀਨਾ ਆ ਰਿਹਾ ਅਤੇ ਸਰੀਰ ਗਰਮ ਗਰਮ ਲੱਗਣ ਲੱਗ ਪਿਆ, ਅਤੇ ਜਨਾਬ ਤੁਰੰਤ ਛਾਂ ਦੇ ਵਿੱਚ ਬੈਠ ਜਾਓ, ਠੰਡੀ ਜਗ੍ਹਾ ਬੈਠ ਜਾਓ ਅਤੇ ਪਾਣੀ ਪੀਓ, ORS ਪੀਓ ਅਤੇ ਫਿਰ ਆਪਣੇ ਕੰਮ 'ਤੇ ਲੱਗੋ। ਇੱਕਦਮ ਅਸੀਂ ਜੇਕਰ ਗਰਮੀ ਲੱਗਦੀ ਹੈ ਤਾਂ ਆਪਣੇ ਕੰਮ ਨੂੰ ਛੱਡ ਦੇਣਾ ਚਾਹੀਦਾ, ਥੋੜ੍ਹੀ ਜਿਹੀ ਰੈਸਟ ਕਰਕੇ ਪਾਣੀ ਪੂਣੀ ਪੀ ਕੇ ਫਿਰ ਤੋਂ ਸਾਨੂੰ ਆਪਣੇ ਕੰਮ 'ਤੇ ਲੱਗਣਾ ਚਾਹੀਦਾ। ਸੋ ਹੋਮ ਸਵੀਟ ਹੋਮ ਦੇ ਵਿੱਚ

ਕਰਨ ਅਤੇ ਛਾਂ ਦੇ ਵਿੱਚ ਬੈਠ ਜਾਓ, ਠੰਡੀ ਜਗ੍ਹਾ ਬੈਠ ਜਾਓ ਅਤੇ ਪਾਣੀ ਪੀਓ, ORS ਪੀਓ ਅਤੇ ਫਿਰ ਆਪਣੇ ਕੰਮ 'ਤੇ ਲੱਗੋ। ਇੱਕਦਮ ਅਸੀਂ ਜੇਕਰ ਗਰਮੀ ਲੱਗਦੀ ਹੈ ਤਾਂ ਆਪਣੇ ਕੰਮ ਨੂੰ ਛੱਡ ਦੇਣਾ ਚਾਹੀਦਾ, ਥੋੜ੍ਹੀ ਜਿਹੀ ਰੈਸਟ ਕਰਕੇ ਪਾਣੀ ਪੂਣੀ ਪੀ ਕੇ ਫਿਰ ਤੋਂ ਸਾਨੂੰ ਆਪਣੇ ਕੰਮ 'ਤੇ ਲੱਗਣਾ ਚਾਹੀਦਾ। ਸੋ ਹੋਮ ਸਵੀਟ ਹੋਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਹੈ ਅਤੇ ਨਾਲ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਗੀਤ ਵੀ ਪਲੇ ਕਰ ਰਹੇ ਹਾਂ। ਸੋ ਹੁਣ ਇੰਜੋਏ ਕਰਦੇ ਹਾਂ ਜੀ ਇਹ ਗੀਤ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਅਤੇ ਦੋਸਤੋ, ਹੋਮ ਸਵੀਟ ਹੋਮ ਹੋਰ ਵੀ ਸੋਹਣਾ ਲੱਗਦਾ ਹੈ ਜੇਕਰ ਅਸੀਂ ਬਾਗਬਾਨੀ ਦਾ ਸ਼ੌਕ ਰੱਖਦੇ ਹੋਈਏ। ਘਰ ਦੇ ਵਿੱਚ ਸੋਹਣੇ ਸੋਹਣੇ ਪੌਦੇ ਹੋਣ, ਬਗੀਚੀ ਸਜਾਈ ਹੋਵੇ, ਜੇਕਰ ਛੋਟਾ ਜਿਹਾ ਗਾਰਡਨ ਬਣਾਇਆ ਹੋਵੇ ਜਾਂ ਕਿਚਨ ਗਾਰਡਨ ਬਣਾਇਆ ਹੋਵੇ, ਫਿਰ ਤਾਂ ਕਿਆ ਹੀ ਕਹਿੰਦੇ, ਹੈ ਨਾ। ਘਰ ਦੇ ਵਿੱਚ ਹੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਜਿਹੜੀਆਂ ਅਸੀਂ ਕਿਚਨ ਵਿੱਚ ਵਰਤ ਸਕਦੇ ਹਾਂ। ਅਤੇ ਉਸ ਤੋਂ ਇਲਾਵਾ ਬਹੁਤ ਵਧੀਆ ਇਹ ਹੌਬੀ ਵੀ ਹੈ ਜੇਕਰ ਅਸੀਂ ਬਾਗਬਾਨੀ 'ਤੇ ਟਾਈਮ ਸਪੈਂਡ ਕਰਦੇ ਹਾਂ। ਕਿਚਨ ਗਾਰਡਨ ਅਸੀਂ ਬਣਾਇਆ ਹੋਇਆ ਤਾਂ ਇਹਦੇ ਨਾਲ ਸਾਨੂੰ ਬਹੁਤ ਸਾਰੇ ਸਰੀਰਕ ਵੀ ਫਾਇਦੇ ਹੁੰਦੇ ਹੈ, ਮਾਨਸਿਕ ਵੀ ਫਾਇਦੇ ਹੁੰਦੇ ਹੈ, ਅਤੇ ਸਾਡੀ ਜਿਹੜੀ ਬੋਡੀ ਆ ਹਰ ਟਾਈਮ ਚੁਸਤ ਦਰੁਸਤ ਰਹਿੰਦੀ ਹੈ। ਅਤੇ ਕਿਹੜੇ ਕਿਹੜੇ ਪੌਦੇ ਨੇ ਜੇਕਰ ਅਸੀਂ ਘਰ ਲਗਾਉਂਦੇ ਹਾਂ ਤਾਂ ਸਾਨੂੰ ਫਾਇਦੇ ਕੀ ਹੋਣਗੇ, ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਦੋਸਤੋ, ਸਭ ਤੋਂ ਪਹਿਲਾਂ ਤਾਂ ਤੁਲਸੀ। ਤੁਲਸੀ ਦਾ ਪੌਦਾ ਵੈਸੇ ਤਾਂ ਤਕਰੀਬਨ ਹਰ ਘਰ ਵਿੱਚ ਹੁੰਦਾ, ਜੇਕਰ ਕਿਸੇ ਨੇ ਨਹੀਂ ਵੀ ਲਗਾਇਆ ਤਾਂ ਲਗਾਓ, ਜ਼ਰੂਰ ਲਗਾਓ, ਕਿਉਂਕਿ ਤੁਲਸੀ ਜ਼ੁਕਾਮ, ਖਾਂਸੀ ਅਤੇ ਇਮਿਊਨਿਟੀ ਵਧਾਉਣ ਦੇ ਵਿੱਚ ਬਹੁਤ ਹੀ ਲਾਭਕਾਰੀ ਹੈ। ਸਾਨੂੰ ਬਹੁਤ ਫਾਇਦੇ ਹੁੰਦੇ ਆ ਤੁਲਸੀ ਦੇ। ਐਲੋਵੇਰਾ ਲਗਾ ਸਕਦੇ ਹੋ, ਐਲੋਵੇਰਾ ਦੇ ਨਾਲ ਚਮੜੀ ਦੀ ਸੰਭਾਲ ਬਹੁਤ, ਅਸੀਂ ਇਹਦੇ ਵਿੱਚ ਕਾਫ਼ੀ ਅਸੀਂ ਚੀਜ਼ਾਂ ਬਣਾ ਸਕਦੇ ਹਾਂ ਐਲੋਵੇਰਾ ਜੈੱਲ ਦੇ ਨਾਲ, ਜਿਹਦੇ ਨਾਲ ਅਸੀਂ ਆਪਣੀ ਸਕਿਨ ਦੀ ਕੇਅਰ ਕਰ ਸਕਦੇ ਹਾਂ, ਆਪਣੇ ਬਾਲਾਂ ਦੀ ਕੇਅਰ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਲਨ ਅਤੇ ਪਚਨ ਦੇ ਲਈ ਵੀ ਇਹ ਫਾਇਦੇਮੰਦ ਹੈ, ਸਾਡੇ ਡਾਈਜੈਸ਼ਨ ਨੂੰ ਵੀ ਇੰਪਰੂਵ ਕਰਦਾ ਹੈ। ਇਸ ਤੋਂ ਇਲਾਵਾ ਪੁਦੀਨਾ ਹੈ, ਪੁਦੀਨਾ ਪੇਟ ਦੀਆਂ ਸਮੱਸਿਆਵਾਂ ਲਈ ਚੰਗਾ ਹੈ ਅਤੇ ਹਮੇਸ਼ਾ ਸਾਨੂੰ ਤਰੋਤਾਜ਼ਗੀ ਵੀ ਦਿੰਦਾ। ਜੇਕਰ ਤੁਹਾਨੂੰ ਬੁਖਾਰ ਹੈ, ਇਮਿਊਨਿਟੀ ਵਧਾਉਣੀ ਹੈ, ਤਾਂ ਫਿਰ ਗਿਲੋਏ ਦਾ ਜਿਹੜਾ ਪੌਦਾ ਹੈ ਉਹ ਵੀ ਬਹੁਤ ਵਧੀਆ, ਬਹੁਤ ਪ੍ਰਸਿੱਧ ਹੈ, ਜੜੀ ਬੂਟੀ ਹੈ ਜਿਹਦੇ ਨਾਲ ਇਮਿਊਨਿਟੀ ਵਧਾਉਣ ਦੇ ਵਿੱਚ ਹੈਲਪ ਮਿਲਦੀ ਹੈ ਅਤੇ ਜੇਕਰ ਬੁਖਾਰ ਹੈ ਉਹਦੇ ਵਿੱਚ ਵੀ ਇਹ ਚੰਗੀ ਹੈ। ਔਰ ਅਜਵਾਇਣ ਦਾ ਪੌਦਾ ਜੇਕਰ ਤੁਸੀਂ ਲਗਾਉਂਦੇ ਹੋ ਤਾਂ ਖਾਂਸੀ ਦੇ ਵਿੱਚ, ਪੇਟ ਦਰਦ ਦੇ ਵਿੱਚ ਬਹੁਤ ਹੀ ਲਾਭਦਾਇਕ ਹੈ। ਇਸ ਤੋਂ ਇਲਾਵਾ ਲੈਮਨ ਗ੍ਰਾਸ ਵੀ ਤੁਸੀਂ ਲਗਾ ਸਕਦੇ ਹੋ, ਹਰਬਲ ਚਾਹ ਦੇ ਵਜੋਂ ਵਰਤੀ ਜਾਂਦੀ ਹੈ ਅਤੇ ਦੋਸਤੋ ਤਣਾਅ ਵੀ ਘਟਾਉਂਦੀ ਹੈ ਲੈਮਨ ਗ੍ਰਾਸ। ਅਤੇ ਲਓ ਜੀ, ਬਹੁਤ ਸਾਰੇ ਪੌਦੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਅਤੇ ਹੋਰ ਵੀ ਕਾਫ਼ੀ ਨੇ ਜਿਹੜੇ ਮੈਂ ਤੁਹਾਨੂੰ ਦੱਸਾਂਗੀ, ਪਰ ਦੱਸਾਂਗੀ ਇੱਕ ਗੀਤ ਤੋਂ ਬਾਅਦ। ਸੋ ਤੁਸੀਂ ਇੰਜੋਏ ਕਰਕੇ ਵਾਪਿਸ ਆਉਣਾ ਹੈ ਅਤੇ ਫਿਰ ਮੈਂ ਤੁਹਾਨੂੰ ਕੁਛ ਹੋਰ ਪੌਦੇ ਦੱਸਦੀ ਹਾਂ ਜਿਹੜੇ ਤੁਸੀਂ ਘਰ ਲਗਾ ਸਕਦੇ ਹੋ ਅਤੇ ਜਿਹਦੇ ਨਾਲ ਤੁਸੀਂ ਸਿਹਤਯਾਬ ਵੀ ਰਹਿ ਸਕਦੇ ਹੋ। ਇੰਜੋਏ ਕਰੋ ਇਹ ਗੀਤ।
2: ਜਾਣੀ ਆ

ਇੰਜੋਏ ਕਰਿਓ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸਦਾਬਹਾਰ ਗੀਤ। ਵੈਲ ਦੋਸਤੋ, ਇਸ ਗੀਤ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਕਿਹੜੇ ਪੌਦੇ ਹੈਗੇ ਨੇ ਜਿਹਦੇ ਨਾਲ ਅਸੀਂ ਆਪਣੇ ਸਰੀਰ ਦਾ ਧਿਆਨ ਰੱਖ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਸਿਹਤਯਾਬ ਰੱਖ ਸਕਦੇ ਹਾਂ। ਸੋ ਇਸੇ ਲੜੀ ਨੂੰ ਅੱਗੇ ਤੋਰਦੇ ਹਾਂ ਜੀ। ਦੋਸਤੋ, ਕੜੀ ਪੱਤੇ ਬਾਰੇ ਤੁਹਾਨੂੰ ਪਤਾ ਹੋਣਾ, ਕੜੀ ਪੱਤਾ ਬਹੁਤ ਹੀ ਲਾਹੇਵੰਦ ਹੈ, ਸਾਡੇ ਡਾਈਜੈਸਟਿਵ ਸਿਸਟਮ ਨੂੰ, ਸਾਡੇ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਹੈ ਅਤੇ ਵਾਲਾਂ ਦੀ ਸਿਹਤ ਲਈ ਵੀ ਕੜੀ ਪੱਤਾ ਚੰਗਾ ਹੁੰਦਾ ਹੈ। ਅਤੇ ਅਦਰਕ ਦੇ ਵੀ ਤੁਹਾਨੂੰ ਬਹੁਤ ਸਾਰੇ ਫਾਇਦੇ ਪਤਾ ਨੇ, ਜ਼ੁਕਾਮ ਹੋਵੇ, ਖਾਂਸੀ ਹੋਵੇ, ਗਲੇ ਦੀ ਕੋਈ ਵੀ ਸਮੱਸਿਆ ਹੋਵੇ ਅਤੇ ਅਦਰਕ ਰਾਮਬਾਣ ਦਾ ਕੰਮ ਕਰਦੀ ਹੈ। ਅਤੇ ਹਲਦੀ ਵੀ ਬਹੁਤ ਹੀ ਵਧੀਆ ਔਸ਼ਧੀ ਹੈ, ਸਵੈਲਿੰਗ ਹੈ, ਸੁਜਨ ਘਟਾਉਣੀ ਹੈ ਜਾਂ ਜ਼ਖਮ ਠੀਕ ਕਰਨਾ, ਉਹਦੇ ਵਿੱਚ ਹਲਦੀ ਦਾ ਕੋਈ ਮੁਕਾਬਲਾ ਨਹੀਂ ਹੈ। ਔਰ ਇਸ ਤੋਂ ਇਲਾਵਾ ਸਦਾ ਬਹਾਰ ਇੱਕ ਪੌਦਾ, ਇਹਦੇ ਵੀ ਬਹੁਤ ਸਾਰੇ ਉਪਚਾਰ ਹੋ ਜਾਂਦੇ ਨੇ। ਆਯੁਰਵੈਦਿਕ ਉਪਚਾਰਾਂ ਦੇ ਵਿੱਚ ਸਦਾ ਬਹਾਰ ਪੌਦਾ ਵਰਤਿਆ ਜਾਂਦਾ। ਅਸ਼ਵਗੰਧਾ ਵੀ ਬਹੁਤ ਵਧੀਆ ਜੜੀ ਬੂਟੀ ਹੈ, ਤਾਕਤ ਦੇਣ ਲਈ ਅਤੇ ਤਣਾਅ ਘਟਾਉਣ ਦੇ ਲਈ ਅਸ਼ਵਗੰਧਾ ਦਾ ਜਿਹੜਾ ਪੌਦਾ ਉਹ ਅਸੀਂ ਵਰਤਦੇ ਹਾਂ। ਅਤੇ ਇਸ ਤੋਂ ਇਲਾਵਾ ਦੋਸਤੋ, ਨਿੰਮ ਦੇ ਬਾਰੇ ਵੀ ਤੁਹਾਨੂੰ ਪਤਾ ਹੀ ਹੋਏਗਾ ਕਿ ਨਿੰਮ ਹੈ ਜੋ ਉਹ ਸਾਡੀ ਸਕਿਨ ਪ੍ਰੋਬਲਮਸ ਦੇ ਵਿੱਚ ਬਹੁਤ ਹੈਲਪ ਕਰਦੀ ਹੈ, ਸਕਿਨ ਪ੍ਰੋਬਲਮ ਨੂੰ ਦੂਰ ਕਰਨ ਦੇ ਵਿੱਚ। ਇਸ ਤੋਂ ਇਲਾਵਾ ਖੂਨ ਦੀ ਸਫਾਈ ਕਰਦੀ ਹੈ ਨਿੰਮ। ਸੋ ਦੋਸਤੋ, ਅਜਿਹੇ ਇਹ ਪੌਦੇ ਨੇ ਜਿਨ੍ਹਾਂ ਵਿੱਚੋਂ ਕਈ ਅਸੀਂ ਘਰ ਦੇ ਵਿੱਚ ਲਗਾ ਸਕਦੇ ਹਾਂ, ਔਰ ਜੋ ਘਰ ਵਿੱਚ ਅਸੀਂ ਨਹੀਂ ਲਗਾਏ ਹੋਏ ਉਹ ਅਸੀਂ ਆਪਣੇ ਆਸ ਪਾਸ ਤੋਂ, ਕੋਈ ਪਾਰਕ ਹੈ ਜਾਂ ਆਸ ਪਾਸ ਕਿਤੋਂ ਵੀ ਸਾਨੂੰ ਮਿਲ ਜਾਂਦੇ ਨੇ ਲੱਗੇ। ਸੋ ਇਹਨਾਂ ਦੇ ਨਾਲ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਸੋ ਹੋਮ ਸਵੀਟ ਹੋਮ ਦੇ ਵਿੱਚ ਇਸੇ ਤਰ੍ਹਾਂ ਹੀ ਤੁਸੀਂ ਬਣੇ ਰਹਿਣਾ ਹੈ ਮੇਰੇ ਨਾਲ, ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਅਜੇ ਬਾਕੀ ਹੈ। ਅਤੇ ਹੁਣ ਇੰਜੋਏ ਕਰਦੇ ਹਾਂ ਜੀ ਇਹ ਗੀਤ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ।

ਬਹੁਤ ਵਧੀਆ, ਕਿਉਂਕਿ ਆਪਣੇ ਆਪ ਨੂੰ ਗਰਮੀ ਤੋਂ ਬਚਾਉਣਾ ਇਹ ਸਾਡੀ ਹੀ ਜ਼ਿੰਮੇਵਾਰੀ ਹੈ। ਔਰ ਕੋਈ ਵੀ ਸਾਨੂੰ ਪੁਆਇੰਟ ਆਊਟ ਨਹੀਂ ਕਰੇਗਾ, ਕਿਉਂਕਿ ਗਰਮੀ ਦੇ ਵਿੱਚ ਸਭ ਨੇ ਹੀ ਬਾਹਰ ਨਿਕਲਣਾ ਹੁੰਦਾ ਹੈ ਅਤੇ ਸਾਰੇ ਹੀ ਆਪਣੇ ਆਪ ਨੂੰ ਕਵਰ ਕਰਕੇ ਨਿਕਲਦੇ। ਜੇ ਕੋਈ ਕਰਦਾ ਵੀ ਹੈ ਪੁਆਇੰਟ ਆਊਟ ਤਾਂ ਜਸਟ ਇਗਨੋਰ, ਕਿਉਂਕਿ ਅਸੀਂ ਆਪਣੀ ਸਿਹਤ ਦਾ ਆਪ ਧਿਆਨ ਰੱਖਣਾ। ਜੇਕਰ ਕੋਈ ਕੁਛ ਕਹਿੰਦਾ ਹੈ ਤਾਂ ਕਹੀ ਜਾਵੇ, ਔਰ ਕਹੇਗਾ ਨਹੀਂ, ਕਿਉਂਕਿ ਬਹੁਤ ਸੁੰਦਰ ਸੁੰਦਰ ਟੋਪੀਆਂ, ਬਹੁਤ ਅੱਛੇ ਅੱਛੇ ਮਫਲਰ ਔਰ ਬਹੁਤ ਬਿਊਟੀਫੁੱਲ ਸਾਡੇ ਕੋਲ ਅੰਬਰੇਲਾਸ ਹੈਗੀਆਂ ਨੇ, ਉਹਨਾਂ ਨੂੰ ਵਰਤੋ ਔਰ ਤੁਸੀਂ ਆਪਣੇ ਆਪ ਨੂੰ ਅਪਡੇਟਿਡ ਵੀ ਸ਼ੋ ਕਰ ਸਕਦੇ ਹੋ। ਇੱਕ ਗੱਲ ਹੋਰ ਕਿ ਜ਼ਿਆਦਾ ਓਇਲੀ ਫੂਡ ਨਹੀਂ ਖਾਣਾ, ਕਿਉਂਕਿ ਇਹਦੇ ਨਾਲ ਤੁਹਾਨੂੰ ਗਰਮੀ ਜ਼ਿਆਦਾ ਲੱਗਣੀ ਹੈ। ਔਰ ਕੋਲਡ ਡਰਿੰਕ ਵੀ ਜ਼ਿਆਦਾ ਨਹੀਂ ਪੀਣੀ। ਜ਼ਿਆਦਾ ਕੋਲਡ ਡਰਿੰਕ ਪੀਓਗੇ ਇੱਕ ਵਾਰੀ ਤਾਂ ਲੱਗਦਾ ਹੈ ਕਿ ਹਾਂ ਠੰਡਕ ਜੀ ਪੈ ਗਈ, ਪਰ ਇਹ ਸਾਡੇ ਸਰੀਰ ਨੂੰ ਡੀਹਾਈਡਰੇਟ ਕਰ ਦਿੰਦਾ। ਚਾਹ ਵੀ, ਕੌਫੀ ਵੀ ਅਤੇ ਕੋਲਡ ਡਰਿੰਕ ਵੀ ਇਹ ਜ਼ਿਆਦਾ ਨਹੀਂ ਪੀਣਾ ਚਾਹੀਦਾ, ਕਿਉਂਕਿ ਇਹਦੇ ਨਾਲ ਸਰੀਰ ਨੂੰ ਡੀਹਾਈਡਰੇਟ ਸਰੀਰ ਸਾਡਾ ਡੀਹਾਈਡਰੇਟ ਹੋ ਜਾਂਦਾ। ਔਰ ਕੋਸ਼ਿਸ਼ ਕਰੋ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜਿਹੜਾ ਟਾਈਮ ਹੁੰਦਾ ਹੈ, ਇਸ ਦੌਰਾਨ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ, ਕਿਉਂਕਿ ਤਿੱਖੀ ਧੁੱਪ ਹੁੰਦੀ ਹੈ ਔਰ ਸਾਡੇ ਸਰੀਰ ਨੂੰ ਖਰਾਬ ਕਰਦੀ ਹੈ। ਠੰਡਕੇ ਵੇਲੇ ਹੀ ਜਾਂ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਟਾਈਮ 'ਤੇ ਹੀ ਅਸੀਂ ਬਾਹਰ ਨਿਕਲੀਏ, ਤਾਂ ਕਿ ਠੰਡੀ ਠੰਡੀ ਹਵਾ ਦੇ ਵਿੱਚ ਸਾਡੇ ਕੰਮ ਨਿਪਟ ਜਾਣ, ਅਸੀਂ ਵਿਹਲੇ ਹੋ ਜਾਈਏ ਕੰਮ ਕਰਕੇ। ਸੋ ਕੋਸ਼ਿਸ਼ ਕਰੋ ਸਵੇਰੇ ਸਵੇਰੇ ਕੰਮ ਨਿਬੇੜੋ, ਜੇਕਰ ਕੋਈ ਰਹਿ ਗਏ ਨੇ ਤਾਂ ਸ਼ਾਮ ਨੂੰ ਕੀਤੇ ਜਾਣ। 12 ਤੋਂ 4 ਵਜੇ ਤੱਕ ਦਾ ਜਿਹੜਾ ਟਾਈਮ ਹੈ ਉਹ ਅਸੀਂ ਇਨਡੋਰ ਹੀ ਰਹੀਏ। ਸੋ ਹੋਮ ਸਵੀਟ ਹੋਮ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜੀ, ਅਤੇ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਜੀ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ।

ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਅਸੀਂ ਖਾਣ ਪੀਣ ਦੀ, ਸਿਹਤ ਦੀ ਖੂਬ ਗੱਲ ਕਰ ਲਈ, ਪਰ ਜਨਾਬ ਫੈਸ਼ਨ ਕਿਵੇਂ ਪਿੱਛੇ ਰਹਿ ਜਾਏ, ਇਹ ਵੀ ਤਾਂ ਜ਼ਰੂਰੀ ਹੈ ਨਾ, ਕਿਉਂਕਿ ਅਸੀਂ ਆਪਣੇ ਆਪ ਨੂੰ ਅਪਡੇਟਿਡ ਦਿਖਾਉਣਾ ਹੈ ਤਾਂ ਫੈਸ਼ਨ ਦਾ ਧਿਆਨ ਵੀ ਰੱਖਣਾ ਪਏਗਾ। ਸੋ ਦੋਸਤੋ, ਫੈਸ਼ਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਹੋਏਗੀ ਕੱਪੜੇ ਦੀ। ਸੋ ਜੇਕਰ ਅਸੀਂ ਆਪਣੇ ਸਮਰ ਵਾਰਡਰੋਬ ਨੂੰ ਬੈਲੈਂਸ ਕਰਨਾ ਹੈ ਤਾਂ ਇਹਦੇ ਵਿੱਚ ਹਲਕੇ, ਆਰਾਮਦਾਇਕ ਪਲੱਸ ਸਟਾਈਲਿਸ਼ ਕੱਪੜੇ ਹੋਣੇ ਚਾਹੀਦੇ ਹੈ। ਸਾਡੀ ਵਾਰਡਰੋਬ ਤਾਂ ਹੀ ਕੰਪਲੀਟ ਹੁੰਦੀ ਹੈ ਜੇਕਰ ਹਲਕੇ, ਆਰਾਮਦਾਇਕ ਕੱਪੜੇ ਵੀ ਹੋਣ ਅਤੇ ਸਟਾਈਲਿਸ਼ ਵੀ ਹੋਣ। ਸੋ ਸਟਾਈਲਿਸ਼ ਬਣਾਉਣਾ ਹੈ ਤਾਂ ਇਹਦੇ ਲਈ ਥੋੜ੍ਹੀ ਜਿਹੀ ਸਾਨੂੰ ਜਾਣਕਾਰੀ ਕਲੈਕਟ ਕਰਨੀ ਪਏਗੀ। ਉਹ ਇਹ ਹੈ ਦੋਸਤੋ ਕਿ ਅੱਜ ਕੱਲ੍ਹ ਐਬਸਟ੍ਰੈਕਟ ਪੈਟਰਨ ਨੇ ਨਾ ਜਿਹੜੇ, ਉਹ ਖੂਬ ਚੱਲ ਰਹੇ ਨੇ, ਇਨ ਹੈ ਇਹ ਐਬਸਟ੍ਰੈਕਟ ਪੈਟਰਨ। ਤੁਸੀਂ ਪਾਉਂਦੇ ਹੋ ਅਤੇ ਫਟਾਫਟ ਲੋਕਾਂ ਦਾ ਧਿਆਨ ਤੁਹਾਡੇ ਵੱਲ ਪਹੁੰਚ ਜਾਂਦਾ। ਸੋ ਜੇਕਰ ਤੁਸੀਂ ਇੱਕ ਸਟੇਟਮੈਂਟ ਪੀਸ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਕੱਪੜੇ ਐਬਸਟ੍ਰੈਕਟ ਪੈਟਰਨ ਦੇ ਲਓ। ਔਰ ਇਹਨਾਂ ਦਿਨਾਂ ਵਿੱਚ ਮੈਕਸੀ ਡਰੈੱਸ ਵੀ ਬਹੁਤ ਅੱਛੀ ਲੱਗਦੀ ਹੈ। ਮੈਕਸੀ ਡਰੈੱਸ ਫਲੋਰਲ ਹੋਵੇ ਤਾਂ ਫਿਰ ਤਾਂ ਕਿਆ ਹੀ ਕਹਿਣੇ, ਮਤਲਬ ਗਰਮੀਆਂ ਦੇ ਵਿੱਚ ਫਲੋਰਲ ਮੈਕਸੀ ਡਰੈੱਸ ਪਾਣੀ ਹੋਵੇ ਤਾਂ ਫਿਰ ਤੁਸੀਂ ਇੱਕ ਐਲੀਗੈਂਟ ਲੁੱਕ ਦੇ ਵਿੱਚ ਨਜ਼ਰ ਆਉਂਦੇ ਹੋ। ਦੇਖੋ ਜੀ, ਐਲੀਗੈਂਟ ਲੁੱਕ ਦੇ ਵਿੱਚ ਅਸੀਂ ਆਉਣਾ ਹੈ ਤਾਂ ਅਸੀਂ ਜੇਕਰ ਇਹਨੂੰ ਸਟਾਈਲ ਦੇਣਾ ਹੈ, ਅਸੀਂ ਨਾਲ ਦੀ ਨਾਲ ਬੈਲਟ ਲਗਾ ਸਕਦੇ ਹਾਂ, ਉਹਦੇ ਨਾਲ ਸਾਡੀ ਬੋਡੀ ਦੀ ਜਿਹੜੀ ਲੁੱਕ ਹੈ ਅੱਛੀ ਆਉਂਦੀ ਹੈ। ਔਰ ਜੇਕਰ ਤੁਸੀਂ ਓਪਨ ਵੀ ਬੈਲਟ ਤੋਂ ਬਿਨਾਂ ਓਪਨ ਹੀ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਚੰਗਾ ਲੱਗਦਾ। ਔਰ ਇਸ ਤੋਂ ਇਲਾਵਾ ਜੇਕਰ ਅਸੀਂ ਨਾਲ ਅਸੈਸਰੀਜ਼ ਅਤੇ ਫੁੱਟਵੇਅਰ ਮੈਚ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਅੱਜ ਕੱਲ੍ਹ ਸਟਰੋ ਟੋਟ ਬੈਗ ਇਹ ਤੁਸੀਂ ਕੈਰੀ ਕਰੋ, ਔਰ ਓਵਰ ਸਾਈਜ਼ ਸਨ ਗਲਾਸਿਸ ਲਗਾਉਂਦੇ ਹੋ ਤਾਂ ਸਮਰ ਵਾਈਬ ਆਉਂਦੀ ਹੈ। ਸੋ ਤੁਸੀਂ ਓਵਰ ਸਾਈਜ਼ ਸਨ ਗਲਾਸਿਸ ਅੱਜ ਕੱਲ੍ਹ ਪਿੱਕ ਕਰ ਸਕਦੇ ਹੋ, ਉਹ ਚੰਗੇ ਲੱਗਦੇ ਆ ਗਰਮੀਆਂ ਦੇ ਵਿੱਚ। ਇਸ ਤੋਂ ਇਲਾਵਾ ਸਿੰਪਲ ਜੁਐਲਰੀ ਪਾਉਣੀ ਹੈ, ਬਹੁਤ ਭਾਰੀ ਜੁਐਲਰੀ ਨਹੀਂ ਪਾਉਣੀ। ਕੋਸ਼ਿਸ਼ ਕਰੋ ਕਿ ਤੁਸੀਂ ਮੋਤੀਆਂ ਵਾਲੀ ਜਿਹੜੀ ਪਰਲ ਵਾਲੀ ਜੁਐਲਰੀ ਹੈ ਉਹਨੂੰ ਪ੍ਰੈਫਰ ਕਰੋ, ਗਰਮੀਆਂ ਦੇ ਵਿੱਚ ਚੰਗੀ ਲੱਗਦੀ ਹੈ। ਔਰ ਜੇਕਰ ਸੋਲਿਡ ਡਰੈੱਸ ਪਾ ਰਹੇ ਹੋ ਤਾਂ ਉਹਦੇ ਨਾਲ ਬੋਲਡ ਜੁਐਲਰੀ ਪਾਉਣੀ ਹੈ, ਅਦਰਵਾਈਜ਼ ਗਰਮੀਆਂ ਦੀਆਂ ਡਰੈੱਸਿਸ ਦੇ ਵਿੱਚ ਅਸੀਂ ਸਿੰਪਲ ਔਰ ਹਲਕੀ ਫੁਲਕੀ ਜੁਐਲਰੀ ਪਾਉਂਦੇ ਹਾਂ। ਔਰ ਦਿਨ ਦਾ ਟਾਈਮ ਹੈ ਤਾਂ ਵਾਈਟ ਸਨੀਕਰਸ ਹੋਣੇ ਚਾਹੀਦੇ ਨੇ, ਔਰ ਸ਼ਾਮ ਦੇ ਲਈ ਤੁਸੀਂ ਸਟ੍ਰੈਪੀ ਸੈਂਡਲਸ ਜਾਂ ਬਲੌਕ ਹੀਲਸ ਚੁਣ ਸਕਦੇ ਹੋ, ਚੰਗੀਆਂ ਲੱਗਦੀਆਂ ਨੇ। ਔਰ ਜੇਕਰ ਤੁਸੀਂ ਸ਼ਾਮ ਨੂੰ ਬਾਹਰ ਜਾਣਾ ਹੈ ਕਿਤੇ ਤਾਂ ਤੁਸੀਂ ਡੈਨਿਮ ਦੀ ਜੈਕਟ ਕੈਰੀ ਕਰ ਸਕਦੇ ਹੋ। ਜਦੋਂ ਥੋੜ੍ਹਾ ਜਿਹਾ ਟੈਂਪਰੇਚਰ ਗਿਰਦਾ ਹੈ ਤਾਂ ਤੁਸੀਂ ਡੈਨਿਮ ਦੀ ਜੈਕਟ ਨਾਲ ਕੈਰੀ ਕਰ ਸਕਦੇ ਹੋ। ਲਿਨਨ ਬਲੇਜ਼ਰ ਆਉਂਦੇ ਹੈ, ਔਰ ਇਸ ਤੋਂ ਇਲਾਵਾ ਕਰੋਪਡ ਕਾਰਡੀਗਨ ਆਉਂਦੇ ਹੈ, ਉਹ ਵੀ ਤੁਸੀਂ ਕੈਰੀ ਕਰ ਸਕਦੇ ਹੋ, ਚੰਗੇ ਵੀ ਲੱਗਦੇ ਹੈ ਔਰ ਸਟਾਈਲਿਸ਼ ਵੀ ਲੱਗਦੇ ਹੈ। ਸੋ ਦੋਸਤੋ, ਇਹ ਹੋ ਗਈ ਜੀ ਫੈਸ਼ਨ ਦੀ ਗੱਲ, ਅਤੇ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਸਾਨੂੰ ਕਰਨਾ ਪੈਣਾ ਹੈ ਕਿਉਂਕਿ ਘੜੀ ਦੀ ਸੂਈ ਟਿਕ ਟਿਕ ਕਰਦੀ ਹੋਈ 12:57 'ਤੇ ਪਹੁੰਚ ਚੁੱਕੀ ਹੈ। ਅਤੇ ਹੁਣ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਵਾਈਂਡ ਅਪ ਕਰਦੇ ਹਾਂ, ਅਤੇ ਜਾਂਦੇ ਜਾਂਦੇ ਇੱਕ ਗੀਤ ਮੈਂ ਜ਼ਰੂਰ ਪਲੇਅ ਕਰਕੇ ਜਾਵਾਂਗੀ ਜੀ। ਫਿਰ ਕੁਝ ਪਲਾਂ ਦੇ ਬਾਅਦ ਅਸੀਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਅਤੇ ਪ੍ਰੋਗਰਾਮ ਹੋਏਗਾ ਮਿੱਠੇ ਮੈਲੋਡੀਜ਼। ਅਤੇ ਹੁਣ ਇੰਜੋਏ ਕਰੋ ਇਸ ਪ੍ਰੋਗਰਾਮ ਦਾ ਇਹ ਲਾਸਟ ਗੀਤ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਮਿਡਡੇ ਮੈਲੋਡੀਜ਼। ਮਿਡਡੇ ਮੈਲੋਡੀਜ਼ ਦੇ ਵਿੱਚ ਨਿਵੇਦਿਤਾ ਦਾ ਰਹੇਗਾ ਤੁਹਾਡੇ ਨਾਲ ਸਾਥ ਠੀਕ 2 ਵਜੇ ਤੱਕ। ਵੈਲ ਦੋਸਤੋ, ਜਦੋਂ ਵੀ 70 ਦੇ ਦਹਾਕੇ ਦੀ ਗੱਲ ਹੁੰਦੀ ਹੈ, 70 ਦੇ ਦਹਾਕੇ ਦੇ ਰੋਮਾਂਸ ਦੀ ਗੱਲ, ਜਾਂ ਕਾਲਜ ਦੇ ਦਿਨਾਂ ਦੀ ਉਹ ਆਸ਼ਿਕੀ ਦੀ ਗੱਲ, ਜਾਂ ਰਿਸ਼ੀ ਕਪੂਰ ਦੀ ਚੌਕਲੇਟੀ ਇਮੇਜ ਦੀ ਗੱਲ ਹੁੰਦੀ ਹੈ, ਤਾਂ ਇੱਕ ਆਵਾਜ਼ ਖੁਦ ਬਖੁਦ ਸਾਡੇ ਕੰਨਾਂ ਵਿੱਚ ਗੂੰਜਣ ਲੱਗਦੀ ਹੈ। ਤੋ ਉਹ ਆਵਾਜ਼ ਹੈ ਬਹੁਤ ਖਾਸ, ਬੇਹੱਦ ਤਾਜ਼ਾ, ਸ਼ੈਲਿੰਦਰ ਸਿੰਘ ਜੀ ਦੀ। ਅਤੇ ਦੋਸਤੋ, ਅੱਜ ਦੀ ਇਹ ਪੂਰੀ ਦੁਪਹਿਰ, ਅੱਜ ਦਾ ਪੂਰਾ ਪ੍ਰੋਗਰਾਮ ਅਸੀਂ ਨਾਮ ਕਰ ਰਹੇ ਹਾਂ ਸ਼ੈਲਿੰਦਰ ਸਿੰਘ ਜੀ ਦੇ ਉਹਨਾਂ ਗੀਤਾਂ ਦੇ, ਜਿਨ੍ਹਾਂ ਨੇ ਹਰ ਦਿਲ ਦੇ ਵਿੱਚ ਪਿਆਰ ਦਾ ਬੂਟਾ ਲਗਾਇਆ। ਅਤੇ ਸਭ ਤੋਂ ਪਹਿਲਾਂ ਸੁਣਦੇ ਹਾਂ ਉਹ ਗੀਤ ਜਿਸਨੇ ਰਾਤੋ ਰਾਤ ਉਹਨਾਂ ਨੂੰ ਸਟਾਰ ਬਣਾ ਦਿੱਤਾ ਸੀ, ਫਿਲਮ ਬੌਬੀ ਤੋਂ। ਗੀਤ ਸੁਣੋ ਅਤੇ ਗੁਣਗੁਣਾਓ, ਮੈਂ ਸ਼ਾਇਰ ਤੋਂ ਨਹੀਂ।

ਦਿੱਤਾ। ਉਹਨਾਂ ਦੀ ਆਵਾਜ਼ ਦੀ ਸਭ ਤੋਂ ਵੱਡੀ ਖੂਬੀ ਸੀ ਉਸ ਵਿੱਚ ਮੌਜੂਦ ਯੂਥਫੁੱਲ ਐਨਰਜੀ, ਅਤੇ ਜਦੋਂ ਵੀ ਉਹ ਗਾਉਂਦੇ ਸਨ ਤਾਂ ਲੱਗਦਾ ਸੀ ਜਿਵੇਂ ਕਾਲਜ ਦਾ ਕੋਈ ਲੜਕਾ ਗਿਟਾਰ ਹੱਥ ਵਿੱਚ ਫੜ ਕੇ ਆਪਣੇ ਦਿਲ ਦਾ ਹਾਲ ਸੁਣਾ ਰਿਹਾ ਹੋਵੇ। ਅਤੇ ਚਲੋ, ਅਗਲਾ ਗੀਤ ਵੀ ਕੁਝ ਅਜਿਹਾ ਹੀ ਹੈ ਜੋ ਅੱਜ ਵੀ ਸੁਣ ਕੇ ਸਾਡੇ ਪੈਰ ਥਿਰਕਣ ਲੱਗ ਪੈਂਦੇ ਨੇ। ਅਤੇ ਫਿਲਮ ਖੇਲ ਖੇਲ ਖੇਲ ਖੇਲ ਮੇ ਤੋਂ ਇਹ ਸੁਪਰਹਿੱਟ ਰੋਮੈਂਟਿਕ ਟਰੈਕ ਸ਼ੈਲਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮੀਟੇ ਮੈਲੇਡੀਜ਼ ਦੀ, ਗੱਲ ਸ਼ੈਲਿੰਦਰ ਸਿੰਘ ਜੀ ਦੀ ਹੋ ਰਹੀ ਹੈ। ਦੋਸਤੋ, ਰੋਮਾਂਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਉਸ ਰਿਸ਼ਤੇ ਦੀ ਜਿਸ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ, ਯਾਨੀ ਕਿ ਦੋਸਤੀ। ਸ਼ੈਲਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਯਾਰੀ ਦੋਸਤੀ ਵਾਲੇ ਗੀਤਾਂ ਲਈ ਇੱਕ ਵੱਖਰਾ ਹੀ ਦਮ ਸੀ। ਜਦੋਂ ਮੁਹੰਮਦ ਰਫੀ ਸਾਹਿਬ ਜਾਂ ਕਿਸ਼ੋਰ ਕੁਮਾਰ ਜੀ ਵਰਗੇ ਦਿੱਗਜਾਂ ਨਾਲ ਮਾਈਕ 'ਤੇ ਗਾਉਂਦੇ ਸਨ ਤਾਂ ਉਹ ਆਪਣੀ ਵੱਖਰੀ ਹੀ ਛਾਪ ਛੱਡ ਜਾਂਦੇ ਸੀ। ਫਿਲਮ ਸੁਹਾਗ ਦਾ ਇਹ ਗੀਤ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ 'ਤੇ ਫਿਲਮਾਇਆ ਗਿਆ ਹੈ, ਜਿਸ ਨੂੰ ਮੁਹੰਮਦ ਰਫੀ ਸਾਹਿਬ ਅਤੇ ਸ਼ੈਲਿੰਦਰ ਸਿੰਘ ਨੇ ਮਿਲ ਕੇ ਗਾਇਆ ਸੀ। ਸੋ ਆਪਣੇ ਯਾਰਾਂ ਦੋਸਤਾਂ ਨੂੰ ਯਾਦ ਕਰੋ ਅਤੇ ਸੁਣੋ ਇਹ ਜ਼ਬਰਦਸਤ ਗੀਤ, ਐ ਯਾਰ ਸੁਣ ਯਾਰੀ ਤੇਰੀ। ਇੰਜੋਏ ਕਰੋ ਇਹ ਗੀਤ ਅਤੇ ਵਾਪਿਸ ਆਓ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡੇ ਮੈਲੇਡੀਜ਼, ਅਤੇ ਮਿਡੇ ਮੈਲੇਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼ੈਲੇਂਦਰ ਸਿੰਘ ਜੀ ਦੀ। ਸੋ ਦੋਸਤੋ, ਉਹਨਾਂ ਦੇ ਗੀਤਾਂ ਵਿੱਚ ਇੱਕ ਖਾਸ ਤਰ੍ਹਾਂ ਦੀ ਨੋਕ ਝੋਕ ਅਤੇ ਸ਼ਰਾਰਤ ਹੁੰਦੀ ਸੀ, ਜੋ ਸੁਣਨ ਵਾਲੇ ਦੇ ਚਿਹਰੇ 'ਤੇ ਮੁਸਕਾਨ ਲਿਆਉਂਦੀ ਸੀ। ਅਤੇ ਚਲੋ, ਅਜਿਹਾ ਹੀ ਇੱਕ ਹੋਰ ਸਦਾਬਹਾਰ ਗੀਤ ਸੁਣਦੇ ਹਾਂ, ਜਿੱਥੇ ਪਿਆਰ ਦਾ ਇਕਰਾਰ ਵੀ ਹੈ ਅਤੇ ਥੋੜ੍ਹੀ ਨਖਰੇਬਾਜ਼ੀ ਵੀ। ਅਤੇ ਗੀਤ ਹੈ ਤੁਮਕੋ ਮੇਰੇ ਦਿਲ ਨੇ।

0: ਦੋਸਤੋ, ਸ਼ੈਲਿੰਦਰ ਸਿੰਘ ਜੀ ਦੇ ਵਾਸ ਦੇ ਵਿੱਚ ਇੱਕ ਕਸਕ ਹੁੰਦੀ ਸੀ, ਇੱਕ ਫਕੀਰੀ। ਨਾ ਸ਼ੋਰ ਨਾ ਦਿਖਾਵਾ, ਬਸ ਗੱਲ ਸਿੱਧੀ ਦਿਲ ਤੋਂ ਦਿਲ ਤੱਕ। ਅਤੇ ਅਗਲੇ ਗੀਤ ਵਿੱਚ ਕੀ ਕਹਿਣਾ ਚਾਹੁੰਦੇ ਨੇ ਸ਼ੈਲਿੰਦਰ ਸਿੰਘ ਜੀ ਅਤੇ ਲਤਾ ਮੰਗੇਸ਼ਕਰ ਜੀ, ਆਓ ਸੁਣਦੇ ਹਾਂ।
1: मुझे भी कुछ कहना है,
2: मुझे कुछ कहना है,
1: मुझे भी कुछ कहना है।
2: पहले तुम,
1: पहले तुम,
2: पहले तुम,
1: पहले तुम,
2: पहले तुम,
1: तुम,
2: तुम,
1: तुम,
2: तुम,
1: तुम,
2: तुम, तुम।
1: देखो, जिस तरह लखनऊ के दो नवाबों की गाड़ी पहले आप, पहले आप, पहले आप, पहले आप करके निकल गई थी, उस तरह हमारी पहले तुम, पहले तुम, पहले

0: ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਤੇ ਹੁਣ ਤੁਸੀਂ ਸੁਣੋਗੇ ਖਬਰਾਂ ਪੰਜਾਬੀ ਵਿੱਚ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਦੌਰੇ ਦੇ 4th ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਰਵਾਨਾ। ਕੇਰਲਾ ਵਿੱਚ ਸੀਨੀਅਰ ਕਾਂਗਰਸੀ ਨੇਤਾ ਨੇ ਅੱਜ ਕੇਰਲ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਤੇ IPL ਕ੍ਰਿਕਟ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 5 ਦੇਸ਼ਾਂ ਦੇ ਦੌਰੇ ਦੇ 4th ਪੜਾਅ 'ਚ ਨਾਰਵੇ ਦੇ ਓਸਲੋ ਪਹੁੰਚ ਗਏ ਨੇ। ਇਸ ਦੌਰੇ 'ਚ ਭਾਰਤ ਤੇ ਨਾਰਵੇ ਦਰਮਿਆਨ ਦਵੱਲੀ ਗੱਲਬਾਤ ਅਤੇ 3ਜਾ ਭਾਰਤ ਨੌਰਡਿਕ ਸਿਖਰ ਸੰਮੇਲਨ ਸ਼ਾਮਿਲ ਏ। ਇਹ ਦੌਰਾ ਨੌਰਡਿਕ ਦੇਸ਼ਾਂ ਦੇ ਨਾਲ ਭਾਰਤ ਦੇ ਸੰਬੰਧਾਂ ਨੂੰ ਗਤੀ ਪ੍ਰਦਾਨ ਕਰੇਗਾ। ਅੱਜ ਪ੍ਰਧਾਨ ਮੰਤਰੀ ਨਾਰਵੇ ਦੇ ਰਾਜਾ ਹੇਰਾਲਡ 5ਵੇਂ ਅਤੇ ਰਾਣੀ ਸੋਨੀਆ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਨਾਰਵੇ ਦੇ ਪ੍ਰਧਾਨ ਮੰਤਰੀ ਯੋਨਾਸ ਗਾਰਸਥੋਰੇ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਭਾਰਤ ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਕੱਲ੍ਹ ਪ੍ਰਧਾਨ ਮੰਤਰੀ 3ਜੇ ਭਾਰਤ ਨਾਰਡਿਕ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਮੌਜੂਦਾ ਸਮੇਂ ਵਿੱਚ ਭਾਰਤ ਅਤੇ 5 ਨੌਰਡਿਕ ਦੇਸ਼ਾਂ ਦਰਮਿਆਨ ਕਰੀਬ $19 ਅਰਬ ਦਾ ਵਪਾਰ ਹੁੰਦਾ ਹੈ। ਵਪਾਰ ਦੇ ਪ੍ਰਮੁੱਖ ਖੇਤਰਾਂ ਵਿੱਚ ਨਵੀਆਂ ਕਾਢਾਂ, ਰੱਖਿਆ, ਆਪਟਿਕ ਅਤੇ ਲੋਕ ਸੰਪਰਕ ਜਿਹੇ ਕਈ ਖੇਤਰ ਸ਼ਾਮਿਲ ਨੇ। ਇਸ ਤੋਂ ਪਹਿਲਾਂ ਸ਼੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹਨਾਂ ਦੀ ਸਵੀਡਨ ਯਾਤਰਾ ਦੌਰਾਨ ਕਈ ਅਹਿਮ ਨਤੀਜੇ ਸਾਹਮਣੇ ਆਏ ਜੋ ਦਵੱਲੇ ਸੰਬੰਧਾਂ ਵਿੱਚ ਨਵੀਂ ਗਤੀ ਲਿਆਉਣਗੇ। ਉਹਨਾਂ ਕਿਹਾ ਕਿ ਆਪਣੇ ਦਵੱਲੇ ਸੰਬੰਧਾਂ ਨੂੰ ਇੱਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ, ਸੰਯੁਕਤ ਨਵੀਨਤਾ ਭਾਈਵਾਲੀ 2.0 ਅਤੇ ਭਾਰਤ ਸਵੀਡਨ ਤਕਨਾਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਕੋਰੀਡੋਰ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਅਗਲੇ 5 ਸਾਲਾਂ ਵਿੱਚ ਦਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਇੱਕ ਉਦੇਸ਼ਪੂਰਨ ਟੀਚਾ ਤੈਅ ਕਰਨ ਤੱਕ ਚਰਚਾਵਾਂ ਬੇਹੱਦ ਲਾਭਕਾਰੀ ਰਹੀਆਂ। ਉਹਨਾਂ ਨੇ ਸਵੀਡਨ ਦੇ ਲੋਕਾਂ, ਸਵੀਡਨ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਦਾ ਉਹਨਾਂ ਦੇ ਨਿੱਘ ਅਤੇ ਦੋਸਤੀ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਦੀ ਸਵੀਡਨ ਯਾਤਰਾ ਨੂੰ ਕਵਰ ਕਰਨ ਵਾਲੇ ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਦਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣਾ ਭਾਰਤ ਸਵੀਡਨ ਸੰਯੁਕਤ ਕਾਰਜ ਯੋਜਨਾ 2026-30 ਰਾਹੀਂ ਹੋ ਸਕਿਆ ਹੈ। ਵਿਆਪਕ ਖਾਕੇ ਦਾ ਉਦੇਸ਼ ਅਗਲੇ 5 ਸਾਲਾਂ ਦੇ ਅੰਦਰ ਦਵੱਲੇ ਆਰਥਿਕ ਵਟਾਂਦਰੇ ਨੂੰ ਦੁੱਗਣਾ ਕਰਨਾ ਅਤੇ ਮੇਕ ਇਨ ਇੰਡੀਆ ਅਤੇ ਮੇਡ ਵਿਦ ਸਵੀਡਨ ਪਹਿਲਕਦਮੀਆਂ ਤਹਿਤ ਸਹਿਯੋਗ ਨੂੰ ਡੂੰਘਾ ਕਰਨਾ ਹੈ। ਖਾਸ ਕਰਕੇ ਚੁਗਿਰਦੇ ਪੱਖੀ ਹਾਈਡਰੋਜਨ, ਸੈਮੀਕੰਡਕਟਰ ਅਤੇ ਅਤਿ ਆਧੁਨਿਕ ਨਿਰਮਾਣ ਵਰਗੇ ਖੇਤਰਾਂ ਵਿੱਚ। ਇਸ ਦੌਰੇ ਦਾ ਇੱਕ ਮਹੱਤਵਪੂਰਨ ਪਲ ਪ੍ਰਧਾਨ ਮੰਤਰੀ ਨੂੰ ਰਾਇਲ ਆਰਡਰ ਆਫ ਦ ਪੋਲਰ ਸਟਾਰ ਪ੍ਰਦਾਨ ਕੀਤਾ ਜਾਣਾ ਸੀ, ਜੋ ਕਿ ਵਿਦੇਸ਼ੀ ਸਰਕਾਰਾਂ ਦੇ ਮੁਖੀਆਂ ਲਈ ਸਵੀਡਨ ਦਾ ਸਭ ਤੋਂ ਵੱਡਾ ਸਨਮਾਨ ਹੈ ਅਤੇ ਇਹ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਹੋ ਰਹੇ ਸੱਭਿਆਚਾਰਕ ਅਤੇ ਲੋਕਤੰਤਰੀ ਸੰਬੰਧਾਂ ਦਾ ਪ੍ਰਤੀਕ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਵੀਅਤਨਾਮ ਅਤੇ ਦੱਖਣੀ ਕੋਰੀਆ ਦੇ 2 ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਨਾਲ ਦੇਸ਼ ਦੇ ਸੰਬੰਧਾਂ ਦੇ ਦਾਇਰੇ ਨੂੰ ਹੋਰ ਵਧਾਏਗਾ। ਉਹਨਾਂ ਕਿਹਾ ਕਿ ਇਹ ਦੌਰਾ ਰਣਨੀਤਿਕ ਫੌਜੀ ਸਹਿਯੋਗ ਨੂੰ ਡੂੰਘਾ ਕਰਨ, ਰੱਖਿਆ ਸਨਅਤੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸਹਿਯੋਗ ਨੂੰ ਵਧਾਉਣ 'ਤੇ ਕੇਂਦਰਿਤ ਹੋਏਗਾ। ਵੀਅਤਨਾਮ ਦੀ ਆਪਣੀ ਯਾਤਰਾ ਦੌਰਾਨ ਰਾਜਨਾਥ ਸਿੰਘ ਵੀਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰੀ ਜਨਰਲ ਫੌਨ ਮੈਨ ਜਿਆਂਗ ਨਾਲ ਦਵੱਲੀ ਗੱਲਬਾਤ ਕਰਨਗੇ। ਸ੍ਰੀ ਸਿੰਘ ਦਾ ਇਹ ਦੌਰਾ 19 ਮਈ ਨੂੰ ਵੀਅਤਨਾਮ ਦੇ ਸਾਬਕਾ ਰਾਸ਼ਟਰਪਤੀ ਹੋ ਚੀ ਮਿਨ ਦੀ 136ਵੀਂ ਜਨਮ ਵਰ੍ਹੇਗੰਢ ਮੌਕੇ ਵੀ ਹੋ ਰਿਹਾ ਹੈ। ਕੇਰਲਾ ਵਿੱਚ ਸੀਨੀਅਰ ਕਾਂਗਰਸੀ ਨੇਤਾ VD ਸਤੀਸ਼ਨ ਦੀ ਅਗਵਾਈ ਵਾਲੇ ਨਵੇਂ UDF ਮੰਤਰੀ ਮੰਡਲ ਨੂੰ ਤਿਰੁਵਨੰਤਪੁਰਮ ਵਿੱਚ ਸਹੁੰ ਚੁਕਾਏਗੀ। ਰਾਜਪਾਲ ਰਾਜਿੰਦਰ ਵਿਸ਼ਵਨਾਥ ਹਰਲੇਕਰ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਸਾਬਕਾ ਵਿਰੋਧੀ ਧਿਰ ਨੇਤਾ ਅਤੇ KPCC ਦੇ ਸਾਬਕਾ ਪ੍ਰਧਾਨ ਰਮੇਸ਼ ਚੇਨੀਥਲਾ, ਮੌਜੂਦਾ KPCC ਪ੍ਰਧਾਨ ਸੰਨੀ ਜੋਜਫ, KPCC ਦੇ ਸਾਬਕਾ ਪ੍ਰਧਾਨ KM ਮੁਰਲੀਧਰਨ ਅਤੇ IUML ਨੇਤਾ PK ਕੁਨਹਾਲੀ ਕੁੱਟੀ ਨਵੇਂ ਮੰਤਰੀ ਮੰਡਲ ਵਿੱਚ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ VD ਸਤੀਸ਼ਨ ਨੂੰ ਕੇਰਲਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਨਵੀਂ ਬਣੀ ਕੇਰਲਾ ਸਰਕਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦੇਵੇਗੀ।

ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਸ਼ਨੀਚਰਵਾਰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਸੀ। ਇਹ ਚੋਣਾਂ 8 ਨਗਰ ਨਿਗਮਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਹੋਣਗੀਆਂ। ਰਾਜ ਚੋਣ ਕਮਿਸ਼ਨ ਮੁਤਾਬਿਕ 8 ਨਗਰ ਨਿਗਮਾਂ ਲਈ 2,154 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ। 76 ਨਗਰ ਕੌਂਸਲਾਂ ਲਈ 7,334 ਅਤੇ 21 ਨਗਰ ਪੰਚਾਇਤਾਂ ਲਈ 1,321 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਭਲਕੇ 19 ਮਈ ਤੈਅ ਕੀਤੀ ਗਈ ਹੈ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਦੀ ਸਾਹਮਣੇ ਤੋਂ ਆ ਰਹੀ ਇੱਕ ਵੈਨ ਨਾਲ ਟੱਕਰ ਹੋ ਗਈ। ਵੈਨ ਵਿੱਚ 2 ਔਰਤਾਂ ਸਮੇਤ 10 ਲੋਕ ਸਵਾਰ ਸਨ। ਇਹ ਹਾਦਸਾ ਜ਼ਿਲ੍ਹਾ ਸਦਰ ਮੁਕਾਮ ਤੋਂ 40 ਕਿਲੋਮੀਟਰ ਦੂਰ ਪੀਲੀਭੀਤ ਬਸਤੀ ਸ਼ਾਰਾ ਅਤੇ ਅਦਲਿਸਪੁਰ ਪਿੰਡ ਨੇੜੇ ਵਾਪਰਿਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਨੇੜੇਲੇ ਹਸਪਤਾਲ ਵਿੱਚ ਦਾਖਲ ਕਰਵਾਇਆ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਫਰਾਰ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਹੋਏ ਸੜਕ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਰਾਸ਼ਟਰਪਤੀ ਮੁਰਮੂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਏਪੁਰ ਵਿੱਚ 112 ਹੰਗਾਮੀ ਸੇਵਾ ਲਈ 400 ਨਵੇਂ ਅਤਿਆਧੁਨਿਕ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਹੂਲਤ ਪਹਿਲਾਂ ਛੱਤੀਸਗੜ੍ਹ ਦੇ 16 ਜ਼ਿਲ੍ਹਿਆਂ ਵਿੱਚ ਉਪਲਬਧ ਸੀ, ਪਰ ਹੁਣ 33 ਜ਼ਿਲ੍ਹਿਆਂ ਵਿੱਚ ਉਪਲਬਧ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ, ਵਿਧਾਨ ਸਭਾ ਸਪੀਕਰ ਡਾਕਟਰ ਰਮਨ ਸਿੰਘ ਅਤੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਵੀ ਇਸ ਮੌਕੇ 'ਤੇ ਮੌਜੂਦ ਸਨ। ਸਮਾਗਮ ਤੋਂ ਬਾਅਦ ਗ੍ਰਹਿ ਮੰਤਰੀ ਬਸਤਰ ਲਈ ਰਵਾਨਾ ਹੋਏ, ਜਿੱਥੇ ਉਹ ਨੇਤਾਨਾਰ ਪਿੰਡ ਵਿੱਚ CRPF ਕੈਂਪ ਵਿੱਚ ਕਾਇਮ ਇੱਕ ਜਨਤਕ ਸੁਵਿਧਾ ਕੇਂਦਰ ਦਾ ਉਦਘਾਟਨ ਕਰਨਗੇ। ਇਹ ਕੇਂਦਰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਅਤੇ ਡਿਜੀਟਲ ਸੇਵਾਵਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ। ਸ੍ਰੀ ਸ਼ਾਹ ਅੱਜ ਜਗਦਲਪੁਰ ਪਹੁੰਚਣਗੇ ਅਤੇ ਅਮਰ ਵਾਟਿਕਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਐਸ਼ਟੀ ਦੇਵੀ ਗੌੜਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸ਼ਟੀ ਦੇਵੀ ਗੌੜਾ ਨੇ ਆਪਣੇ ਲੰਮੇ ਜੀਵਨ ਵਿੱਚ ਦੇਸ਼ ਲਈ ਸ਼ਾਨਦਾਰ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੀਤੀ ਨਾਲ ਸੰਬੰਧਿਤ ਮੁੱਦਿਆਂ ਦੀ ਡੂੰਘੀ ਸਮਝ ਅਤੇ ਹਾਸ਼ੀਏਗਤ ਲੋਕਾਂ ਦੀ ਸੇਵਾ ਪ੍ਰਤੀ ਜਨੂੰਨ ਲਈ ਜਾਣੇ ਜਾਂਦੇ ਨੇ। ਸ਼੍ਰੀ ਮੋਦੀ ਨੇ ਉਹਨਾਂ ਦੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਨੇ ਐਸ਼ਟੀ ਦੇਵੀ ਗੌੜਾ ਨੂੰ ਸਹੀ ਅਰਥਾਂ ਵਿੱਚ ਧਰਤੀ ਦਾ ਸਪੂਤ ਕਿਹਾ। ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਅੱਜ ਔਰਤਾਂ ਦੇ ਅੰਤਰਰਾਸ਼ਟਰੀ ਸਮੁੰਦਰੀ ਦਿਵਸ 'ਤੇ ਔਰਤ ਨਾਵਿਕਾਂ ਦੇ ਅਜਿੱਤ ਸਾਹਸ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਨੀਤੀਗਤ ਸੁਧਾਰਾਂ ਦੇ ਕਾਰਨ ਭਾਰਤ ਵਿੱਚ ਔਰਤ ਨਾਵਿਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਭਾਰਤੀ ਮੌਸਮ ਵਿਭਾਗ IMD ਨੇ ਕਿਹਾ ਕਿ ਹਫ਼ਤੇ ਦੇ ਕਈ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀਆਂ ਸਥਿਤੀਆਂ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਸ਼ਨੀਚਰਵਾਰ ਤੱਕ ਉੱਤਰ ਪ੍ਰਦੇਸ਼ ਵਿੱਚ ਜ਼ਬਰਦਸਤ ਗਰਮੀ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਵੀ ਇਸੇ ਤਰ੍ਹਾਂ ਦੀਆਂ ਸਥਿਤੀਆਂ ਰਹਿਣਗੀਆਂ। IPL ਕ੍ਰਿਕਟ ਵਿੱਚ ਹੈਦਰਾਬਾਦ ਦੇ MH ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ 'ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਅਤੇ ਦੱਖਣੀ ਕੋਰੀਆ ਦੇ ਦੌਰੇ 'ਤੇ ਰਵਾਨਾ ਹੋਏ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਅਤੇ IPL ਕ੍ਰਿਕਟ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ

ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੇਡੀਜ਼ ਦੇ ਵਿੱਚ। ਦੋਸਤੋ, ਤੁਸੀਂ ਜਾਣਦੇ ਹੋ ਕਿ ਮਿਡ ਡੇ ਮੈਲੇਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼ੈਲਿੰਦਰ ਸਿੰਘ ਜੀ ਦੀ। ਦੋਸਤੋ, 1960-70 ਦਾ ਦੌਰ ਸੀ ਜਦੋਂ ਪੰਜਾਬ ਦੋਸਤੋ 1960-70 ਦਾ ਦੌਰ ਸੀ ਜਦੋਂ ਸ਼ੈਲਿੰਦਰ ਸਿੰਘ ਜੀ ਦੀ ਆਵਾਜ਼ ਦੇ ਨਾਲ ਆਵਾਜ਼ ਨੇ ਧੂਮਾਂ ਮਚਾਈਆਂ ਹੋਈਆਂ ਸਨ। ਅਤੇ ਉਹਨਾਂ ਦੀ ਗਾਇਕੀ ਸਿਰਫ ਬੈਕਗਰਾਊਂਡ ਨਹੀਂ ਸੀ, ਕਹਾਣੀ ਦਾ ਹਿੱਸਾ ਹੁੰਦੀ ਸੀ। ਸ਼ੈਲਿੰਦਰ ਸਿੰਘ ਜੀ ਨੇ ਉਸ ਦੌਰ ਨੂੰ ਆਪਣੀ ਆਵਾਜ਼ ਦੇ ਨਾਲ ਸਜਾਇਆ। ਕਹਿੰਦੇ ਨੇ ਕਿ ਜਦੋਂ ਸਟੇਜ 'ਤੇ ਗਾਉਂਦੇ ਸੀ ਤਾਂ ਲੋਕ ਸਾਹ ਰੋਕ ਕੇ ਸੁਣਦੇ ਸੀ, ਕਿਉਂਕਿ ਹਰ ਲਫ਼ਜ਼ ਦੇ ਵਿੱਚ ਜ਼ਿੰਦਗੀ ਬੋਲਦੀ ਹੁੰਦੀ ਸੀ। ਅਤੇ ਆਓ ਸੁਣਦੇ ਹਾਂ ਅਗਲਾ ਗੀਤ ਸ਼ੈਲਿੰਦਰ ਸਿੰਘ ਅਤੇ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮੇਟੇ ਮੈਲੇਡੀਜ਼। ਅਤੇ ਦੋਸਤੋ, ਅੱਜ ਦੀ ਦੁਪਹਿਰ, ਅੱਜ ਦਾ ਪ੍ਰੋਗਰਾਮ ਤਾਂ ਸੱਚਮੁੱਚ ਯਾਦਾਂ ਦੇ ਨਾਮ ਹੀ ਰਿਹਾ, ਪਰ ਵਕਤ ਦੀ ਸੂਈ ਕਿਸੇ ਲਈ ਨਹੀਂ ਰੁਕਦੀ। ਅਤੇ ਹੁਣ ਸਮਾਂ ਹੋ ਗਿਆ ਹੈ ਤੁਹਾਡੇ ਤੋਂ ਆਗਿਆ ਲੈਣ ਦਾ। ਅਤੇ ਅੱਜ ਮੇਡੀ ਮੈਲੇਡੀਜ਼ ਵਿੱਚ ਅੱਜ ਸ਼ੈਲਿੰਦਰ ਸਿੰਘ ਜੀ ਦੇ ਖੂਬਸੂਰਤ ਸਫ਼ਰ ਦੀਆਂ ਅਸੀਂ ਕੁਝ ਝਲਕੀਆਂ ਵੀ ਦੇਖੀਆਂ ਅਤੇ ਉਹਨਾਂ ਦੀ ਸੁਰੀਲੀ ਆਵਾਜ਼ ਦਾ ਆਨੰਦ ਵੀ ਮਾਣਿਆ। ਹੁਣ ਮੈਂ ਲੈਂਦੀ ਹਾਂ ਤੁਹਾਡੇ ਤੋਂ ਇਜਾਜ਼ਤ। ਤੁਸੀਂ ਆਪਣਾ ਬਹੁਤ ਖਿਆਲ ਰੱਖਣਾ ਹੈ, ਹੱਸਦੇ ਵਸਦੇ ਰਹਿਣਾ ਹੈ ਅਤੇ ਸੁਣਦੇ ਰਹਿਣਾ ਹੈ FM ਰੇਨਬੋ। ਅਤੇ ਹੁਣ ਪ੍ਰੋਗਰਾਮ ਦਾ ਲਾਸਟ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਹੈ ਰੇਨਬੋ ਚੈਨਲ ਹੈ। ਵੈਲ, ਮੈਂ ਤੁਹਾਡਾ ਆਪਣਾ ਆਰਜੇ ਦੋਸਤ ਤੇ ਕਰਦਾ ਸਤਿ ਸ਼੍ਰੀ ਅਕਾਲ ਸੱਜਣੋ, ਦਿਲਾਂ ਦੇ ਹਮਰਾਜੋ ਤੇ ਰੂਹਾਂ ਦੇ ਸਾਥੀਓ। ਤੁਸੀਂ ਸੁਣ ਰਹੇ ਹੋ ਆਵਾਜ਼ ਜੋ ਸਿਰਫ ਬੋਲਦੀ ਨਹੀਂ, ਦਿਲਾਂ ਵਿੱਚ ਉਤਰਦੀ ਹੈ। ਇਹ ਹੈ ਤੁਹਾਡਾ ਆਪਣਾ ਰੇਡੀਓ ਸ਼ੋਅ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਅੱਜ ਦੀ ਇਸ ਕਹਾਣੀ ਮਹਿਫਿਲ ਵਿੱਚੋਂ ਨਾ, ਇੱਕ ਸੁਹਾਣੀ ਮਹਿਫਿਲ ਵਿੱਚੋਂ ਮੈਂ ਤੁਹਾਡਾ ਮੇਜ਼ਬਾਨ ਨਹੀਂ, ਸਗੋਂ ਤੁਹਾਡੇ ਜਜ਼ਬਾਤਾਂ ਦਾ ਤਰਜਮਾਨ ਬਣ ਕੇ ਹਾਜ਼ਰ ਹਾਂ। ਕਿਉਂਕਿ ਕਹਿੰਦੇ ਨਾ, ਜਦੋਂ ਦਿਲ ਸ਼ਾਇਰ ਬਣ ਜਾਵੇ ਨਾ, ਤਾਂ ਹਰ ਲਫ਼ਜ਼ ਵਿੱਚ ਇੱਕ ਕਹਾਣੀ ਹੁੰਦੀ ਹੈ, ਹਰ ਖਾਮੋਸ਼ੀ ਵਿੱਚ ਇੱਕ ਮਹਿਸੂਸ ਹੈ, ਇੱਕ ਅਹਿਸਾਸ ਹੁੰਦਾ ਹੈ। ਕਹਿੰਦੇ ਨੇ ਕਿ ਦਿਲ ਜਦੋਂ ਬੋਲਦਾ ਹੈ ਨਾ, ਤਾਂ ਉਹ ਸ਼ਾਇਰ ਬਣ ਜਾਂਦਾ ਹੈ। ਆਏ ਕਿਆ ਬਾਤ ਹੈ ਜੀ। ਅਤੇ ਅੱਜ ਕਹਿੰਦੇ ਨਾ, ਅਸੀਂ ਉਹ ਲਫ਼ਜ਼ ਤੁਹਾਡੇ ਤੱਕ ਲਿਆਉਣ ਆਏ ਹਾਂ। ਕਦੇ ਮੁਹੱਬਤ ਦੇ ਰੰਗਾਂ ਨਾਲ ਰੰਗੇ ਹੋਏ, ਕਦੇ ਵਿਛੋੜੇ ਦੀ ਚੁਭਨ ਨਾਲ ਭਰੇ ਹੋਏ, ਅਤੇ ਕਦੇ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਦਰਸਾਉਂਦੇ ਹੋਏ। ਇਹ ਮੰਚ ਜਿਹੜਾ ਕਹਿੰਦੇ ਨੇ ਸਿਰਫ ਮੇਰਾ ਨਹੀਂ, ਇਹ ਤੁਹਾਡਾ ਵੀ ਹੈ ਦੋਸਤੋ। ਕਿਉਂਕਿ ਇੱਥੇ ਹਰ ਇੱਕ ਸੁਣਨ ਵਾਲਾ ਇੱਕ ਕਹਾਣੀ ਹੈ, ਹਰ ਇੱਕ ਦਿਲ ਇੱਕ ਕਵਿਤਾ ਹੈ। ਅਤੇ ਅੱਜ ਦੀ ਜਿਹੜੀ ਦੁਪਹਿਰ ਹੈ ਨਾ, ਅਸੀਂ ਲਫ਼ਜ਼ਾਂ ਦੇ ਨਾਲ ਇੱਕ ਅਜਿਹਾ ਸਫ਼ਰ ਤੈਅ ਕਰਾਂਗੇ ਨਾ ਦੋਸਤੋ, ਜਿੱਥੇ ਯਾਦਾਂ ਮੁਸਕਰਾਉਣਗੀਆਂ, ਅਹਿਸਾਸ ਗੱਲਾਂ ਕਰਨਗੇ, ਅਤੇ ਰੂਹਾਂ ਇੱਕ ਦੂਜੇ ਨੂੰ ਛੂਹਣਗੀਆਂ। ਤਾਂ ਸੱਜਣੋ, ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਲਵੋ, ਕਿਉਂਕਿ ਅੱਜ ਦੀ ਮਹਿਫਿਲ ਸਿਰਫ ਸੁਣਨ ਲਈ ਨਹੀਂ, ਮਹਿਸੂਸ ਕਰਨ ਲਈ ਹੈ। ਜੇ ਕੋਈ ਗੱਲ ਦਿਲ ਨੂੰ ਛੂਹ ਜਾਵੇ ਤਾਂ ਉਸ ਨੂੰ ਸੰਭਾਲ ਲਿਓ, ਕਿਉਂਕਿ ਸ਼ਾਇਰ ਉਹੀ ਹੁੰਦੀ ਹੈ। ਕਹਿੰਦੇ ਸ਼ਾਇਰਾ ਉਹੀ ਹੁੰਦਾ ਹੈ ਕਿ ਜੋ ਦਿਲ ਵਿੱਚ ਕਰ ਜਾਵੇ ਉਹ ਇਜਾਜ਼ਤ ਦਿਓ। ਅਤੇ ਕਿ ਮੈਂ ਅਹਿਸਾਸਾਂ ਦੇ ਸਫ਼ਰ ਦੀ ਸ਼ੁਰੂਆਤ ਕਰਾਂ। ਲਓ ਜੀ, ਵੈਲ ਵੈਲ ਦੋਸਤੋ, ਬਹੁਤ ਹੀ ਪਿਆਰੀਆਂ ਸ਼ਾਇਰੀਆਂ ਤੁਸੀਂ ਭੇਜਦੇ ਹੋ ਅਤੇ ਮਜ਼ਾ ਵੀ ਆਉਂਦਾ ਪੜ੍ਹ ਕੇ ਮੇਰੇ ਪਿਆਰੇ ਸਰੋਤਿਆਂ ਨੂੰ ਸੁਣ ਕੇ। ਅਤੇ ਹੁਣ ਵੀ ਮੈਂ ਤੁਹਾਨੂੰ ਤੁਹਾਡੀਆਂ ਪੋਇਟਰੀਜ਼, ਤੁਹਾਡੀ ਰਾਈਟਿੰਗ ਸੁਣਨਾ ਚਾਹੂੰਗਾ। ਤੁਸੀਂ ਜੋ ਵੀ ਲਿਖਦੇ ਹੋ, ਆਪਣੇ ਦਿਲ ਦੀਆਂ ਗੱਲਾਂ, ਪਿਆਰ ਦੀ ਗੱਲਾਂ, ਮੋਹ ਮਾਇਆ, ਮੋਟੀਵੇਸ਼ਨ, ਇੰਸਪੀਰੇਸ਼ਨ, ਕੁਛ ਵੀ ਅਗਰ ਤੁਸੀਂ ਲਿਖਣਾ ਚਾਹੁੰਦੇ ਹੋ, ਵਾਹ, ਤੁਹਾਡੀ ਕਲਮ ਨੂੰ ਸਲਾਮ ਹੋਵੇਗਾ। ਅਤੇ ਤੁਸੀਂ ਇਸ ਨੰਬਰ 'ਤੇ ਆਪਣੀ ਇਹ ਆਪਣੀਆਂ ਸ਼ਾਇਰੀਜ਼, ਆਪਣੀ ਪੋਇਟਰੀ ਸਾਰੀਆਂ ਭੇਜ ਸਕਦੇ ਹੋ। ਨੰਬਰ ਹੈ ਜੀ 9855101027 'ਤੇ। ਮੈਂ ਦੁਬਾਰਾ ਰਿਪੀਟ ਕਰਦਾ, 9855101027 'ਤੇ ਤੁਸੀਂ ਆਪਣੀ ਸ਼ਾਇਰੀ ਪੋਇਟਰੀਜ਼ ਭੇਜੋ ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼ ਉਸਨੂੰ ਪੜ੍ਹਾਂਗਾ ਅਤੇ ਅਸੀਂ ਇਸ ਮਹਿਫਿਲ ਨੂੰ ਨਾ ਇੱਕ ਆਨੰਦ ਮਾਣਾਂਗੇ ਜੀ। ਪਰ ਉਹ ਤੋਂ ਪਹਿਲਾਂ ਇੱਕ ਪਿਆਰੀ ਜੀ, ਕਹਿੰਦੇ ਨੇ ਸੁਦੇਸ਼ ਵਾੜਕਰ, ਸੀਨੇ ਮੇਂ ਜਲਨ, ਆਂਖੋਂ ਮੇਂ ਤੂਫਾਨ, ਇੱਕ

ਮਤਲਬ ਆਈਬ੍ਰੋਜ਼ ਚੱਕੇ ਹੁੰਦੇ, ਭਰਵੱਟਿਆਂ ਚੱਕੇ ਹੁੰਦੇ ਆ, ਟੈਂਸ਼ਨ ਵਾਲਾ ਮੂੰਹ ਹੁੰਦਾ ਆ, ਖਿਆਲਾਂ 'ਚ ਖੋਏ ਹੁੰਦੇ ਆ। ਖਿਆਲਾਂ ਵਿੱਚ ਬਹੁਤ ਖੋਏ ਤੁਹਾਨੂੰ ਬੰਦੇ ਮਿਲੂਗੇ, ਕਿਉਂਕਿ ਨਾ ਕਹਿਣ ਦਾ ਮਤਲਬ ਅਗਰ ਉਹ ਬਾਈਕ 'ਤੇ ਜਾ ਰਹੇ ਆ, ਉਹਨਾਂ ਦਾ ਜਿਹੜਾ ਨਾ ਮੈਂਟਲੀ ਫੋਕਸ ਨਾ ਬਾਈਕ 'ਤੇ ਨਹੀਂ ਹੋਊਗਾ, ਉਹਨਾਂ ਧਿਆਨ ਕਿਤੇ ਹੋਰ ਆ। ਬਸ ਉਹਨਾਂ ਦੀ ਨਾ ਇੱਕ ਆਦਤ ਬਣ ਚੁੱਕੀ ਹੁੰਦੀ ਨਾ ਸਾਡੀ, ਹੁਣ ਪ੍ਰੈਕਟਿਸ ਇੰਨੀ ਹੋ ਜਾਂਦੀ ਹੁੰਦੀ ਬਾਈਕ ਚਲਾਉਣ ਦੀ, ਕੁਛ ਵੀ ਆਪਾਂ ਕੰਮ ਕਰਦੇ ਹੋ ਨਾ, ਅਤੇ ਸਾਡਾ ਧਿਆਨ ਨਾ ਮਤਲਬ ਉੱਧਰ ਨੂੰ ਹੋ ਕੇ ਨਾ ਆਪਣਾ ਬਾਈਕ ਤਾਂ ਚੱਲਦੀ ਰਹਿੰਦੀ ਹੈ, ਪਰ ਜਿਹੜਾ ਧਿਆਨ ਅਸੀਂ ਖਿਆਲਾਂ ਜਿਹੜੇ ਆਪਾਂ ਨਵੇਂ ਨਵੇਂ ਖਿਆਲਾਂ 'ਚ ਖੋਏ ਹੁੰਦੇ ਨਾ, ਉਹ ਨਵੇਂ ਨਵੇਂ ਖਿਆਲ 'ਚ ਨਾ ਆਪਾਂ ਜ਼ਿਆਦਾ ਧਿਆਨ ਦੇ ਦਿੰਦੇ ਹਾਂ ਦੋਸਤੋ। ਅਤੇ ਤੁਸੀਂ ਜ਼ਰੂਰ ਨੋਟ ਕਰੀਏ, ਬਹੁਤ ਹੀ ਮਜ਼ਾ ਆਉਂਦਾ ਹੈ ਅਗਰ ਤੁਸੀਂ ਕਦੀ ਨਾ ਤੁਹਾਡੇ ਕੋਲ ਮਿਊਜ਼ਿਕ ਨਹੀਂ ਹੈਗਾ, ਤੁਸੀਂ ਬੋਰ ਹੋ ਰਹੇ ਹੋ, ਤੁਸੀਂ ਬਾਜ਼ਾਰ ਵਿੱਚ ਹੋ ਨਾ, ਤੁਸੀਂ ਆਹ ਚੀਜ਼ 'ਚ ਟਾਈਮ ਪਾਸ ਕਹਿ ਸਕਦੇ ਹੋ, ਤੁਸੀਂ ਉਹ ਕਰਕੇ ਦੇਖਿਓ। ਵੈਲ, ਸਾਡੇ ਸਰੋਤਿਆਂ ਨੇ ਸਾਨੂੰ ਬਹੁਤ ਕੁਝ ਭੇਜਿਆ ਹੈ। ਸਭ ਤੋਂ ਪਹਿਲਾਂ ਲੋਹਾ ਬਾਜ਼ਾਰ ਮਲੇਰਕੋਟਲਾ ਰਕੇਸ਼ ਕੁਮਾਰ ਲਿਖ ਰਹੇ ਨੇ ਕਿ ਭਟਕ ਗਏ ਉਹਨਾਂ ਰਾਹਾਂ ਦੇ ਵਿੱਚ, ਕਿ ਭਟਕ ਗਏ ਉਹਨਾਂ ਰਾਹਾਂ ਦੇ ਵਿੱਚ ਜਿਹੜਾ ਸਾਡਾ ਜਿਹੜਾ ਸਾਡਾ ਕੋਈ ਮੰਜ਼ਿਲ ਦਾ ਟਿਕਾਣਾ ਨਹੀਂ ਸੀ। ਭਟਕ ਗਏ ਉਹਨਾਂ ਰਾਹਾਂ ਦੇ ਵਿੱਚ ਜਿਹੜਾ ਸਾਡਾ ਕੋਈ ਮੰਜ਼ਿਲ ਦਾ ਟਿਕਾਣਾ ਨਹੀਂ ਸੀ। ਲੈ ਗਈ ਜ਼ਿੰਦਗੀ ਉਸ ਰਾਹਾਂ 'ਤੇ, ਲੈ ਗਈ ਜ਼ਿੰਦਗੀ ਉਸ ਰਾਹਾਂ ਦੇ ਵਿੱਚ ਜਿੱਥੇ ਅਸੀਂ ਜਾਣਾ ਹੀ ਨਹੀਂ ਸੀ, ਜਿੱਥੇ ਅਸੀਂ ਜਾਣਾ ਹੀ ਨਹੀਂ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਮਜ਼ਾ ਆਇਆ ਪੜ੍ਹ ਕੇ, ਬਹੁਤ ਮਜ਼ਾ ਆਇਆ ਜੀ। ਉੱਥੋਂ ਬਾਅਦ ਸਾਡੇ ਹੋਰ ਸਰੋਤੇ ਲਿਖ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਦੇਲਾ ਸ਼ਾਇਰ ਰਵਨੀਸ਼ ਜੀ, ਬਲਵਿੰਦਰ ਸਰਾ ਪਿੰਡ ਮੋਰਜੰਡ ਸਿੱਖਾਂ ਹਨੁਮਾਨਗੜ੍ਹ ਤੋਂ ਲਿਖ ਰਹੇ ਨੇ ਕਿ ਨਜ਼ਰੇ ਮਿਲੇ ਤਾਂ ਪਿਆਰ ਹੋ ਜਾਂਦਾ ਹੈ, ਆਏ ਹੈ ਹੈ ਹੈ, ਨਜ਼ਰੇ ਮਿਲੇ ਤੋਂ ਪਿਆਰ ਹੋ ਜਾਂਦਾ ਹੈ, ਪਲਕੇ ਉੱਠੇ ਤੋਂ ਇਜ਼ਹਾਰ ਹੋ ਜਾਂਦਾ ਹੈ, ਨਾ ਜਾਣੇ ਕਿਆ ਕਸ਼ਿਸ਼ ਹੈ ਚਾਹਤ ਮੇਂ, ਨਾ ਜਾਣੇ ਕਿਆ ਕਸ਼ਿਸ਼ ਹੈ ਚਾਹਤ ਮੇਂ, ਕਿ ਕੋਈ ਅਣਜਾਣ ਹੀ ਹਮਾਰੀ ਜ਼ਿੰਦਗੀ ਕਾ ਹੱਕਦਾਰ ਹੋ ਜਾਂਦਾ ਹੈ। ਓਏ ਹੋਏ, ਇਹ ਤਾਂ ਨਾ ਬੜੀ ਡੂੰਘੀ ਜਿਹੀ ਗੱਲ ਕਰਤੀ, ਕਿ ਮਤਲਬ ਅਸਲ 'ਚ ਅਸੀਂ ਨਾ ਇਹ ਚੀਜ਼ਾਂ ਸੋਚਦੇ ਨਹੀਂ ਹੈਗੀ, ਪਰ ਕੋਈ ਅਣਜਾਣ ਹੀ ਆਉਂਦਾ ਸਾਡੀ ਜ਼ਿੰਦਗੀ ਨੂੰ ਐਂ ਕਰ ਜਾਂਦਾ, ਅਤੇ ਕਿ ਜਿਉਂ ਜਿਉਂ ਆਪਣਾ ਬਣ ਜਾਂਦਾ ਦੋਸਤੋ, ਪਤਾ ਹੀ ਨਹੀਂ ਲੱਗਦਾ। ਸਟਾਰਟਿੰਗ ਵਾਲਾ ਫੇਜ਼ ਵੀ ਬੜਾ ਸੋਹਣਾ ਹੁੰਦਾ ਅਗਰ ਪਿਆਰ ਦੀ ਗੱਲ ਕੀਤੀ ਜਾਵੇ ਨਾ। ਸਟਾਰਟਿੰਗ ਫੇਜ਼ 'ਚ ਨਾ ਇੱਕ ਦੂਸਰੇ ਨੂੰ ਅਸੀਂ ਸਮਝਦੇ ਹੁੰਦੇ ਹਾਂ ਦੋਸਤੋ, ਕਿ ਹਾਂ ਉਹਦਾ ਸੁਭਾਅ ਇੱਧਰ ਆ, ਉਹ ਇੱਦਾਂ ਸੋਚਦਾ, ਮਜ਼ਾ ਆਉਂਦਾ ਹੁੰਦਾ ਇੱਕ ਲਾਈਫ ਦਾ ਨਾ। ਪਰ ਜਿਉਂ ਜਿਉਂ ਆਪਾਂ ਕਹਿੰਦੇ ਨਾ ਡੇ ਬਾਏ ਡੇ ਅੱਗੇ ਵੱਧਦੇ ਹਾਂ, ਆਇਆ ਹੈ ਬੰਦਾ ਤੰਗ ਵੀ ਹੋਣਾ ਸ਼ੁਰੂ ਹੋ ਜਾਂਦਾ ਥੋੜ੍ਹਾ ਥੋੜ੍ਹਾ, ਪਿਆਰ ਤਾਂ ਵੱਧਦਾ ਹੀ ਵੱਧਦਾ ਆ, ਚਲੋ ਨਾ ਇੱਕ ਆਪਣਾ ਆਪਣਾ ਬੰਦਾ ਹੋਏ ਨਾ, ਆਪਣਾ ਲੱਗੇ ਲੱਗ ਜਾਂਦਾ ਬੰਦਾ ਫਿਰ, ਇਹ ਚੀਜ਼ਾਂ ਹੁੰਦੀਆਂ ਦੋਸਤੋ। ਬਾਕੀ ਤਾਂ ਜਿਹਨੂੰ ਆਸ਼ਕੀਆਂ ਦੀਆਂ ਗੱਲਾਂ ਤਾਂ ਸਾਨੂੰ ਪਤਾ ਮੁੱਕਦੀਆਂ ਹੀ ਨਹੀਂ, ਹੋਰ ਵੀ ਗੱਲਾਂ ਹੁੰਦੀਆਂ ਨੇ, ਤੁਸੀਂ ਸਮਝ ਰਹੇ ਹੋਗੇ। ਉਹ ਤੋਂ ਦੋਸਤ ਸਾਡੇ ਲਿਖਦੇ ਨੇ ਕਿ ਪਿਆਰ ਮੁਹੱਬਤ ਦੇ ਕਿੱਸੇ ਬੇਕਾਰ ਹੋ ਗਏ, ਆਏ ਹੈ ਉਹਨੀ ਗੱਲ ਕੀਤੀ, ਦੇਖ ਲਓ ਉਹਨਾਂ ਨੇ ਇਨਡਾਇਰੈਕਟਲੀ ਸਾਨੂੰ ਬੋਲ ਵੀ ਦਿੱਤਾ। ਸਰ ਮੈਂ ਇਨਡਾਇਰੈਕਟਲੀ ਬੋਲਿਆ ਸੀ, ਪਰ ਉਹਨਾਂ ਨੇ ਸਿੱਧਾ ਬੋਲਤਾ ਕਿ ਪਿਆਰ ਮੁਹੱਬਤ ਦੇ ਕਿੱਸੇ ਬੇਕਾਰ ਹੋਏ, ਜਦੋਂ ਦੇਖਿਆ ਤਾਂ ਦਿਲ ਦੇ ਟੁਕੜੇ ਹਜ਼ਾਰ ਹੋਏ। ਸਤਿ ਸ਼੍ਰੀ ਅਕਾਲ, ਤੁਸੀਂ ਮੇਰੇ ਸ਼ਾਇਰੀ ਪੜ੍ਹਨਾ ਜੀ, ਮੈਂ ਨਵਾਂ ਸਰੋਤਾ ਹਾਂ ਤੁਹਾਡੇ ਇਸ ਪ੍ਰੋਗਰਾਮ ਦਾ, ਨਾਮ ਸੁਖਦੀਪ ਸਿੰਘ ਤਿਮਾਨ, ਬਹੁਤ ਬਹੁਤ ਸਵਾਗਤ ਹੈ ਸੁਖਦੀਪ ਜੀ ਤੁਹਾਡਾ ਸਾਡੇ ਇਸ ਸ਼ੋਅ ਦੇ ਵਿੱਚ। ਵੈਲ, ਉਹ ਤੋਂ ਬਾਅਦ ਸਾਡੇ ਹੋਰ ਸਰੋਤੇ ਨੇ ਉਹ ਕੁਛ ਰਿਸ਼ਤੇ ਅਤੇ ਅਧੂਰੀ ਹੀ ਅੱਛੇ ਲਗਤੇ ਹੈ ਦੇ ਬਾਰੇ ਕੁਛ ਲਿਖ ਰਹੇ ਨੇ ਕਿ ਕਹਿੰਦੇ ਨੇ ਨਾ ਸ਼ਿਕਾਇਤ ਰਹੀ ਨਾ ਕੋਈ ਗਿਲਾ ਰਹਾ, ਬਸ ਤੇਰੇ ਜਾਣੇ ਕੇ ਬਾਅਦ ਦਿਲ ਥੋੜ੍ਹਾ ਖਫਾ ਰਹਾ, ਤੂੰ ਪਾਸ ਥਾ ਤੋ ਹਰ ਦਰਦ ਛੋਟਾ ਲਗਤਾ ਥਾ, ਅਬ ਤੇਰੀ ਯਾਦੋਂ ਕਾ ਸ਼ੋਰ ਹਰ ਰਾਤ ਰੁਲਾ ਜਾਤਾ ਹੈ, ਹਮਨੇ ਚਾਹਾ ਥਾ ਤੁਝੇ ਆਪਣੀ ਹਰ ਦੁਆ ਮੇਂ, ਪਰ ਕਿਸਮਤ ਨੇ ਸ਼ਾਇਦ ਤੁਝੇ ਲਿਖਾ ਹੀ ਨਹੀਂ ਥਾ ਹਮਾਰੀ ਵਫਾ ਮੇਂ, ਅਬ ਮੁਸਕੁਰਾ ਤੋ ਦੇਤੇ ਹੈ ਪਰ ਦਿਲ ਅੰਦਰ ਸੇ ਟੂਟ ਜਾਤਾ ਹੈ, ਜਬ ਕੋਈ ਤੇਰੇ ਜੈਸਾ ਨਾਮ ਲੇਕਰ ਹਮੇ ਫਿਰ ਤੇਰੀ ਯਾਦ ਦਿਲਾਤਾ ਹੈ। ਸ਼ਾਇਦ ਮੁਹੱਬਤ ਯਹੀ ਹੈ ਜਿਸੇ ਪਾ ਨਾ ਸਕੋ, ਫਿਰ ਵੀ ਉਮਰ ਭਰ ਸਿਰਫ ਉਸੀ ਕੋ ਚਾਹੋ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਲਿਖਿਆ ਸੋਨੂ ਮਲੇਰਕੋਟਲਾ ਜੀ ਨੇ ਇਹ ਸਾਨੂੰ ਭੇਜਿਆ ਸੀ। ਉਹ ਤੋਂ ਬਾਅਦ ਸਾਡੇ ਕਿਰਨ ਅਰੋਲਾ ਜੀ, ਓਕੇ ਜੀ, ਵੰਡਰਫੁਲ ਪ੍ਰੈਜੈਂਟੇਸ਼ਨ ਐਂਡ ਪੋਜ਼ਿਟਿਵ ਵਾਈਬ ਆਰ ਸ਼ੋ ਰਮਨੀਸ਼ ਕੌੜਾ, ਕਾਫੀ ਜਲਦੀ ਮੈਸੇਜ ਕਰਤਾ ਤੁਸੀਂ ਕਿਰਨ ਜੀ, ਅਤੇ ਲਿਖ ਰਹੇ ਨੇ ਕਿ ਐਫ ਐਮ ਦਿਲਾ ਸ਼ਾਇਰ ਹੈ ਆਰ ਜੇ ਰਮਨੀਸ਼ ਸਰ ਜੀ, ਵੈਰੀ ਗੁੱਡ ਆਫਟਰਨੂਨ, ਵੈਰੀ ਗੁੱਡ ਆਫਟਰਨੂਨ ਕਿਰਨ ਨਰੂਲਾ ਜੀ। ਲਿਖ ਰਹੇ ਨੇ ਕਿ ਗੱਲ ਹੋਵੇ ਤਾਂ ਅੱਖੀਆਂ ਪਾਰ ਆਉਂਦੀਆਂ, ਹੈ ਹੈ ਹੈ, ਗੱਲ ਹੋਵੇ ਤਾਂ ਅੱਖੀਆਂ ਪਾਰ ਆਉਂਦੀਆਂ, ਆਸ਼ਕੀ ਦੇ ਰਸਤੇ ਦਿਲ ਚੁੱਪ ਕੇ ਮੁਸਕਰਾਉਂਦੀਆਂ, ਇੰਤਜ਼ਾਰ ਤੇਰਾ ਸੱਜਣਾ ਰੂਹ ਤੱਕ ਵੱਸ ਗਿਆ ਹੈ, ਤੇਰੇ ਬਿਨਾਂ ਇਹ

ਸਾਂਸਾਂ ਵੀ ਅਧੂਰੀਆਂ ਲੱਗਦੀਆਂ। ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ, ਧੰਨਵਾਦ ਸਹਿਤ। ਕਿਆ ਬਾਤ ਹੈ ਜੀ ਕਿਰਨ ਜੀ। ਵੈਲ ਮੈਂ ਤੁਹਾਨੂੰ ਦੱਸਦਾ ਦੋਸਤੋ, ਕੁਝ ਇੱਦਾਂ ਦੀ ਪੋਇਟਰੀਜ਼ ਹੁੰਦੀਆਂ ਨਾ, ਤੁਹਾਨੂੰ ਮੈਂ ਦੱਸਦਾ, ਅਗਰ ਤੁਸੀਂ ਕਦੀ ਫੀਲ ਨਾ ਕਰ ਪਾਓ, ਕਹਿਣ ਦਾ ਮਤਲਬ ਅਸੀਂ ਉਸ ਸਿਚੁਏਸ਼ਨ 'ਚ ਹਲੇ ਆਏ ਨਹੀਂ ਹੈਗੇ, ਮੈਂ ਨਹੀਂ ਕਹਿੰਦਾ ਤੁਸੀਂ ਆਓ, ਪਰ ਹਾਂ ਕਹਿੰਦੇ ਨਾ ਕਿੱਸੇ ਕਹਾਣੀਆਂ ਜ਼ਰੂਰ ਸੁਣੋ, ਕਿਸੇ ਦਾ ਫੀਲ ਨੂੰ ਪੜ੍ਹੋ ਯਾਰ, ਅੰਡਰਸਟੈਂਡਿੰਗ ਵੱਧਦੀ ਹੁੰਦੀ ਹੈ ਅਤੇ ਉਹਦੀ ਭਾਵਨਾਵਾਂ ਜਦੋਂ ਅਸੀਂ ਸਮਝਦੇ ਹਾਂ ਨਾ, ਅਤੇ ਸਾਨੂੰ ਮਜ਼ਾ ਆਉਂਦਾ, ਫੀਲ ਆਉਂਦਾ, ਮਜ਼ਾ ਆਉਂਦਾ ਸੁਣ ਕੇ ਵੀ ਅਤੇ ਪੜ੍ਹ ਕੇ ਵੀ। ਕਹਿੰਦੇ ਨਾ ਕਿ ਹਾਏ ਅੱਛਾ ਇਹਦੇ ਨਾਲ ਇਹ ਬੀਤੀ ਸੀ, ਅੱਛਾ ਇਹਦੇ ਨਾਲ ਉਹ ਬੀਤੀ ਸੀ। ਵੈਲ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ। ਦੇਖੋ ਸ਼ਾਇਰੀਆਂ ਵੀ ਪੜ੍ਹਾਂਗੇ ਤੁਹਾਡੀਆਂ, ਅਤੇ ਜਿਹੜੀ ਨਾ ਗਜ਼ਲਾਂ ਦੀ ਮਹਿਫਿਲ ਆ, ਅਤੇ ਹੈ ਨਾ ਆਪਣੀਆਂ ਆਪਣੀ ਗਾਣੇ ਦੀ ਮਹਿਫਿਲ ਵੀ ਚੱਲਦੀ ਰਹਿਣੀ ਚਾਹੀਦੀ ਹੈ। ਲਓ ਜੀ, ਮਹਿੰਦੀ ਹਸਨ ਸਾਹਿਬ ਦੀ ਆਵਾਜ਼ ਵਿੱਚ ਰਣਜੀਤ ਸਹੀ ਗੱਲਬਾਤ ਕਰਦੇ ਹਾਂ।

ਬੰਦ ਅੱਖਾਂ ਤੋਂ ਵੀ ਤੂੰ ਦਿਸਦਾ, ਫਿਰ ਵੀ ਤੂੰ ਇਸਦਾ ਜਦ ਖੁੱਲ੍ਹ ਗਈਆਂ ਅੱਖਾਂ। ਬਿਨ ਬੋਲੇ ਆਪਾਂ ਗੱਲ ਕਰ ਲਈਏ, ਇੱਕ ਦੂਜੇ ਨਾਲ ਮਿਲਾ ਕੇ ਅੱਖਾਂ, ਆ ਜਾ ਮਿਲ ਕੇ ਗੱਲਾਂ ਕਰਦੇ ਹਾਂ, ਅੱਜ ਨਹੀਂ ਤਾਂ ਕੱਲ੍ਹ ਕਰਦੇ ਹਾਂ। ਬੋਲ ਕੇ ਮੈਥੋਂ ਕੁਝ ਕਹਿ ਨਹੀਂ ਹੋਣਾ, ਤੂੰ ਪੜ੍ਹ ਲਈਆਂ ਪੇ ਮੇਰੀਆਂ ਅੱਖਾਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਯਾਰ ਅਮਨਦੀਪ ਸਿੰਘ ਹਥੂਰ ਨੇ ਲਿਖਿਆ ਹੈ, ਤਹਿਸੀਲ ਜਗਰਾਓਂ, ਡਿਸਟ੍ਰਿਕਟ ਲੁਧਿਆਣਾ ਤੋਂ ਨੇ। ਉਮੀਦ ਹੈ ਕੌੜਾ ਜੀ ਅੱਜ ਦਾ ਜਿਹੜਾ ਟੈਲੀਕਾਸਟ ਨਹੀਂ ਬ੍ਰੌਡਕਾਸਟ ਵਧੀਆ ਹੋਵੇਗਾ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਧੰਨਵਾਦ, ਧੰਨਵਾਦ। ਉਹ ਤੋਂ ਬਾਅਦ ਸਾਡੇ ਲਿਖ ਰਹੇ ਨੇ ਕਰਨੈਲ ਸਿੰਘ ਬੱਟੂ ਜੀ, ਕੀ ਲਿਖ ਰਹੇ ਨੇ, ਇਨਸਾਨ ਘਰ ਬਦਲਤਾ ਹੈ, ਲਿਬਾਸ ਬਦਲਤਾ ਹੈ, ਰਿਸ਼ਤੇ ਬਦਲਤਾ ਹੈ, ਦੋਸਤ ਬਦਲਤਾ ਹੈ, ਫਿਰ ਵੀ ਪਰੇਸ਼ਾਨ ਕਿਉਂ ਰਹਿਤਾ ਹੈ, ਕਿਉਂਕਿ ਵੋ ਖੁਦ ਕੋ ਨਹੀਂ ਬਦਲਤਾ। ਮਿਰਜ਼ਾ ਗਾਲਿਬ ਨੇ, ਅੱਛਾ ਮਿਰਜ਼ਾ ਗਾਲਿਬ ਜੀ ਦੀ ਭੇਜਤੀ, ਵਾਹ ਜੀ ਕਿਆ ਬਾਤ ਹੈ। ਕਰਨੈਲ ਸਿੰਘ ਜੀ ਬੱਟੂ ਨੇ ਭੇਜੀ, ਵਾਹ ਜੀ ਵਾਹ, ਬਹੁਤ ਸੋਹਣੀ ਹੈ ਜੀ, ਇਹ ਤਾਂ ਮਜ਼ੇ ਆਇਆ ਪੜ੍ਹ ਕੇ। ਉਹ ਤੋਂ ਬਾਅਦ ਹੈ ਸਾਡੇ ਦੋਸਤ, ਅੱਛਾ ਕੀ ਲਿਖ ਰਹੇ ਨੇ, ਮੇਰੇ ਫੇਵਰੇਟ ਹੀਰੋ ਆ ਗਿਆ ਹੈ, ਹੀਰੋ ਮੀਨਸ ਸੁਪਰਮੈਨ ਨਿਓ, ਅੱਛਾ ਆਰ ਜੀ ਹੀਰੋ, ਓਕੇ। ਜ਼ਿੰਦਗੀ ਨੇ ਉਸੇ ਇੱਕ ਚੀਜ਼ ਬਹੁਤ ਅੱਛੀ ਸੇ ਸਿਖਾਈ ਹੈ ਕਿ ਹਰ ਕਿਸੀ ਕੋ ਆਪਣਾ ਸਮਝ ਲੈਣਾ ਸਬਸੇ ਬੜੀ ਗਲਤੀ ਹੈ, ਕਿਉਂਕਿ ਆਜ ਕੀ ਦੁਨੀਆ ਮੇ ਲੋਕ ਤੁਮਾਰੇ ਦਰਦ ਸੇ ਨਹੀਂ ਤੁਮਾਰੇ ਕਾਮ ਸੇ ਮਤਲਬ ਰੱਖਤੇ ਹੈ। ਜਬ ਇੱਕ ਤੁਮ ਉਨਕੇ ਕਾਮ ਕੇ ਹੋ ਤਬ ਤੱਕ ਤੁਮ ਅੱਛੇ ਹੋ, ਫਿਰ ਚਾਹੇ ਤੁਮ ਅੰਦਰ ਸੇ ਟੂਟ ਰਹੇ ਹੋ ਕਿਸੀ ਕੋ ਫਰਕ ਨਹੀਂ ਪੜਤਾ। ਫਿਰ ਸੇ ਯਾਨੀ ਕਿ ਪਹਿਲੇ ਸੇ ਬਾਤ ਉਸੇ ਬਹੁਤ ਬੁਰੀ ਲਗਤੀ ਥੀ, ਪਰ ਅਬ ਵੋ ਸਮਝ ਗਿਆ ਹੈ ਕਿ ਜ਼ਿੰਦਗੀ ਮੇ ਸਬਸੇ ਜ਼ਰੂਰੀ ਚੀਜ਼ ਹੈ ਖੁਦ ਕਾ ਸਾਥ ਹੈ, ਕਿਉਂਕਿ ਜਬ ਸਭ ਛੋੜ ਜਾਤੇ ਹੈ ਤਬ ਇਨਸਾਨ ਕੋ ਨਾ ਖੁਦ ਹੀ ਖੁਦ ਕੋ ਸੰਭਾਲਣਾ ਪੜਤਾ ਹੈ। ਕਿਆ ਬਾਤ ਹੈ ਜੀ, ਟਰੂ ਲਾਈਨਸ, ਯੂ ਨੋ ਇਟਸ ਟਰੂ ਲਾਈਨਸ। ਤਵਾ ਦੋ ਹੋ ਹੋ, ਕਿਆ ਬਾਤ ਹੈ, ਸਾਡੇ ਤੋਂ ਆਏ ਨੇ ਹੁਣ ਵੱਡਾ ਚਿੱਠਾ ਗਿੱਠਾ ਪਹੁੰਚ ਪੜਕਦੇ ਹਾਂ, ਲਿਖ ਰਹੇ ਨੇ ਇਹਨਾਂ ਨੂੰ ਨਾ ਪਿਆਰ ਨਾ ਪੜ੍ਹਦੇ। ਅਸੀਂ ਵੈਸੇ ਸਾਰੀਆਂ ਸ਼ਾਇਰੀਆਂ ਅਸੀਂ ਪਿਆਰ ਨਹੀਂ ਪੜ੍ਹਦੇ, ਪਰ ਯਾਰ ਇਸ ਕੋ ਵੀ ਪਿਆਰ ਨਾ ਪੜ੍ਹਦੇ ਹਾਂ। ਮੈਂ ਮਹਿੰਦਰ ਦੀਪਨ, ਪਿੰਡ ਰਣ ਜ਼ਿਲ੍ਹਾ ਨਾਗੌਰ ਰਾਜਸਥਾਨ ਤੋਂ, ਕੀ ਲਿਖ ਰਹੇ ਨੇ, ਕਹਿੰਦੇ ਨੇ, ਸਰ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਕੁਝ ਲਾਈਨਾਂ ਭੇਜ ਰਿਹਾ ਹਾਂ ਜੀ। ਜ਼ਰੂਰ, ਲਿਖ ਰਹੇ ਨੇ ਕਿ ਮੈਂ ਦਿਨ ਵੇਲੇ ਆਪਣੇ ਆਪ ਨੂੰ ਵਿਅਸਤ ਰੱਖਦਾ ਹਾਂ, ਪਰ ਜਿਵੇਂ ਹੀ ਰਾਤ ਪੈਂਦੀ ਹੈ ਮੈਂ ਉਸਦੀਆਂ ਯਾਦਾਂ ਵਿੱਚ ਡੁੱਬ ਜਾਂਦਾ ਹਾਂ। ਸੇਮ ਹੇਅਰ, ਆਈ ਮੀਨ 10 ਸਾਲ ਵੀ ਇਸ ਦਰਦ ਨੂੰ ਘੱਟ ਨਹੀਂ ਕਰ ਸਕੇ, 10 ਸਾਲ ਵੀ ਇਸ ਦਰਦ ਨੂੰ ਘੱਟ ਨਹੀਂ ਕਰ ਸਕੇ ਕਿ ਉਹ ਚਲੀ ਗਈ ਹੈ, ਪਰ ਉਹ ਮੈਨੂੰ ਇਕੱਲਿਆਂ ਰਾਤਾਂ ਨਾਲ ਛੱਡ ਗਈ। ਕੰਮ ਦੀ ਭੀੜ ਭੜਕੇ ਵਿਚਕਾਰ ਇਹ ਦਿਲ ਦਿਨ ਭਰ ਸ਼ਾਂਤ ਰਹਿੰਦਾ ਹੈ ਕਿ ਕੰਮ ਦੀ ਭੀੜ ਭੜਕੇ ਵਿਚਕਾਰ ਇਹ ਦਿਲ ਦਿਨ ਭਰ ਸ਼ਾਂਤ ਰਹਿੰਦਾ ਹੈ। ਮੈਨੂੰ ਨਹੀਂ ਪਤਾ ਕਿਉਂ ਜਿਵੇਂ ਹੀ ਹਨੇਰਾ ਪੈਂਦਾ ਹੈ ਜ਼ਖਮ ਫਿਰ ਤਾਜ਼ਾ ਹੋ ਜਾਂਦੇ ਹਨ। ਦੁਨੀਆ ਸੋਚਦੀ ਹੈ ਕਿ ਮੈਂ ਭੂਤਕਾਲ ਨੂੰ ਭੁੱਲ ਗਿਆ ਹਾਂ, ਦੁਨੀਆ ਸੋਚਦੀ ਹੈ ਕਿ ਮੈਂ ਭੂਤਕਾਲ ਨੂੰ ਭੁੱਲ ਗਿਆ ਹਾਂ, ਪਰ ਮੇਰੀਆਂ ਰਾਤਾਂ ਗਵਾਹ ਹਨ ਕਿ ਮੈਂ ਅਜੇ ਵੀ ਉਸਨੂੰ ਹਰ ਪਲ ਯਾਦ ਕਰਦਾ ਹਾਂ। ਸਮਾਂ ਬਦਲ ਗਿਆ ਹੈ, ਜ਼ਿੰਦਗੀ ਬਦਲ ਗਈ ਹੈ ਅਤੇ ਸਾਲ ਵੀ ਬੀਤ ਗਏ ਹਨ। ਜੋ ਨਹੀਂ ਬਦਲਿਆ ਹੈ ਉਹ ਹੈ ਰਾਤ ਦੀ ਇਕੱਲਤਾ ਅਤੇ ਮੇਰੀਆਂ ਅੱਖਾਂ ਵਿੱਚ ਇਹ ਹੰਝੂ। ਕਿਆ ਬਾਤ ਹੈ ਦੋਸਤੋ, ਕਿਆ ਬਾਤ ਹੈ ਜੀ। ਉਹ ਤੋਂ ਬਾਅਦ ਆ ਰਹੇ ਨੇ, ਗੁੱਡ ਆਫਟਰਨੂਨ ਸਰ, ਗੁਰਵਿੰਦਰ ਜੋੜਾ, ਪਰਮਜੀਤ ਜੋੜਾ, ਅੱਛਾ ਜੀ ਡਾਕਟਰ ਰਣਜੀਤ ਜੋੜਾ ਲਿਖ ਰਹੇ ਨੇ ਕਿ ਵਿਆਹ ਕੇ ਲੈ ਕੇ ਆਇਆ ਹੈ ਦੀ ਜਿਹੜੇ ਕਦਰ ਪਾਉਂਦੇ ਨੇ, ਵਿਆਹ ਕੇ ਲੈ ਕੇ ਆਇਆ ਦੀ ਜਿਹੜੇ ਕਦਰ ਪਾਉਂਦੇ ਨੇ, ਦੁੱਖ ਸੁੱਖ ਵਿੱਚ ਮੋਢਾ ਬਣ ਕੇ ਨਾਲ ਖੜਾਉਂਦੇ ਨੇ, ਉਹ ਮਰਦ ਚੰਗੀ ਕੁੱਖੋ ਜੰਮੇ ਹੁੰਦੇ ਜਿਹੜੇ ਔਰਤ ਨੂੰ ਸਿਰਫ ਘਰਵਾਲੀ ਨਹੀਂ ਸਗੋਂ ਰਾਜਕੁਮਾਰੀ ਬਣਾਉਂਦੇ ਨੇ, ਸਹੁਰਿਆਂ ਦਾ ਜੋ ਜਾਣੂ ਪਹਿਲਾਂ ਸਖਸ਼ ਬਣਦੇ, ਇੱਜ਼ਤ ਦੇਣੀ ਜਿਹੜੇ ਫਰਜ਼ ਸਮਝਦੇ, ਉਹ ਮਰਦ ਜ਼ਿਆਦਾ ਨਾ ਖਿਆਉਂਦੇ ਨੇ ਉਹ ਔਰਤਾਂ ਲਈ। ਔਰਤਾਂ ਲਈ ਸਿਰਫ ਹਮ ਸਫ਼ਰ ਨਹੀਂ ਹੁੰਦੇ ਸਗੋਂ ਉਹਨਾਂ ਦੇ ਦਿਲਾਂ 'ਚ ਰੱਬ ਦਾ ਦਰਜਾ ਪਾਉਂਦੇ ਨੇ। ਕਿਆ ਬਾਤ ਹੈ ਜੀ,

0: ਨਾ ਲਿਖਿਆ ਜੀ। ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਦਿਲਾ ਸ਼ਾਇਰ ਹੈ ਅਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼ ਨਵੀਆਂ ਨਵੀਆਂ ਫਰਮਾਇਸ਼ਾਂ ਆਪਾਂ ਲੈ ਕੇ ਆ ਰਹੇ ਨੇ, ਬਹੁਤ ਸਾਰੀਆਂ ਗਜ਼ਲਾਂ ਸਾਡੇ ਕੋਲ ਨੇ, ਆਪਾਂ ਬਸ ਉਹ ਸੁਣਦੇ ਹਾਂ। ਲੈ ਜੀ ਮੈਂ ਆਉਂਦਾ ਜੀ ਜ਼ਰੂਰ, ਬਸ ਇਹ ਸੁਣੋ ਜੀ।
1: ਆਜ ਜਾਣੇ

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल ਵਿਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ ਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਵੈਲ ਦੋਸਤੋ, ਜਦੋਂ ਪ੍ਰੋਗਰਾਮ ਦਿਲਾ ਸ਼ਾਇਰ ਹੁੰਦਾ ਨਾ, ਇੱਕ ਨਾ ਅਸੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਨਾ ਇੱਕ ਮਾਹੌਲ ਹੀ ਲੱਗ ਜਿਹਾ ਬਣ ਜਾਂਦਾ ਅਤੇ ਮਾਹੌਲ ਨੂੰ ਦੇਖਦੇ ਦੇਖਦੇ ਨਾ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਪਣੇ ਸਰੋਤਿਆਂ ਦੀ ਗੱਲਬਾਤ ਨੂੰ ਪੜ੍ਹਦੇ ਹਾਂ। ਲਿਖੇ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਲਿਖ ਰਹੇ ਨੇ ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜਸ਼, ਅੱਛਾ ਜੀ ਨਾਮ ਵੀ ਨਾਲ ਲੈ ਲਏ ਜੀ, ਠੀਕ ਹੈ ਜੀ। ਲਿਖ ਰਹੇ ਨੇ ਕਿ ਇੱਥੇ ਹਰ ਕੋਈ ਚਲਾਕ ਹੈ, ਤੂੰ ਸੋਚ ਰਿਹਾ ਹੈ ਕਿ ਮੈਂ ਹੀ ਚਲਾਕ ਹਾਂ, ਮੇਰੇ ਦਿਮਾਗ ਹੀ ਹੈ ਹੁਸ਼ਿਆਰ, ਸਗੋਂ ਇਹ ਸੋਚ ਕੇ ਜਿਸ ਨਾਲ ਤੂੰ ਚਲਾਕੀ ਕੀਤੀ ਤੇਰੇ 'ਤੇ ਸੀ ਉਸ ਨੂੰ ਰੱਬ 'ਚ ਨਾ ਇਤਹਾਰ ਇਤਵਾਰ।

ਦੁਆਰਾ ਪੜ੍ਹਦੇ ਕਿ ਇੱਥੇ ਹਰ ਕੋਈ ਚਲਾਕ ਹੈ, ਤੂੰ ਸੋਚ ਰਿਹਾ ਹੈ ਕਿ ਮੈਂ ਚਲਾਕ ਹਾਂ, ਮੇਰਾ ਦਿਮਾਗ ਹੀ ਹੋਏ ਹੁਸ਼ਿਆਰ, ਸਗੋਂ ਇਹ ਸੋਚ ਕੇ ਕਿ ਜਿਸ ਨਾਲ ਤੂੰ ਚਲਾਕੀ ਕੀਤੀ ਤੇਰੇ 'ਤੇ ਸੀ ਉਸਨੂੰ ਰੱਬ ਜਿੰਨਾ ਇਤਵਾਰ, ਉਸਨੇ ਜੇ ਭਰੋਸਾ ਨਾ ਕੀਤਾ ਹੁੰਦਾ ਨਾ ਤੇਰੀ ਚਲਾਕੀ ਚੱਲਦੀ ਨਾ ਤੇਰੀ ਹੁਸ਼ਿਆਰੀ, ਤੂੰ ਤਾਂ ਉਸਦੇ ਭਰੋਸੇ ਨੂੰ ਹੀ ਸੱਟ ਮਾਰੀ। ਜੱਸਲ ਦੀ ਤਾਂ ਸੋਚ ਇਹੀ ਹੈ ਕਿ ਅੱਜ ਤੂੰ ਕਰਦਾ ਕੱਲ ਆਉਣੀ ਤੇਰੀ ਵੀ ਵਾਰੀ ਹੈ। ਕਿਆ ਬਾਤ ਹੈ ਜੀ, ਜੱਸਲ ਸਾਹਿਬ ਜਵਾਬ ਦੇਤਾ ਤੁਸੀਂ ਅੱਜ ਫਿਰ। ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ, ਅਤੇ ਜੱਸਲ ਸਾਹਿਬ ਜੀ ਦੀ ਆਪਾਂ ਹੁਣੀ ਪੋਇਟਰੀ ਪੜ੍ਹੀ, ਕਹਾਂ ਲਾਈਨਸ ਪੜ੍ਹੀਆਂ ਆਈ ਮੀਨ। ਅਤੇ ਜੱਸਲ ਸਾਹਿਬ ਸਾਡੇ ਸਰੋਤੇ ਨੇ ਵੈਸੇ ਤਾਂ ਜੋ ਭੇਜਦੇ ਰਹਿੰਦੇ ਨੇ, ਜੱਸਲ ਸਾਹਿਬ ਤੁਹਾਡੀ ਭਾਵਨਾਵਾਂ ਨੂੰ ਮੈਂ ਸਮਝ ਗਿਆ। ਵੈਸੇ ਤਾਂ ਆਈ ਹੋਪ ਤੁਸੀਂ ਹਮੇਸ਼ਾ ਪੋਜ਼ਿਟਿਵ ਰਹੋ ਅਤੇ ਖੁਸ਼ ਰਹੋ ਦੋਸਤੋ, ਰੱਬ ਭਲੀ ਕਰੇ। ਉਸ ਤੋਂ ਬਾਅਦ ਆਉਂਦੇ ਨੇ ਸਾਡੇ ਹੋਰ ਸਰੋਤੇ। ਨਮਸਕਾਰ ਰਮਨੀਸ਼ ਸਰ ਜੀ, ਕਿਰਪਾ ਕਰਕੇ ਪੂਰੀ ਦੇਣੀ ਪੈਂਦੀ ਹੈ ਪੜ੍ਹੋ ਜੀ। ਅੱਛਾ, ਕਿਰਪਾ ਕਰਕੇ ਪੂਰੀ ਦੇਣੀ ਪੈਂਦੀ ਹੈ ਪੜ੍ਹੋ ਜੀ। ਭੁਪਿੰਦਰ ਸਿੰਘ ਪਿੰਡ ਚਿੱਚਾ ਅੰਮ੍ਰਿਤਸਰ ਤੋਂ, ਡੈਡੀਕੇਟਿਡ ਟੂ ਮਾਈ ਹਾਰਟੀਅਸਟ ਫਰੈਂਡ। ਓਕੇ ਜੀ, ਆਪਣੇ ਦੋਸਤ ਨੂੰ ਡੈਡੀਕੇਟ ਕਰ ਰਹੇ ਨੇ ਇਹ, ਜੋ ਅਸੀਂ ਪੜ੍ਹਨ ਲੱਗੇ ਨੇ। ਲਿਖ ਰਹੇ ਨੇ ਕਿ ਤੂੰ ਤਿੱਖੜ ਦੁਪਹਿਰ ਨਾ ਕਰੋ ਨਿਕਲੀ ਬਾਹਰ, ਸੱਚਮੁੱਚ ਹੁਣ ਅੱਗ ਵਰਦੀ ਹੈ ਯਾਰ। ਤੂੰ ਤਿੱਖੜ ਦੁਪਹਿਰ ਨਾ ਕਰੋ ਨਿਕਲੀ ਬਾਹਰ, ਸੱਚਮੁੱਚ ਹੁਣ ਅੱਗ ਵਰਦੀ ਹੈ ਯਾਰ। ਲੋੜ ਪੈਣ 'ਤੇ ਹੀ ਜਾਈ ਘਰੋਂ ਬਾਹਰ, ਐਵੇਂ ਨਾ ਕਿਤੇ ਹੋ ਜਾਈ ਬਿਮਾਰ। ਮੇਰਾ ਧਿਆਨ ਹਰ ਵਕਤ ਤੇਰੇ ਵਿੱਚ ਰਹਿੰਦਾ, ਸੱਚੀ ਗੱਲ ਤੈਨੂੰ ਭੁਪਿੰਦਰ ਸਿੰਘ ਕਹਿੰਦਾ। ਮੇਰੇ ਲਈ ਦੋਸਤ ਤੂੰ ਸਾਰਿਆਂ ਤੋਂ ਹੀ ਮਹਿੰਗਾ ਹੈ, ਕਾਸ਼ ਕਿਤੇ ਮੈਂ ਤੈਨੂੰ ਲੈ ਪਾਉਂਦਾ, ਹਰ ਤਰ੍ਹਾਂ ਦੇ ਤੈਨੂੰ ਲਾੜ ਲੜਾਉਂਦਾ। ਕੀ ਕਰਾਂ, ਮੇਰਾ ਵੱਸ ਨਹੀਂ ਚੱਲਦਾ, ਭੁਪਿੰਦਰ ਸਿੰਘ ਤਾਂ ਤੇਰੇ ਗਮ ਵਿੱਚ ਹੈ ਜਲਦਾ, ਪਰ ਆਪਣੀ ਸਿਹਤ ਦਾ ਤੂੰ ਪੂਰਾ ਰੱਖੀ ਖਿਆਲ, ਪਰ ਆਪਣੀ ਸਿਹਤ ਦਾ ਤੂੰ ਪੂਰਾ ਰੱਖੀ ਖਿਆਲ, ਭੁਪਿੰਦਰ ਸਿੰਘ ਦਾ ਆਸ਼ੀਰਵਾਦ ਸਦਾ ਤੇਰੇ ਨਾਲ ਰਹਿੰਦਾ। ਮੇਰੇ ਬਾਰੇ ਐਵੇਂ ਕਦੇ ਨਾ ਸੋਚੀ, ਆਪਣੇ ਆਪ ਨੂੰ ਚਿੰਤਾ ਵਿੱਚ ਨਾ ਝੋਕੀ, ਮੈਨੂੰ ਮਤਲਬ ਤੇਰੀ ਤੰਦਰੁਸਤੀ ਨਾਲ, ਬਸ ਆਪਣਾ ਤੂੰ ਰੱਖੀ ਪੂਰਾ ਪੂਰਾ ਖਿਆਲ। ਸਾਫ਼ ਸਫਾਈ ਤੂੰ ਖੂਬ ਰੱਖੀ, ਐਵੇਂ ਨਾ ਕਿਸੇ ਵੱਲ ਤੂੰ ਤੱਕੀ, ਤੇਰੇ ਤੋਂ ਪਰਾਂ ਨਹੀਂ ਸਾਰੀ ਦੁਨੀਆ ਵਿੱਚ ਕੋਈ ਹੈਗੀ, ਭੁਪਿੰਦਰ ਸਿੰਘ ਨੂੰ ਫਿਕਰ ਪੂਰੀ ਤੇਰੀ ਹੈਗੀ। ਤੇਰੀ ਨਹੀਂ ਕਰ ਸਕਦਾ ਕੋਈ ਰੀਸ, ਤੂੰ ਤਾਂ ਦੁਨੀਆ 'ਚ ਅਨੁੱਠੀ ਚੀਜ਼, ਤੂੰ ਤਾਂ ਦੁਨੀਆ 'ਚ ਅਨੁੱਠੀ ਚੀਜ਼, ਜ਼ਿੰਦਗੀ ਜ਼ਿੰਦਾਬਾਦ। ਕਿਆ ਬਾਤ ਹੈ ਭੁਪਿੰਦਰ ਸਿੰਘ ਜੀ, ਆਹ ਠੀਕ ਆ, ਗੁੱਡ ਆ। ਭੁਪਿੰਦਰ ਸਿੰਘ ਜੀ ਨੇ ਆਪਣੇ ਮੈਂ ਪਿਆਰੇ ਦੋਸਤ ਨੂੰ ਡੈਡੀਕੇਟ ਕੀਤੀ, ਬਹੁਤ ਹੀ ਅੱਛੀ। ਅਸੀਂ ਇਹਨਾਂ ਨਾਲ ਨਾਲ ਮਾਇੰਡ 'ਚ ਚੱਲ ਰਹੇ ਸੀ, ਅੱਛਾ ਅੱਛਾ ਸਟੋਰੀ ਚੱਲ ਰਹੀ ਹੁੰਦੀ ਨਾ, ਜਿੱਦਾਂ ਅਸੀਂ ਉਸ ਚੀਜ਼ ਨੂੰ ਫੀਲ ਕਰ ਰਹੇ ਸੀ। ਬਹੁਤ ਵਧੀਆ ਭੁਪਿੰਦਰ ਜੀ। ਉਹ ਤੋਂ ਬਾਅਦ ਆਏ ਨੇ ਗੁੱਡ ਆਫਟਰਨੂਨ ਰਿਟਨ ਬਾਏ ਗਗਨਪ੍ਰੀਤ। ਕਿਆ ਬਾਤ ਹੈ, ਤੁਸੀਂ ਫੋਟੋਜ਼ ਦੇ ਉੱਪਰ ਲਿਖ ਲੈਂਦੇ ਹੋ ਗਗਨ ਜੀ। ਲਿਖ ਰਹੇ ਨੇ ਕਿ ਉਸਕੇ ਲਫ਼ਜ਼ ਵੋ ਹਰ ਬਾਤ ਕਹਿ ਗਏ ਥੇ, ਉਸਕੇ ਲਫ਼ਜ਼ ਵੋ ਹਰ ਬਾਤ ਕਹਿ ਗਏ ਥੇ, ਜਿਸਕੀ ਜ਼ਰੂਰਤ ਨਹੀਂ ਥੀ ਵੋ ਹਰ ਜਜ਼ਬਾਤ ਕਹਿ ਗਏ ਥੇ, ਦਿਲ ਤੋਂ ਕਰਤਾ ਥਾ ਕਿ ਤੋੜ ਦੇ ਸਭ ਬੰਧਨੋ ਕੋ, ਦਿਲ ਤੋਂ ਕਰਤਾ ਥਾ ਕਿ ਤੋੜ ਦੇ ਸਭ ਬੰਧਨੋ ਕੋ, ਜਿਸਕੇ ਰੂਬਰੂ ਹਮ ਇਸ਼ਕ ਕੋ ਕਾਇਨਾਤ ਕਹਿ ਗਏ ਥੇ। ਹੈ ਹੈ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਦਿਲਾ ਸ਼ਾਇਰ ਹੈ, ਤੇ ਲਓ ਜੀ ਅਗਲੀ ਪੇਸ਼ਕਾਰੀ ਜਗਜੀਤ ਸਿੰਘ ਜੀ ਦੀ ਆਵਾਜ਼ ਵਿੱਚ।

ਵਿਸ਼ਵਾਸ ਬੜਾ ਕੰਮ ਆਉਂਦਾ ਹੈ ਦੋਸਤੋ। ਇੱਕ ਵਿਸ਼ਵਾਸ ਹੁੰਦਾ ਨਾ, ਬੰਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭਾਵੇਂ ਕਿੰਨਾ ਡਿਸਟੈਂਸ ਵੀ ਹੋਵੇ, ਇੱਕ ਸਕੂਨ ਨਾਲ ਬੈਠਾ ਹੁੰਦਾ ਹੈ। ਕਿਉਂ? ਕਿਉਂਕਿ ਉਹਨੂੰ ਉੱਤੇ ਵਿਸ਼ਵਾਸ ਹੈ ਦੋਸਤੋ। ਅਤੇ ਵਿਸ਼ਵਾਸ ਬਣਾਉਣਾ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ, ਟਾਈਮ ਲੱਗਦਾ। ਇੱਕ ਵਾਰ ਅਗਰ ਟੁੱਟ ਜਾ, ਜੇ ਅਗਰ ਟੁੱਟ ਜਾਏ ਨਾ ਵਿਸ਼ਵਾਸ, ਇਹ ਬਣਾਉਣਾ ਔਖਾ ਹੋ ਜਾਂਦਾ ਹੈ, ਡਾਊਟ ਆ ਜਾਂਦਾ ਜਿਹਨੂੰ ਕਹਿੰਦੇ ਨਾ ਮਨ ਵਿੱਚ। ਬਸ ਇਹੋ ਜਿਹੀਆਂ ਗੱਲਾਂ ਆਉਂਦੀਆਂ, ਇਸ ਲਈ ਵਿਸ਼ਵਾਸ ਹਮੇਸ਼ਾ ਬਣਾਈ ਰੱਖੋ ਦੋਸਤੋ। ਆਪਣਾ ਬੈਸਟ ਦੇਵੋ ਦੋਸਤੋ। ਦੇਖੋ, ਇੱਦਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਪੂਰੀ ਦੁਨੀਆ ਝੋਲੀ ਪਾ ਦੇ ਰੱਬ। ਮਤਲਬ ਹਰ ਬੰਦੇ ਦਾ ਪਿਆਰ ਵੀ ਨਹੀਂ ਮਿਲ ਸਕਦਾ, ਅਗਰ ਕੋਈ ਦਿਨਾਂ ਵਿੱਚ ਆਵੇ ਕਿ ਵੇਲੇ ਸਾਡੇ ਤੋਂ ਨਹੀਂ ਪਹੁੰਚਦਾ। ਇਸ ਲਈ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਨਾ ਦੋਸਤੋ, ਆਪਣਾ ਪਿਆਰ ਉਹਨੂੰ ਪੂਰਾ ਪੂਰਾ ਦੇਵੋ। ਕਿਉਂਕਿ ਇਹੀ ਉਹੀ ਸਾਡੇ ਹੁੰਦੇ ਨਾ ਖਾਸ ਲੋਕ, ਭਾਵੇਂ ਦੋਸਤ ਹੋਵੇ, ਰਿਸ਼ਤੇਦਾਰ ਹੋਵੇ, ਮਾਪੇ ਹੋਣ, ਸਾਡਾ ਪਿਆਰ ਹੋਵੇ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਦੋਸਤੋ। ਸੋ ਦੋਸਤੋ, ਚੱਲ ਰਿਹਾ ਪ੍ਰੋਗਰਾਮ ਦੇ ਲਾਸ਼ ਸ਼ਾਇਰ ਹੈ ਅਤੇ 2:51 ਹੋ ਚੁੱਕੇ ਨੇ। ਬਸ ਕੁਛ ਪਲਾਂ ਦਾ ਸਮਾਂ ਰਹਿ ਗਿਆ ਅਤੇ ਪਰ ਇੱਕ ਇੰਪੋਰਟੈਂਟ ਅਨਾਊਂਸਮੈਂਟ ਕਰਦਾ ਤੁਹਾਨੂੰ ਸਾਰਿਆਂ ਨੂੰ ਦੋਸਤੋ, ਕਿ ਸਾਡਾ ਪ੍ਰੋਗਰਾਮ ਆਊਗਾ 4-5 ਹੈਲੋ ਜਲੰਧਰ। ਮੇਰੇ ਸਾਰੇ ਸਰੋਤਿਆਂ ਨੂੰ ਇਹ ਇੱਕ ਗੱਲ ਦੱਸਣ ਜਾ ਰਿਹਾ ਕਿ ਆਪਣੇ 4-5 ਨਾ, ਤੁਸੀਂ ਆਪਣੇ ਲਈ ਨਾ, ਆਪਣੇ ਘਰ ਅਗਰ ਤੁਹਾਡੇ ਕੋਈ ਇੰਸਟਰੂਮੈਂਟ ਪਿਆ ਹੈ ਨਾ, ਜਾਂ ਤੁਸੀਂ ਤਬਲਾ ਵਜਾ ਲੈਂਦੇ ਹੋ, ਭਾਵੇਂ ਮੇਜ਼ ਨਾ ਵਜਾ ਲੈਂਦੇ, ਤਬਲਾ ਕੋਈ ਵੀ ਇੰਸਟਰੂਮੈਂਟ ਪਿਆ, ਹਾਰਮੋਨੀਅਮ, ਪਿਆਨੋ, ਆਪਣੇ ਗਿਟਾਰ, ਅਗਰ ਕੋਈ ਵੀ ਇੰਸਟਰੂਮੈਂਟ ਪਿਆ ਨਾ, ਤੁਸੀਂ ਉਹ ਆਪਣੇ ਕੋਲ ਰੱਖ ਲਓ। ਕਿਉਂਕਿ ਅਸੀਂ ਅੱਜ ਨਾ ਤੁਹਾਡੇ ਤੋਂ ਵੀ ਕੁਛ ਨਾ ਕੁਛ ਸੁਣਾਂਗੇ। ਅਸੀਂ ਤਾਂ ਹਮੇਸ਼ਾ ਮਿਊਜ਼ਿਕ ਚਲਾਉਂਦੇ, ਪਰ ਜਿਹੜਾ ਮਿਊਜ਼ਿਕ ਹੁਣ ਦੂਸਰੀ ਸਾਈਡ ਤੋਂ ਵੱਜੂਗਾ ਨਾ, ਜਿਹੜਾ ਸਾਡੇ ਕੰਨਾਂ 'ਚ ਪਊਗਾ, ਅਸੀਂ ਉਹ ਜ਼ਰੂਰ ਸੁਣੂਗੇ। ਕਹਿਣ ਦਾ ਮਤਲਬ ਭਾਵੇਂ ਕਿ ਕੋਈ ਨਾ ਕੋਈ ਮਿਊਜ਼ਿਕ ਬੀਟ ਹੋਣੀ ਹੀ ਚਾਹੀਦੀ, ਭਾਵੇਂ ਮੂੰਹ ਨਾ ਕੱਢੋ, ਭਾਵੇਂ ਤੁਸੀਂ ਥਾਲੀ ਨਾਲ ਵੀ ਵਜਾ ਸਕਦੇ ਹੋ, ਥਾਲੀ ਚਮਚ ਵਾਲਾ ਟ੍ਰੈਂਡ ਚੱਲੇ ਹੀ ਨਾ, ਉਹਨਾਂ ਵੀ ਵਜਾ ਸਕਦੇ ਹੋ, ਪਰ ਹਾਂ ਤੁਹਾਨੂੰ ਵਜਾਉਣੀ ਜ਼ਰੂਰ ਪਊਗੀ, ਤਾਂ ਤੁਹਾਡੀਆਂ ਕਹਿੰਦੇ ਨਾ ਫਰਮਾਇਸ਼ਾਂ ਪੂਰੀਆਂ ਹੋ ਗਈਆਂ, ਅਤੇ ਉਸ ਤੋਂ ਬਾਅਦ ਹੀ ਅਸੀਂ ਗੱਲਬਾਤ ਕਰਾਂਗੇ, ਤੁਹਾਡੀ ਫਰਮਾਇਸ਼ ਪੂਰਾ ਕਰਾਂਗੇ। ਪਰ ਅੱਜ ਤਾਂ ਤੁਸੀਂ ਸਾਨੂੰ ਇੰਜੋਏ ਕਰਾਉਣਾ, ਅਤੇ ਅਸੀਂ ਪੂਰੇ ਬਾਕੀ ਵੀ ਸਰੋਤੇ ਇੰਜੋਏ ਕਰੂੰਗੇ, ਮੈਂ ਵੀ ਇੰਜੋਏ ਕਰੂੰਗਾ, ਸਾਡਾ ਆਰ ਜੇ ਦੋਸਤ ਰਮਨੀਸ਼। ਵੈਲ, ਦਿਸ ਇਜ਼ ਯੂਅਰ ਇੰਪੋਰਟੈਂਟ ਅਨਾਊਂਸਮੈਂਟ ਦੋਸਤੋ। ਲਓ ਜੀ, ਪੇਸ਼ਕਾਰੀ ਨੂੰ ਅੱਗੇ ਤੋਰਦੇ ਹਾਂ। ਲਓ ਜੀ, ਅਗਲੀ ਖੂਬਸੂਰਤ ਹੈ ਆਖੇ ਤੇਰੀ ਗੱਲਬਾਤ ਹੈ ਤੇਰੀ।

ਪ੍ਰੋਗਰਾਮ ਰੇਡੀਓ ਡਾਕਟਰ ਜੋ ਕਿ ਸਾਡੇ ਦਿੱਲੀ ਤੋਂ ਪ੍ਰਸਾਰਣ ਹੋਏਗਾ ਐਂਡ ਮੈਂ ਤੁਹਾਡਾ ਆਪਣਾ ਅਰਜ ਦੋਸਤ ਰਮਨੀਸ਼ ਹਾਜ਼ਰ ਹੋਏਗਾ 4 to 5 ਹੈਲੋ ਜਲੰਧਰ ਸ਼ੋਅ ਲੈ ਕੇ ਬਹੁਤ ਮਜ਼ਾ ਆ ਲੁਕਾ ਹੈ ਆਪਣੇ ਇੰਸਟਰੂਮੈਂਟ ਜ਼ਰੂਰ ਉਠਾ ਲਿਓ ਆਪਾਂ ਜ਼ਰੂਰ ਫਨ ਕਰਾਂਗੇ ਦੋਸਤੋ ਸਟੇ ਟਿਊਨਡ

ਆਦੇ ਸਭ ਤੋਂ ਟੇਡ ਆਦੇ ਸਭ ਤੋਂ ਸੁਰੀਲਾ ਆ ਕਦੀ ਕਦੀ ਕਹਿੰਦੇ ਬੇਸੁਰਾ ਸ਼ੋਅ ਸਿਰਫ ਤੇ ਸਿਰਫ 102.7 FM ਰੇਨਬੋ ਤੇ। ਆ ਕਹਿੰਦੇ ਨੇ ਜਿੱਥੇ ਮਿਊਜ਼ਿਕ ਵੀ ਹੁੰਦਾ ਕਾਮੇਡੀ ਵੀ ਹੁੰਦੀ ਤੇ ਇੰਸਟਰੂਮੈਂਟ ਵੀ ਰੋ ਦਿੰਦੇ ਨੇ। ਆ ਮੈਂ ਹਾਂ ਜੀ ਤੁਹਾਡਾ ਹੋ ਦੋਸਤ ਤੇ ਬਾਈਕ ਦਾ ਮੈਜੀਸ਼ੀਅਨ ਆਵਾਜ਼ਾਂ ਦਾ ਇਲੈਕਟ੍ਰੀਸ਼ੀਅਨ ਤੇ ਜੋਕਸ ਦਾ ਫੁੱਲ ਟਾਈਮ ਸਪਲਾਇਰ। ਅੱਜ ਦਾ ਸ਼ੋਅ ਕਹਿੰਦੇ ਇੱਕਦਮ ਖਾਸ ਕਿਉਂਕਿ ਅੱਜ ਸਾਡੇ ਸਟੂਡੀਓ ਵਿੱਚ ਨਾ ਲਾਈਕ ਮੀ ਯਾਨੀ ਕਿ ਪੰਜਾਬੀ ਸੰਗੀਤ ਦਾ ਮਹਾਨ ਗਿਆਨੀ ਐਡ ਤਬਲਾ ਦੀ ਦੁਕਾਨ ਦੇ ਕਹਿੰਦੇ ਢੋਲਕ ਦੇ ਡੌਨ ਤੇ ਹਾਰਮੋਨੀਅਮ ਦੀ ਜਿਹੜੀ ਹੋਈ ਇੱਕ ਹੀ ਨਾਮ ਉਸਤਾਦ ਤਬਲਾ ਪ੍ਰਸਾਦ ਜੀ। ਮੈਂ ਮਾਈਸੈਲਫ ਤਬਲਾ ਪ੍ਰਸਾਦ ਪਰ ਦੋਸਤੋ ਕਹਿੰਦੇ ਨਾ ਥੋੜ੍ਹਾ ਸੰਭਲ ਕੇ ਬੈਠ ਰਿਹਾ ਕਿਉਂਕਿ ਅੱਜ ਦਾ ਸ਼ੋਅ ਜਿਹੜਾ ਘੱਟ ਅਤੇ ਮਿਊਜ਼ੀਕਲ ਐਕਸੀਡੈਂਟ ਜ਼ਿਆਦਾ ਲੱਗਦਾ ਮੈਨੂੰ। ਕਹਿੰਦੇ ਨੇ ਅੱਜ ਦੇ ਸਾਡੇ ਲੋਕਾਂ ਨੂੰ ਜਿਹੜਾ ਚੈਲੇਂਜ ਦੇਣਾ ਹੈ ਨਾ ਲਾਈਕ ਆਓ ਜੀ ਕੋਈ ਵੀ ਇੰਸਟਰੂਮੈਂਟ ਚੱਕੋ ਅਤੇ ਵਜਾ ਕੇ ਦਿਖਾਓ। ਕਹਿੰਦੇ ਹੁਣ ਪ੍ਰੋਬਲਮ ਇਹ ਕਿ ਜ਼ਿਆਦਾਤਰ ਲੋਕਾਂ ਨੂੰ ਕਹਿੰਦੇ ਪਤਾ ਹੀ ਨਹੀਂ ਹੁੰਦਾ ਕਿ ਇੰਸਟਰੂਮੈਂਟ ਕਿੱਦਾਂ ਪਕੜਨਾ। ਉਹ ਕਹਿੰਦੇ ਨਾ ਕੋਈ ਤੁੰਬੀ ਨੂੰ ਨਾ ਕ੍ਰਿਕਟ ਬੈਟ ਵਾਂਗੂ ਘੁਮਾ ਰਿਹਾ ਹੁੰਦਾ ਹੈ। ਕਿਉਂ ਜੀ ਇਹ ਤਾਂ ਹੈ ਜੀ ਕਿ ਕਹਿੰਦੇ ਕ੍ਰਿਕਟ ਬੈਟ ਜਿੱਦਾਂ ਹੁੰਦਾ ਨਾ ਉੱਦਾਂ ਤੁੰਬੀ ਨੂੰ ਉੱਦਾਂ ਘੁਮਾ ਰਿਹਾ ਹੁੰਦਾ ਹੈ। ਕਹਿੰਦੇ ਨੇ ਕੋਈ ਐਲਗੋਜ਼ਾ ਨੂੰ ਜਿਹੜਾ ਪਾਈਪ ਸਮਝ ਕੇ ਹਵਾ ਜਿਹੜੀ ਹੈ ਹਵਾ ਭਰ ਰਿਹਾ ਹੁੰਦਾ ਉਹਦੇ ਵਿੱਚ। ਕਹਿੰਦੇ ਨੇ ਕਿ ਜੇ ਕੋਈ ਢੋਲ ਦੀ ਇੰਨਾ ਜ਼ੋਰ ਕੇ ਵਜਾ ਦਿੰਦਾ ਨਾ ਤੇ ਉਹ ਵੀ ਢੋਲ ਵੀ ਕਹਿੰਦਾ ਕਿ ਭਾਜੀ ਮੇਰੀ ਕੀ ਗਲਤੀ ਸੀ। ਕਹਿੰਦੇ ਨੇ ਜੀ ਜਦੋਂ ਸਾਡੇ ਉਸਤਾਦ ਨਾ ਜਿਹੜੇ ਸਾਡੇ ਉਸਤਾਦ ਜੀ ਯਾਨੀ ਕਿ ਮੇਰੇ ਉਸਤਾਦ ਜੀ ਕਹਿੰਦੇ ਟ੍ਰੇਨਿੰਗ ਦਿੰਦੇ ਸੀ ਨਾ ਉਹਨਾਂ ਦਾ ਵੀ ਸਟਾਈਲ ਕਮਾਲ ਹੁੰਦਾ ਸੀ। ਕਹਿੰਦੇ ਉਹ ਪੁੱਤਰ ਤਬਲਾ ਵਜਾਣਾ ਹੈ ਲਾਂਡਰੀ ਨਹੀਂ ਕਰਨੀ ਹਾਰਮੋਨੀਅਮ ਨੂੰ ਵੀ ਪਿਆਰ ਨਾਲ ਛੇੜੋ। ਕਹਿੰਦੇ ਇਹ ਸਕੂਟਰ ਜਿਹੜੇ ਨੇ ਸਟਾਰਟ ਕਰਨ ਵਾਲਾ ਬਟਨ ਨਹੀਂ ਹੈ। ਵੈਲ ਸ਼ੋਅ ਸ਼ੁਰੂ ਹੋ ਚੁੱਕਿਆ ਜੀ ਤੁਹਾਨੂੰ ਇਹ ਪ੍ਰੋਗਰਾਮ ਹੈਲੋ ਜਲੰਧਰ ਅਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਬੜਾ ਖਾਸ ਹੋ ਲੱਗਿਆ। ਕਿਉਂਕਿ ਮੈਂ ਦੁਬਾਰਾ ਐਕਸਪਲੇਨ ਕਰ ਦਿੰਦਾ। ਚੱਕਰ ਇਹ ਹੈ ਕਿ ਬਹੁਤ ਜ਼ਿਆਦਾ ਐਕਸਪਲੇਨ ਕਰਨ ਨਾਲ ਨਾ ਜ਼ਿਆਦਾ ਸਮਝ ਆ ਜਾਂਦਾ। ਕੀ ਹੁੰਦਾ ਕਿ ਆਪਣਾ ਨਾ ਜਿਹੜਾ ਇੰਸਟਰੂਮੈਂਟ ਹੁੰਦਾ ਹਰ ਬੰਦੇ ਦੇ ਘਰੇ ਹੁੰਦਾ ਹੀ ਹੁੰਦਾ। ਤੁਸੀਂ ਬਹੁਤ ਸਾਰੇ ਦੇਖੋਗੇ ਦੁਬਾਰਾ ਤਾਂ ਲਟਕੇ ਹੁੰਦੇ ਫਰੇਮ ਦਾ ਲਟਕੇ ਹੁੰਦੇ ਪਰ ਦੁਬਾਰਾ ਤਾਂ ਨਾ ਇੰਸਟਰੂਮੈਂਟ ਵੀ ਲਟਕੇ ਹੁੰਦੇ। ਬਸ ਅੱਜ ਨਾ ਉਤਾਰਨ ਦਾ ਵੇਲਾ ਆ ਚੁੱਕਿਆ ਚੱਕਣ ਦਾ ਵੇਲਾ ਆ ਚੁੱਕਿਆ। ਕਈਆਂ ਦੇ ਘਰੇ ਪੇਟੀ ਪਈ ਹੁੰਦੀ ਜਿਹਨੂੰ ਅਸੀਂ ਹਾਰਮੋਨੀਅਮ ਕਹਿੰਦੇ ਹਾਂ ਜੀ ਉਹ ਚੱਕ ਲਓ ਤਬਲਾ ਚੱਕ ਲਓ ਤਾਸ਼ਾ ਚੱਕ ਲਓ ਮੈਂ ਕਿਹਾ ਜੀ ਸਭ ਕੁਝ ਚੱਕ ਲਓ ਤਾਂ ਟੇਬਲ ਵੀ ਚੱਕ ਲਓ ਅਗਰ ਕੋਈ ਇੰਸਟਰੂਮੈਂਟ ਨਹੀਂ ਹੈਗਾ ਪਰ ਕਿਸੇ 'ਤੇ ਗੱਲ ਨਾ ਚੱਕਿਓ ਕਿ ਥੱਪੜ ਪੈ ਸਕਦੇ ਨੇ। ਬਸ ਜੀ ਚੱਕੋ ਆਪਣਾ ਜੀ ਇੰਸਟਰੂਮੈਂਟ ਅਤੇ ਆਪਣੇ ਕੋਲ ਰੱਖੋ ਅਤੇ ਤੁਹਾਡੇ ਤਬਲਾ ਪ੍ਰਸਾਦ ਜੀ ਤਬਲਾ ਪ੍ਰਸਾਦ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡੇ ਤੋਂ ਇੰਸਟਰੂਮੈਂਟ ਸੁਣੂਗੇ। ਚਲੋ ਜੀ ਨੰਬਰ ਨੋਟ ਕਰ ਲਓ ਅਤੇ ਤੁਸੀਂ ਫੋਨ ਕਰਨਾ ਹੈ ਕਿ 01812341074 'ਤੇ ਕਾਲ ਕਰੋ ਜੀ ਅਤੇ ਆਪਾਂ ਗੱਲਬਾਤ ਕਰਾਂਗੇ ਅਤੇ ਤੁਹਾਡੇ ਕੋਲ ਤੁਹਾਡੇ ਫੇਵਰੇਟ ਇੰਸਟਰੂਮੈਂਟ ਸੁਣੂਗੇ ਜਾਂ ਤੇਰੇ ਘਰੇ ਵੀ ਤੁਹਾਡੇ ਪਏ ਨਾ ਇੰਸਟਰੂਮੈਂਟ ਉਹ ਤਾਂ ਪਹਿਲਾਂ ਇੱਕ ਸੋਹਣਾ ਜਿਹਾ ਗਾਣਾ ਸੁਣਦੇ ਹਾਂ ਜੀ।

0: ਉਹ ਕਹਿੰਦੇ ਨੇ ਜਦੋਂ ਗਿਟਾਰ ਲੈ ਲਿਆ ਤੇ ਕਹਿੰਦੇ ਨੇ ਹੁਣ ਗਲੀ ਦੇ ਜਿਹੜੇ ਕੁੱਤੇ ਵੀ ਹੁੰਦੇ ਨੇ ਉਹ ਵੀ ਸੁਰ 'ਚ ਭੌਂਕਦੇ ਨੇ, ਕਹਿੰਦੇ ਇੱਦਾਂ ਤਬਲਾ ਜੀ ਕਹਿੰਦੇ ਨੇ ਸੁਣ ਕੇ ਪੜੋਸੀ ਵੀ ਨਾ ਪੁਲਿਸ ਬੁਲਾ ਲੈਂਦੇ ਨੇ ਜੀ, ਐਸੀ ਤਰੀਕੇ ਨਾਲ ਅਸੀਂ ਵੀ ਆਪਣੇ ਇੱਕ ਸਰੋਤੇ ਨੂੰ ਬੁਲਾਉਂਦੇ ਹਾਂ ਤੇ ਬੜੇ ਐਕਸਾਈਟਿਡ ਆ ਜੀ, ਉਹ ਅੱਜ ਕਿਹੜਾ ਇੰਸਟਰੂਮੈਂਟ ਵਜਾਉਣਗੇ? ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਜੀ?
1: ਹਾਲ ਚਾਲ ਬਹੁਤ ਵਧੀਆ ਜੀ।
0: ਅੱਛਾ ਜੀ, ਬਹੁਤ ਵਧੀਆ, ਕੀ ਕਰਦੇ ਸੀ ਜੀ?
1: ਬਸ ਕੰਮ ਤੇ ਬੈਠੇ, ਤੁਸੀਂ ਨਾਂ ਤਾਂ ਪੁੱਛਿਆ ਹੀ ਨਹੀਂ।
0: ਆ ਮੈਂ ਪੁੱਛਦਾ ਜੀ, ਪੁੱਛਦਾ ਮੈਂ ਨਾ ਥੋੜਾ ਸਾਹ ਲੈ ਰਿਹਾ ਜੀ।
1: ਮੈਂ ਵੀ ਸਾਹ ਲੈ ਕੇ
0: ਆਇਆ। ਅੱਛਾ ਜੀ, ਤਾਂ ਹੀ ਨਾਮ ਦੱਸਣ ਲੱਗੇ ਜੀ।
1: ਹਾਂਜੀ,
0: ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਮੈਨੂੰ ਪਤਾ ਤੁਹਾਡਾ ਨਾਮ ਪੁੱਛਣਾ ਮੈਂ। ਹਾਂਜੀ ਹਾਂਜੀ, ਪ੍ਰਵੀਨ ਜੀ ਕਿੱਦਾਂ ਫਿਰ ਅੱਜ ਕੀ ਇੰਸਟਰੂਮੈਂਟ ਵਜਾਉਣ ਲੱਗੇ ਹੋ? ਕਿਹੜਾ ਪਹਿਲੇ ਤਾਂ ਇਹ ਦੱਸੋ ਤੁਹਾਡੇ ਤੋਂ ਕਿਹੜਾ ਇੰਸਟਰੂਮੈਂਟ ਹੈ?
1: ਮੇਰੇ ਕੋਲ ਗਿਟਾਰ ਆ।
0: ਤੁਹਾਡੇ ਤੋਂ ਗਿਟਾਰ ਹੈ? ਵਾਹ ਜੀ ਵਾਹ। ਮਤਲਬ ਤੁਹਾਨੂੰ ਤਬਲਾ ਵੀ ਹੈ ਤੇ ਕਿੱਦਾਂ, ਮਤਲਬ ਗਿਟਾਰ ਵਜਾਉਂਗੇ ਕਿ ਤਬਲਾ ਵਜਾਉਂਗੇ?
1: ਦੋਨੇ।
0: ਅੱਛਾ, ਦੋਨੋਂ ਵਜਾ ਲੂੰਗੇ, ਠੀਕ ਹੈ ਜੀ।
1: ਵਜਾਣੇ ਕੀ ਹਿੰਮਤ ਚਾਹੀਏ?
0: ਅੱਛਾ ਜੀ, ਕਿਆ ਬਾਤ ਜੀ, ਮੈਂ ਬੜਾ ਐਕਸਾਈਟਿਡ ਹਾਂ। ਮੈਂ ਤਾਂ ਇਮੇਜਿਨ ਕਰ ਲਿਆ ਕਿੱਦਾਂ ਵਜਾਉਂਗੇ ਤੁਸੀਂ, ਪਰ ਮੈਂ ਨਹੀਂ ਚਾਹੁੰਦਾ ਲੋਕ ਉਦਾਂ ਇਮੇਜਿਨ ਕਰਨ। ਚਲੋ ਜੀ, ਮੈਂ ਕਹਿੰਦਾ ਸ਼ੁਰੂ ਹੋ ਜਾਓ ਜੀ ਇੱਕ ਵਾਰ। ਪ੍ਰਵੀਨ ਜੀ ਫਿਰ ਪਹਿਲਾਂ ਕੀ ਵਜਾਉਂਗੇ, ਤਬਲਾ ਕੇ ਗਿਟਾਰ ਹੈ ਦੋਨੋਂ ਇਕੱਠੇ ਹੀ?
1: ਤਬਲਾ।
0: ਚਲੋ ਮੈਂ ਕਿਹਾ ਜੀ ਸਟਾਰਟ ਕਰਦੇ ਜੀ।
1: ਚਲੋ ਜੀ
0: ਸਟਾਰਟ। ਵਜਾ ਲਿਆ ਜੀ?
1: ਹਾਂਜੀ।
0: ਅੱਛਾ ਜੀ, ਪ੍ਰਵੀਨ ਜੀ ਦੇਖੋ ਜੀ, ਸਾਨੂੰ ਨਾ ਕੀ ਹੋਇਆ, ਇੰਸਟਰੂਮੈਂਟ ਦੀ ਆਵਾਜ਼ ਤਾਂ ਆ ਰਹੀ ਸੀ ਪਰ ਉਸ ਤੋਂ ਬਾਅਦ ਤੁਹਾਡੀ ਜ਼ਿਆਦਾ ਆ ਰਹੀ ਸੀਗੀ। ਤੁਸੀਂ ਆਪਣੇ ਆਪ ਨੂੰ ਇੰਸਟਰੂਮੈਂਟ ਕਹਿੰਦੇ ਹੋ?
1: ਦੇਖ ਲਓ ਜੀ।
0: ਲਓ ਜੀ,
1: ਹਾਂਜੀ,
0: ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਦੱਸੋ ਗਿਟਾਰ ਦੇ ਸੁਰ ਤੁਸੀਂ ਸੈੱਟ ਕੀਤੇ ਕਿ ਹੋਰ ਖਰਾਬ ਕਰਦੇ?
1: ਨਹੀਂ ਜੀ, ਤਾਰਾਂ ਟੁੱਟੀਆਂ ਸੀ ਜੋੜਨ ਵਾਲੀਆਂ, ਵੈਸੇ ਹੀ ਵਜਾਇਆ ਸੀ।
0: ਅੱਛਾ ਜੀ, ਟੁੱਟਾ ਗਿਟਾਰ ਵਜਾਤਾ ਜੀ। ਚਲੋ ਵਧੀਆ ਜੀ, ਪਰ ਠੀਕ ਆ, ਮਤਲਬ ਵੈਰੀ ਬੈ, ਮਤਲਬ ਵਧੀਆ ਸੀਗਾ ਜੀ।
1: ਹਾਂਜੀ,
0: ਕੋਈ ਵਾ। ਤੇ ਤਬਲਾ, ਤਬਲਾ ਵੀ ਵਜਾਤਾ ਨਾਲ ਹੀ?
1: ਹਾਂਜੀ, ਲਓ ਜੀ।
0: ਮੈਂ ਚਾਹੁੰਦਾ ਤੁਸੀਂ ਗਾਣਾ ਚੇਂਜ ਕਰੋ ਤੇ ਫਿਰ ਤਬਲਾ ਬਜਾਓ, ਮੈਨੂੰ ਲੱਗਦਾ ਤੁਹਾਡੇ ਗਾਣੇ ਤੇ ਪ੍ਰੈਕਟਿਸ ਹੋਈ ਹੋਈ ਹੈ ਜੀ।
1: ਹਾਂਜੀ ਹਾਂਜੀ,
0: ਆਜੋ ਫਿਰ।
1: ਹਾਂਜੀ, ਕੀ ਕਰਿਆ ਕਰਾਂ ਪਹਿਲੇ ਜੀ?
0: ਹਾਂਜੀ,
1: ਹੈਲੋ।
0: ਹਾਂਜੀ ਹਾਂਜੀ,
1: ਗਿਟਾਰ ਵਜਾਵਾਂ?
0: ਨਹੀਂ ਨਹੀਂ, ਤਬਲਾ ਹੀ ਵਜਾਓ ਜੀ, ਤੇ ਤੂੰ ਥੋੜਾ ਨੇੜੇ ਹੋ ਕੇ ਵਜਾ ਮਾੜਾ ਜਿਹਾ।
1: ਲਓ ਜੀ ਲਓ ਜੀ ਲਓ ਜੀ।
0: ਹਾਂਜੀ ਹਾਂਜੀ ਹਾਂਜੀ, ਤੁਹਾਡੇ ਤਬਲੇ ਤੇ ਆਪਣੇ ਪ੍ਰਵੀਨ ਜੀ ਸਕਿਨ ਤਾਂ ਨੀ ਲੱਗੀ ਹੋਈ ਜਿੱਦਾਂ ਸਾਡੇ ਲੱਤਾਂ ਤੇ ਸਕਿਨ ਹੁੰਦੀ ਹੈ ਉਦਾਰੀ ਜੀ? ਅੱਛਾ, ਢੋ ਦੀ ਬਜਾਈ ਹੈ, ਠੀਕ ਹੈ ਜੀ। ਮੈਂ ਕਿਹਾ ਜਿੱਦਾਂ ਮਾਸ ਤੇ ਥੱਪੜ ਮਾਰਦੇ ਹੁੰਦੇ ਨਾ, ਉਦਾਰੀ ਆਵਾਜ਼ ਆ ਰਹੀ ਸੀ ਜੀ। ਮੈਨੂੰ ਲੱਗਦਾ ਪ੍ਰਵੀਨ ਜੀ ਤੁਸੀਂ ਆਪਣੇ ਨਾ ਦੁਕਾਨ ਦਾ ਸ਼ਟਰ ਲਾ ਕੇ ਨਾ ਉਹ ਭੰਨਣ ਲੱਗੇ ਹੋਏ ਆ। ਏਦਾਂ ਹੈਗਾ ਕੋਈ ਜੀ, ਬੰਦਾ ਆ ਗਿਆ, ਬੰਦਾ ਭੰਨ ਦੂੰਗੇ? ਆਉਣੀ ਗਿਆ ਤੁਸੀਂ ਭੰਨ ਦਾਂਗੇ? ਅੱਛਾ ਜੀ, ਹਾਂਜੀ ਹਾਂਜੀ ਜੀ, ਆਏ ਤਾਂ ਜੀ ਪਤਾ ਬਹੁਤ ਵਧੀਆ ਸਾਊਂਡ ਸੀ, ਬਿਲਕੁਲ ਯਾਦ ਆ ਗਿਆ ਜਦੋਂ ਕੋਈ ਦਰਵਾਜ਼ਾ ਨਾ ਖੋਲਿਆ ਮੈਂ, ਬੇਸੇਮ ਉਦਾਂ ਦੀ ਸਾਊਂਡ ਆ ਰਹੀ ਸੀ ਜੀ।

0: ਹਾਂ ਜੀ
1: ਹਾਂਜੀ
0: ਚਲੋ ਵਧੀਆ ਪ੍ਰਵੀਰ ਜੀ, ਨਾਲੇ ਯਾਰ ਕੀ ਮਾਲ ਹੈ ਯਾਰ, ਸੀਰੀਅਸ ਥੋੜ੍ਹਾ ਖੁਸ਼ ਹੋਵੋ ਕੀ। ਹਾਂਜੀ ਹਾਂਜੀ, ਇਹ ਕੋਈ ਚੱਕਰ ਹੀ ਨਹੀਂ ਹੈਗਾ ਜੀ। ਵੈਲ ਕੋਈ ਗੱਲ ਨਹੀਂ, ਆਪਣਾ ਪ੍ਰਵੀਨ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਚਲੋ ਤੁਸੀਂ ਕਿਹਾ ਜੀ ਮੈਂ ਤਬਲਾ ਵਜਾਉਂਦਾ, ਗਿਟਾਰ ਵਜਾਉਂਦਾ, ਇਹਦੇ ਬਾਰੇ ਥੋੜ੍ਹੀ ਐਕਸਪਲੇਨੇਸ਼ਨ ਹੀ ਦੇ ਦਿਉ, ਥੋੜ੍ਹੀ ਤਬਲੇ ਦੀ ਕੋਈ ਸਾਨੂੰ ਰਿਦਮ ਹੀ ਦੱਸ ਦਿਉ, ਤਾਲ ਹੀ ਦੱਸ ਦਿਉ, ਕਿੱਦਾਂ ਵਜਾ, ਕਿੱਦਾਂ ਦੀ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਇਹੀ ਤਰੀਕੇ ਨਾਲ ਮੈਨੂੰ ਸਾਡੇ ਗਾਣੇ ਦੀ ਫਰਮਾਇਸ਼ ਵੀ ਪਤਾ ਲੱਗ ਗਈ। ਵੈਸੇ ਤੁਸੀਂ ਕਿਹੜਾ ਗਾਣਾ ਸੁਣਨ ਲੱਗੇ ਹੋ ਹੁਣ ਸਾਡੇ ਤੋਂ? ਹਨਾ ਜੀ
1: ਹਾਂਜੀ, ਉਹ ਤੇ ਚਾਲ ਵਾਜੀ ਨੂੰ ਵਾਜੋ, ਤਬਲੇ ਦੀ ਤਾਲ ਆ ਜੀ
0: ਵਿੱਚ। ਹਾਂਜੀ, ਅੱਛਾ, ਸੁਣੂਗੇ ਜ਼ਰੂਰ ਜ਼ਰੂਰ ਜ਼ਰੂਰ ਪ੍ਰਵੀਨ ਜੀ,
1: ਬਿਲਕੁਲ ਜੀ, ਮੈਂ ਰਿਕਾਰਡਿੰਗ ਤੇ ਵੀ ਹੈਗਾ ਜੀ।
0: ਅੱਛਾ ਜੀ, ਚਲੋ ਸਹੀ ਹੈ ਪ੍ਰਵੀਨ ਜੀ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੇ ਇੰਸਟਰੂਮੈਂਟ ਨਾ ਵਜਾ ਲਿਆ ਕਰੋ ਤੁਰ ਕਦੀ ਕਦੀ, ਨਹੀਂ ਤੇ ਵਿਚਾਰੇ ਹੋ ਜਾਂਦੇ ਖਰਾਬ।
1: ਵਿਚਾਰਿਆ ਕਰਾਂਗੇ, ਹੁਣ ਪ੍ਰੈਕਟਿਸ ਪੂਰੀ ਹੋਏਗੀ ਜੀ।
0: ਹੋਰ ਕੀ ਹੋਰ ਕੀ ਜੀ, ਕੋਸ਼ਿਸ਼ ਇੱਕ ਵਾਰ ਰਾਤ ਨੂੰ ਵਜਾ ਕੇ ਦੇਖਿਓ ਪ੍ਰਵੀਨ ਜੀ, ਫੇਰ ਪਤਾ ਲੱਗੂਗਾ ਆਡੀਅੰਸ ਦਾ।
1: ਹਾਂਜੀ ਬਿਲਕੁਲ, ਹੁਣ ਕਾਲੀ ਕਰਕੇ ਹੀ ਨਾ।
0: ਅੱਛਾ, ਹਾਂਜੀ ਹਾਂਜੀ ਹਾਂਜੀ, ਕੋਈ ਨਾ, ਰਾਤ ਨੂੰ ਜਦੋਂ ਸਾਰੇ ਸੋ ਜਾਂਦੇ ਨਾ ਉਦੋਂ ਪ੍ਰੈਕਟਿਸ ਕਰਿਓ ਪ੍ਰਵੀਨ ਜੀ।
1: ਹਾਂ ਉਦੋਂ ਹੀ ਕਰੂੰਗਾ ਜੀ।
0: ਹਾਂਜੀ, ਦੇ ਕਿੱਦਾਂ ਸਭ ਸਮਝ ਗਏ ਮੇਰੀ ਗੱਲ ਨੂੰ, ਕਿੱਦਾਂ ਹਾਂਜੀ ਜੀ ਜਵਾਬ ਦੇ ਤਾ ਤੁਸੀਂ, ਹੈ ਨਾ ਜੀ।
1: ਬਿਲਕੁਲ ਜੀ,
0: ਠੀਕ ਹੈ ਪ੍ਰਵੀਨ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਲਓ ਜੀ, ਤੁਹਾਡੀ ਗਾਣੇ ਦੀ ਫਰਮਾਇਸ਼ ਵੀ ਪੂਰੀ ਕਰਾਂਗੇ। ਲਓ ਜੀ, ਪੱਗ ਘੁੰਗਰੂ ਬਾਂਧ ਮੀਰਾ ਨਾਚਰੇ। ਲਓ ਜੀ, ਅਸੀਂ ਮੀਰਾ ਤਾਂ ਨਹੀਂ ਪਰ ਉਸਤਾਦ ਜੀ ਜ਼ਰੂਰ ਨੱਚੂਗੇ, ਲਾਈਕ ਆਈ ਮੀਨ ਟੂ ਸੇ ਮੈਂ ਨੱਚੂੰਗਾ।

0: हाँ जी, तो ही सुन रहे हो ये FM 102.7 चल रहे प्रोग्राम हेलो जलंधर विद तबला पर जैद जी, ढोल बजाओ माड़े जी जी। बस बस बस बस वेल देखो जी, इंस्ट्रूमेंट दा अज दिन है जी, ते अज गल्ला बातें करेंगे। कहते ने ढोलकी तंबूड़ा वजली हारमोनीयम नहीं तो कोई भी जड़े ते चम्मच चक लो थाली चक लो असी, पर इंस्ट्रूमेंट अज तुहाडे तो असी जरूर सुनना है दोस्तों। वेल साडे नाल कॉलर जुड़ चुके ने जी। हैलो
1: हैलो
0: सत श्री अकाल जी, की नाम तुहाडा?
1: शरण।
0: अच्छा जी शरण जी, की हाल चाल ने जी? ਇੰਸਟਰੂਮੈਂਟ ਵਜਵਾਓਗੇ ਅਸੀਂ, ਫੇਰ ਰੱਖਾਂਗੇ ਜੀ। ਕਿੱਦਾਂ ਕਿਹੜਾ ਇੰਸਟਰੂਮੈਂਟ ਆ ਤੁਹਾਡੇ ਕੋਲ ਅੱਜ?
1: ਸਰ ਮੈਨੂੰ ਟੁੱਟੀ ਫੁੱਟੀ ਢੋਲਕੀ ਆਉਂਦੀ
0: ਹੈ। ਅੱਛਾ, ਟੁੱਟੀ ਫੁੱਟੀ ਢੋਲਕੀ, ਉਹ ਤਾਂ ਬੋਲ ਕੇ ਬਜਾਈ ਦੀ ਹੁੰਦੀ ਹੈ, ਮਾਰ ਕੇ ਵੀ ਬਜਾਈ ਦੀ ਹੈ।
1: ਹਾਂਜੀ ਨਹੀਂ, ਆਹ ਦੇਖੋ
0: ਆਏ, ਕਿਆ ਬਾਤ ਹੈ ਜੀ। ਇੱਕ ਭਾਂਡਾ ਕਿਹੜਾ ਖੜਕਾਇਆ ਵੈਸੇ, ਮੈਨੂੰ ਦੱਸੋਗੇ? ਪਰਾਤ ਖੜਕਾ ਤੀ ਜੀ। ਅੱਛਾ ਜੀ, ਪਰਾਤ ਦੇ ਉੱਪਰ ਕੀ ਖੜਕਾ ਰਹੀ, ਹੱਥ ਕਿ ਆਪਣਾ ਚਮਚ ਚੁਮਚ? ਅੱਛਾ ਜੀ, ਸ਼ੁਕਰ ਤੁਸੀਂ ਦੁਬਾਰਾ ਬਜਾ ਤਾਂ, ਨਹੀਂ ਤਾਂ ਮੈਂ ਕਹਿਣ ਲੱਗੇ ਤੁਸੀਂ ਤਾਂ ਕਿਸੇ ਦੇ ਮੂੰਹ ਤੇ ਮਾਰ ਰਹੇ ਹੋ ਜੀ ਸ਼ਰਨ ਜੀ। ਨਹੀਂ, ਪਰਾਤ ਨੇ ਬਥੇਰੇ ਮੁੱਕੇ ਖਾਏ ਹੁੰਦੇ ਜਦੋਂ ਆਟਾ ਗੁੰਨਦੇ ਹੁੰਦੇ ਅਸੀਂ, ਤੇ ਬੇਚਾਰੇ ਨੂੰ ਅਗਲੇ ਨੂੰ ਮਾਰਨ ਦਾ ਅੱਜ ਉਹਨੂੰ ਮਾਰਨ ਦਾ ਮੌਕਾ ਮਿਲਿਆ। ਤੁਸੀਂ ਕਹਿੰਦੇ ਮੈਂ ਇੱਦਾਂ ਹੀ ਨਹੀਂ ਹੈਗੀ, ਅਸੀਂ ਛੋਟੇ ਹੁੰਦੇ ਤੋਂ ਪਰਾਤ ਦੇ ਘਸੁਣ ਟੰਗਦੇ ਆਏ ਹਾਂ ਜੀ। ਅੱਜ ਜੇ ਪਰਾਤ ਨੂੰ ਕਿਸੇ ਦਾ ਮੂੰਹ ਮਿਲ ਰਿਹਾ ਤੇ ਆਪਾਂ ਕਿਉਂ ਨਾ ਮਾਰੀਏ?
1: ਪਰਾਤ
0: ਛੱਡ ਦੀ ਪਰ ਉਹ ਨੀ ਛੱਡ ਸਕਦੇ ਨਾ। ਚਲੋ ਗਾਣਾ ਸੁਣਾ ਦੋ ਫੇਰ ਇੱਕ ਵਾਰ, ਮੀਆਂ ਜੀ ਨੂੰ ਕਹਿ ਦੋ ਗਾਣਾ ਸੁਣਾ ਦੋ। ਹਾਂਜੀ, ਤੇ ਤੁਸੀਂ ਨਾ ਆਪਣੀ ਤੇ ਤੁਸੀਂ ਆਪਣੀ ਸੁਰ ਵਾਲੀ ਪਰਾਤ ਬਜਾ ਦੋ ਨਾਲ ਨਾਲ, ਉਹ ਗਾਣਾ ਗਾਓਗੇ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ ਜੀ? ਸਰ ਬਹੁਤ ਵਧੀਆ ਜੀ, ਬਹੁਤ ਵਧੀਆ ਚੱਲੀ ਜਾਂਦਾ। ਕਹਿੰਦੇ ਗਾਣਾ ਬੜਾ ਸੋਹਣਾ ਸੁਣਾਉਂਦੇ ਤੁਸੀਂ, ਇੱਕ ਸੁਣਾ ਦੋ। ਵੈਸੇ ਖੰਘ ਦਾ ਕਾਰੀ ਲਈ ਹੁਣ ਸੁਣਾਈ ਦੋ ਤੁਸੀਂ, ਇੱਕ ਹੋਰ ਕਾਲੀ ਮਤਲਬ ਵੱਡਾ ਸੁਰ ਚੱਕੂਗੇ। ਅੱਛਾ ਨਾ ਜੀ, ਅੱਛਾ ਮੈਂ ਕਿਹਾ ਸ਼ੁਰੂ ਹੋ ਗਿਆ।
2: ਨਸੀਬਾ ਕੋਲੋਂ ਮੰਨ ਕੇ ਤੁਹਾਰਾ, ਦੁੱਖਾਂ ਤੇ ਨਸੀਬਾਂ ਕੋਲੋਂ ਮੰਨ ਕੇ ਤੁਹਾਰਾ, ਕਰ ਲਈਆ ਮੌਤ ਮਰਨ ਜੂਰ ਨੀ ਮਾਂ, ਹੁਣ ਦੁੱਖ ਵੇਖਣੇ ਦਾ।
0: ਕੋਈ ਗੱਲ ਨੀ, ਮੈਂ ਜੀ ਪਹਿਲੀ ਕਿਹਾ ਜੀ ਸੋਰ ਜ਼ਿਆਦਾ ਚੱਕਣਾ ਸਾਹ ਚੜ੍ਹ ਜਾਂਦਾ, ਤਾਂ ਤਾਂ ਕਿਹਾ ਜੀ ਮੈਮ ਨੂੰ ਕਿਹਾ ਸੀ ਨਾਲ ਇੰਸਟਰੂਮੈਂਟ ਠੋਕਦੇ ਰਹੋ ਮਤਲਬ ਵਜਾਉਂਦੇ ਰਹੋ। ਕੋਈ ਗੱਲ ਨੀ ਸਰ, ਕੋਈ ਗੱਲ ਨੀ, ਕੋਈ ਚੱਕਰ ਹੀ ਨੀ ਹੈਗਾ ਵੈਸੇ। ਤੇ ਸ਼ਰਨ ਜੀ ਨੂੰ ਮੈਂ ਕਿਹਾ ਸੀ ਨਾਲ ਇੰਸਟਰੂਮੈਂਟ ਬਜਾਓ, ਬਜਾਇਆ ਨੀ ਉਹਨਾਂ ਨੇ। ਕੋਈ ਗੱਲ ਨੀ, ਠੀਕ ਹੈ ਜੀ, ਬਸ ਜੀ ਬਸ ਜੀ। ਸ਼ਰਨ ਜੀ ਫਰਮਾਇਸ਼ ਤਾਂ ਦੱਸ ਜੋ ਗਾਣੇ ਦੀ ਫਿਰ। ਅੱਛਾ ਜੀ, ਲੈ ਆਪਣਾ ਲਗਨ ਲੱਗੀ, ਲੈ ਜੀ ਮੈਂ ਕਿਹਾ ਸੁਣਾ ਦਿੰਦੇ ਜੀ।

Didn't you? Thank you so much. ठीक है जी, रेडियो ਦੇ ਨਾਲ ਬਸ ਘਰੇ ਸੌਣ ਜਾਊਂਗਾ, ਬਾਕੀ ਉਹਦਾ ਨਾਲ ਹੀ ਰਿਹਾ ਕਰੂੰਗਾ ਮੈਂ ਜੀ। ਠੀਕ ਹੈ ਜੀ, ਹਾਂਜੀ ਇੱਥੇ ਰਹਿ ਲਾ, ਸੋਣਾ ਵੀ ਨੀ ਹੈਗਾ ਫਿਰ ਤਾਂ ਹਾਲੇ ਤੱਕ, ਫਿਰ ਮੈਂ ਦੋ ਤਿੰਨ ਦਿਨ ਨੀ ਰਹੂੰਗਾ ਬੇਚਾਰਾ, ਫਿਰ ਕੀ ਕਰਦੇ ਤੁਸੀਂ, ਨਾ ਹੁਣੀ ਕਿਹਾ ਖੁਸ਼ ਰਹੋ, ਖੁਸ਼ ਰਹਿਣ ਲਈ ਤੁਹਾਨੂੰ ਪਤਾ ਜਿਉਂਦੇ ਰਹਿਣਾ ਪੈਂਦਾ ਜੀ, ਸੋਣਾ ਵੀ ਪੈਂਦਾ। ਠੀਕ ਹੈ ਸ਼ਰਨ ਜੀ, ਓਕੇ ਜੀ, ਬਾਏ ਬਾਏ। ਲਓ ਜੀ, ਸ਼ਰਨ ਜੀ ਨੇ ਗੱਲਬਾਤ ਕੀਤੀ, ਚੰਗਾ ਲੱਗਾ ਇਹਨਾਂ ਨੇ, ਥਾਲੀ ਬੁਲਾਈ ਮੈਨੂੰ, ਪਰਾਤ ਖੜਕਾਤੀ ਪਰ ਵਧੀਆ ਲੱਗਾ। ਚਲੋ ਜੀ, ਇੰਸਟਰੂਮੈਂਟ ਤਾਂ ਇੰਸਟਰੂਮੈਂਟ ਹੀ ਹੁੰਦੇ, ਭਾਵੇਂ ਕੋਈ ਵੀ ਰਿਦਮ 'ਚ ਹੋਵੇ ਜੀ। ਲਓ ਜੀ, ਗਾਣਾ ਲਾਉਂਦੇ, ਲਗਨ ਲੱਗੀ।

0: हां जी तुसे मेरी लगन लगी वे लगन लगी ऐसी तरीके ना साडे सरोते ना साडी लगन लगी हुई है। हेलो जी।
1: हेलो सर, सत श्री अकाल जी।
0: सत श्री अकाल जी, की हाल चाल ने जी?
1: बढ़िया जी, रौनक आ गई साडी है जी।
0: क्या बात है जी, क्या बात है जी। थैंक यू जी, थैंक यू जी।
1: ਮੇਰੇ ਆਦਮਪੁਰ।
0: ਹੋਰ ਜੀ ਕੀ ਕਰਦੇ ਸੀ ਕੁਲਵਿੰਦਰ ਜੀ?
1: ਬਸ ਕੰਮ ਤੇ ਬੈਠੇ ਸੀਗੇ, ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ
0: ਹਾਂ। ਅਰੇ ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ ਜੀ। ਕਿਹੜਾ ਇੰਸਟਰੂਮੈਂਟ ਵਜਾਓਗੇ ਕੁਲਵਿੰਦਰ ਜੀ, ਪਹਿਲਾਂ ਇਹ ਦੱਸੋ ਆਏ ਤੁਸੀਂ?
1: ਇੰਸਟਰੂਮੈਂਟ ਬਸ ਆਹ ਢੋਲਕੀ ਦਾ ਬਣਾ ਦੀ ਥੋੜੀ ਵਾਰੀ।
0: ਅੱਛਾ, ਢੋਲਕੀ ਕਿਹਨੂੰ ਕਿਹਨੂੰ ਬਣਾ ਦਿੱਤਾ ਢੋਲਕੀ ਜੀ ਤੁਸੀਂ?
1: ਫਟੇ ਨੂੰ ਇਹਦਾ ਪਤਾ ਹੁੰਦਾ ਜੀ।
0: ਅੱਛਾ ਜੀ, ਅੱਛਾ ਜੀ, ਕਿਆ ਬਾਤ ਹੈ ਜੀ। ਮੈਂ ਕਿਹਾ ਜੀ ਇੱਕ ਵਾਰ ਸ਼ੁਰੂ ਹੋ ਜਾਏ।
1: ਲਓ ਜੀ ਧੜਾ।

0: ਅੱਛਾ ਢੋਲਕੀ ਕਿਹਨੂੰ ਕਿਹਨੂੰ ਬਣਾਤਾ ਢੋਲਕੀ ਜੀ ਤੁਸੀਂ? ਅੱਛਾ ਜੀ, ਅੱਛਾ ਜੀ, ਕਿਆ ਬਾਤ ਹੈ ਜੀ। ਮੈਂ ਕਿਹਾ ਜੀ ਇੱਕ ਵਾਰ ਸ਼ੁਰੂ ਹੋ ਜੇ।
1: ਲਓ ਜੀ ਧੜਾ।

0: ਜੀ ਆਪ ਆ ਗਿਆ ਜੀ, ਮੇਜ਼ ਜੁੜ ਗਿਆ ਜੀ ਤੁਹਾਡਾ। ਨਹੀਂ ਮੈਂ ਕਿਹਾ ਸ਼ਾਇਦ ਤੌੜੀ ਮਾਰ ਰਹੀ ਨਾ ਸਾਈਡਾਂ ਤੇ ਪਾਲ, ਮੈਂ ਕਹਿੰਦਾ ਸਾਫ ਵੀ ਕਰਤਾ ਹੋਣਾ ਕੱਪੜੇ ਨਾਲ, ਸ਼ਾਇਦ ਹੈ ਨਾ ਤੁਸੀਂ। ਅੱਛਾ ਜੀ, ਇਹ ਤੁਸੀਂ ਕੱਪੜੇ ਨਾਲ ਵਜਾਇਆ ਕਿ ਹੱਥ ਨਾਲ ਵਜਾਇਆ? ਹੱਥ ਨਾਲ ਵਜਾਇਆ ਤੇ ਹੱਥ ਚ ਕੱਪੜਾ ਹੁੰਦਾ ਜੀ? ਹੱਥ ਚ ਕੱਪੜਾ ਹੁੰਦਾ? ਕੱਪੜਾ ਫੜਿਆ ਹੀ ਨੀ। ਉਹੀ ਤੇ ਕੱਪੜੇ ਫੜੀ ਤਾਂ ਥੋੜੀ ਹੁੰਦੇ, ਕੱਪੜੇ ਪਾਈ ਦੇ ਹੁੰਦੇ ਹਨਾ ਜੀ, ਫੜ ਕੇ ਪਾਈ ਦੇ। ਉਹੀ ਪਹਿਲਾਂ ਕੱਪੜਾ ਤਾਂ ਫੜਦੇ ਨਾ ਜੀ, ਪਹਿਲਾਂ ਫੜਨਾ ਤਾਂ ਪੈਂਦਾ ਜੀ। ਦੇਖ ਲਓ ਕੱਲ ਤੁਸੀਂ ਆਪਣੇ ਦੀ ਆ ਗਏ ਜੀ, ਤੁਸੀਂ ਕਿਹਾ ਕੱਪੜਾ ਮੈਂ ਫੜਿਆ ਹੀ ਨੀ, ਤੁਸੀਂ ਆਪ ਹੀ ਕਹਿ ਮੈਂ ਕੱਪੜਾ ਫੜਿਆ ਜੀ। ਕੋਈ ਗੱਲ ਨੀ ਜੀ, ਕੋਈ ਗੱਲ ਨੀ, ਕੋਈ ਗੱਲ। ਕੁਲਵਿੰਦਰ ਜੀ ਬਹੁਤ ਸਵੀਟ ਆ ਤੁਸੀਂ। ਕਦੋਂ ਬਜਾਣਾ ਸਿੱਖਿਆ, ਕਿੰਨੇ ਸੈਕਿੰਡ ਪਹਿਲਾਂ? ਮੇਰਾ ਮਤਲਬ ਮਿੰਟ ਕਿੰਨੇ ਪਹਿਲਾਂ ਸਿੱਖਿਆ ਜੀ ਆਹ ਵਾਲਾ ਜਿਹੜਾ ਤੁਸੀਂ ਉਹਨੇ ਬਜਾਇਆ? ਸਾਡੇ ਸਰੋਤੇ ਦੀ ਵੀ ਕਿਰਪਾ ਹੁੰਦੀ ਹੈ ਜੀ, ਉਹ ਇੰਨੇ ਪਿਆਰੇ ਹੁੰਦੇ ਨੇ ਜੀ, ਉਹਨਾਂ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ ਆਪਣੀ ਦਿਲ ਦੀਆਂ, ਤੇ ਸਾਡਾ ਕਹਿਣਾ ਵੀ ਮੰਨਦੇ ਜਿੱਦਾਂ ਤੁਸੀਂ ਮੰਨਿਆ ਜੀ ਕੱਪੜੇ ਨਾਲ ਵਜਾਤਾ ਹੈ ਨਾ ਇੰਸਟਰੂਮੈਂਟ ਜੀ। ਮੈਂ ਨਹੀਂ ਜੀ, ਠੀਕ ਹੈ ਜੀ, ਵਧੀਆ ਵਧੀਆ ਕੁਲਵਿੰਦਰ ਜੀ, ਕੁਲਵਿੰਦਰ ਜੀ ਠੀਕ ਹੈ ਠੀਕ ਹੈ। ਹਾਂਜੀ, ਤੇ ਜਿਹੜੀ ਧੁੰਨ ਵਜਾਈ ਹੈ, ਜਿਹੜਾ ਤੁਸੀਂ ਉਹ ਲੈ ਵਜਾਈ ਹੈ, ਕਿੱਦਾਂ ਮਤਲਬ ਇਹ ਕਿੱਦਾਂ ਆਈ ਤੁਹਾਨੂੰ? ਵੈਸੇ ਮੈਂ ਇਹ ਪੁੱਛਣਾ ਚਾਹੁੰਦਾ, ਬਾਕੀ ਤਾਂ ਚਲੋ ਠੀਕ ਹੈ।
1: ਦੇਖੋ
0: ਮੇਰੀ ਸਟਰਗਲ ਸੀ, ਮੈਂ ਵੀ ਏਦਾਂ ਬਜਾਉਣਾ ਸੀਗਾ ਜੀ ਢੋਲ ਮੇਜ਼ ਤੇ, ਪਰ ਮੈਨੂੰ ਨਾ ਜਿੱਦਾਂ ਡਸਟਿੰਗ ਕਰਨ ਦਾ ਬੜਾ ਸ਼ੌਂਕ ਹੁੰਦਾ ਜੀ, ਤੇ ਮੈਂ ਨਾ ਆਪਣੇ ਡੰਡੇ ਤੇ ਨਾ ਉੱਥੇ ਕੱਪੜਾ ਬੰਨ ਲਿਆ, ਤੇ ਮੈਂ ਨਾ ਝਾੜ ਪੂੰਝ ਕਰਨ ਲੱਗ ਗਿਆ, ਠੱਕ ਠੱਕ ਠੱਕ ਠੱਕ ਇਹਦੀ ਆਵਾਜ਼ ਆਉਂਦੀ ਰਹੀ ਜੀ, ਮੈਂ ਏਦਾਂ ਸਿੱਖਿਆ ਜੀ। ਕਿਆ ਬਾਤ ਹੈ ਜੀ, ਕਿਆ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇੱਕ ਮਿੰਟ ਜੀ, ਵਾਹ ਵਾਹ ਵਾਹ, ਕਾਸ਼ ਮੈਂ ਲਾਈਵ ਦੇਖ ਪਾਉਂਦਾ ਤੇ ਹੋਰ ਹੱਸ ਪਾਉਂਦਾ ਜੀ। ਜਿੱਥੇ ਤੁਸੀਂ ਵਜਾ ਰਹੇ ਸਹੀ ਸਲਾਮਤ ਹੈਗਾ ਕਿ ਨਹੀਂ ਇਸ ਵਕਤ? ਹੈ ਨੀ ਜੀ, ਠੀਕ ਹੈ ਜੀ, ਚਲੋ ਕੋਈ ਗੱਲ ਨੀ, ਇਹਦਾ ਧਿਆਨ ਰੱਖੋ, ਇਹਨੂੰ ਜੜਾ ਕੇ ਰੱਖੋ, ਇਹ ਕੰਮ ਆਊਗਾ ਕਿਸੇ ਹੋਰ ਸ਼ੋਅ ਚ ਵੀ ਜੀ।
1: ਅੱਛਾ ਜੀ, ਠੀਕ ਹੈ।
0: ਹਾਂਜੀ ਕੁਲਵਿੰਦਰ ਜੀ, ਫਰਮਾਇਸ਼ ਦੱਸੋ, ਗਾਣੇ ਦੀ ਫਰਮਾਇਸ਼ ਦੱਸੋ, ਫਿਰ ਕਰੀਏ ਪੂਰੀ।
1: ਸਰ ਜ਼ਰਾ ਦੇਖ ਮੇਰਾ, ਜ਼ਰਾ ਦੇਖ ਮੇਰਾ ਦੀਵਾਨਾਪਨ, ਕਿ ਤੇਰੇ ਬਿਨਾ ਕਹੀਂ ਦਿਲ ਨਾ ਲਗੇ।
0: ਹਾਏ ਹਾਏ, ਕਿਆ ਬਾਤ ਜੀ, ਕਿਆ ਬਾਤ, ਕਰਦੇ ਜੀ ਪੂਰੀ, ਕਰ ਦਿੰਦੇ ਹੋਣੀ ਜੀ, ਕੋਈ ਚੱਕਰ ਨਹੀਂ। ਕੁਲਵਿੰਦਰ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਬਾਤ,
1: ਰੱਖੋ ਆਵਾਜ਼, ਰਹੋ, ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ।
0: ਤੁਹਾਨੂੰ ਵੀ ਜੀ ਕੁਲਵਿੰਦਰ ਜੀ, ਧੰਨਵਾਦ ਜੀ, ਧੰਨਵਾਦ, ਧੰਨਵਾਦ, ਧੰਨਵਾਦ।

0: ਲੋ ਜੀ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਅਤੇ ਮੈਂ ਜੀ ਤੁਹਾਡਾ ਆਪਣਾ ਆਰ ਜੀ ਦੋਸਤ ਸਰਮਨੀਤ, ਅਤੇ ਅੱਜ ਨਾ ਗੱਲਬਾਤ ਚੱਲ ਰਹੀ ਹੈ ਅਤੇ ਮਹਿਫਿਲ ਬਣੀ ਹੋਈ ਹੈ ਜੀ ਅਲੱਗ ਅਲੱਗ ਟਾਈਪ ਦੇ ਇੰਸਟਰੂਮੈਂਟ ਜਿਹੜੇ ਨਾ ਅਸੀਂ ਰੈਗੂਲਰ ਵੋਇਸਿਸ 'ਚ ਸੁਣ ਸਕਦੇ, ਪਰ ਬਸ ਇੰਸਟਰੂਮੈਂਟ ਨਹੀਂ ਹੈ, ਬਾਕੀ ਸਭ ਕੁਛ ਹੈ ਜੀ। ਢੋਲ ਵਜਾਓ ਜੀ, ਬਸ ਕਰੋ ਜੀ, ਵਾਲ ਜੀ ਸਰੋਤੇ ਨੂੰ ਐਡ ਕਰੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ?
1: ਹਾਲ ਚਾਲ ਬਹੁਤ ਵਧੀਆ ਜੀ।
0: ਓਕੇ ਜੀ, ਵਧੀਆ ਚਾਹੀਦੇ। ਆਪਣਾ ਕੀ ਨਾਮ ਤੁਹਾਡਾ ਜੀ? ਅੱਛਾ, ਜ਼ਿਲ੍ਹਾ ਜਲੰਧਰ ਤੋਂ ਜੀ। ਵਾਹ ਜੀ ਵਾਹ, ਪਹਿਲਾਂ ਜਲੰਧਰ ਕਹਿਣ ਦੇ ਮੰਨ ਲੈਣਾ ਸੀ।
1: ਹਾਂਜੀ,
0: ਨਹੀਂ ਨਹੀਂ ਕੁਛ ਨੀ ਜੀ, ਕੀ ਕਰਦੇ ਜੀ? ਆਪਣਾ ਬਲਜਿੰਦਰ ਜੀ, ਇੰਸਟਰੂਮੈਂਟ ਰੈਡੀ ਹੈ ਤੁਹਾਡਾ?
1: ਰੈਡੀ ਹੈ ਜੀ, ਰੈਡੀ ਮੈਂ।
0: ਅੱਛਾ, ਪਹਿਲੇ ਦੱਸ ਤਾਂ ਦੋ ਕਿਹੜਾ ਇੰਸਟਰੂਮੈਂਟ ਬਜਾਣ ਲੱਗੀ ਹੈ, ਸਰਪ੍ਰਾਈਜ਼ ਹੋਵੋਗੇ ਫਿਰ?
1: ਸਰਪ੍ਰਾਈਜ਼ ਹੀ ਦਿੰਦੇ ਆ।
0: ਅੱਛਾ ਚਲੋ, ਕੰਨਾਂ ਨੂੰ ਸਰਪ੍ਰਾਈਜ਼ ਦੇ ਦਿਓ, ਵਧੀਆ ਜਿਹਾ ਫਿਰ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਇਹ, ਮਤਲਬ ਸ਼ੁਰੂ ਹੋਣ ਤੋਂ ਮੈਂ ਚਾਹੁੰਦਾ ਜੀ ਥੋੜ੍ਹੀ ਹੋਰ ਖਤਮ ਹੁੰਦੀ ਜਲਦੀ, ਮਤਲਬ ਥੋੜ੍ਹਾ ਮਤਲਬ ਥੋੜ੍ਹੇ ਹੋਰ ਵੱਜ ਜਾਂਦੀ ਤਾਂ ਜ਼ਿਆਦਾ ਵਧੀਆ ਹੁੰਦਾ। ਬਲਜਿੰਦਰ ਜੀ ਸਾਹ ਹੋ ਗਿਆ? ਓ ਹੋ, ਤੁਸੀਂ ਨਾ ਇੱਦਾਂ ਕਰੋ, ਛੇ ਦੇ ਉੱਤੇ ਜਿਹੜੇ ਹੱਥ ਰੱਖੇ ਉਹ ਚੱਕ ਦਿਓ ਨਾ, ਸਾਹ ਆਜੂਗਾ ਹੋਰ। ਅੱਛਾ ਜੀ, ਮਹੀਨੇ ਪਹਿਲਾਂ? ਓਕੇ ਓਕੇ, ਇਹ ਨਾ ਜੀ ਬਹੁਤ ਜ਼ਿਆਦਾ ਟਾਈਮ ਹੋ ਜੂਗਾ ਜੀ ਮੈਨੂੰ ਲੱਗਦਾ ਫਿਰ, ਹੈ ਨਾ ਬਾਂਸੁਰੀ ਦੇ ਅੰਦਰ ਹੈਗਾ, ਇੱਕ ਵਾਰ ਦੁਬਾਰਾ ਬਜਾ ਕੇ ਦੇਖ ਲਓ, ਸ਼ਾਇਦ ਸਾਹ ਆ ਜਾਏ ਦੁਬਾਰਾ, ਕਿਉਂਕਿ ਸਾਹ ਸੱਚੀ ਚੜ ਗਿਆ ਤੁਹਾਨੂੰ। ਨਾਲ ਹੀ ਕਹਿਣਾ ਮੰਨ ਲਿਆ ਜੀ, ਕਿੱਦਾਂ ਸਾਹ ਹੁਣ ਛੱਡਤਾ? ਦੇਖ ਲੋ, ਇਹਦੇ ਛੇਦ ਤਾਂ ਨੀ ਜ਼ਿਆਦਾ ਬੰਦ ਹੋ ਗਏ, ਜ਼ੋਰ ਕਈ ਵੇਲੇ ਜ਼ਿਆਦਾ ਲੱਗ ਜਾਂਦਾ ਫਿਰ ਬਾਂਸੁਰੀ ਵਜਾਉਣ 'ਚ ਜੀ।
1: ਨਹੀਂ ਨਹੀਂ ਜੀ, ਇਹਦੇ ਛੇਦ ਬੰਦ ਨਹੀਂ।
0: ਅੱਛਾ ਜੀ, ਇਹਦੇ ਕਿੰਨੇ ਛੇਦ ਆ ਮਾੜੇ ਦੱਸੋ ਫਿਰ।

0: ਮਲੇਸ਼ੀਆ ਤੋਂ
1: ਹਾਂਜੀ ਇਹ ਤਿੰਨ ਪਾਰਟ ਹੋ ਜਾਂਦੇ ਅਲੱਗ ਅਲੱਗ ਹੋ ਕੇ ਤਿੰਨ ਪਾਰਟ ਤੇ ਬਣੀ ਹੈ ਜੀ ਬਹੁਤ ਵਧੀਆ
0: ਅੱਛਾ ਜੀ ਸਾਡੇ ਵੀ ਦੋਸਤ ਸੀਗੇ ਉਹ ਵੀ ਕਹਿੰਦੇ ਤਿੰਨ ਪਾਰਟ ਆ ਬਾਅਦ ਚ ਪਤਾ ਲੱਗਾ ਟੁੱਟੀ ਪਈ ਸੀ ਜੀ
1: ਨਹੀਂ ਨਹੀਂ
0: ਬਾਂਸੁਰੀ ਵਜਾਉਣ ਦੇ ਕੀ ਕੀ ਫਾਇਦੇ ਹੁੰਦੇ ਵੈਸੇ ਆਪਣਾ ਬਲਜਿੰਦਰ ਜੀ ਨਹੀਂ ਤੁਹਾਨੂੰ ਪੁੱਛ ਰਿਹਾ ਜੀ ਤੁਸੀਂ ਵਜਾਈ ਹੈ ਅੱਛਾ ਜੀ ਤੁਸੀਂ ਸੁਣਦੇ ਹੋਣੇ ਨਾ ਤੁਸੀਂ ਉਹਨਾਂ ਨੂੰ ਫਿਰ ਕਾਪੀ ਕਰ ਲਿਆ ਜਿੱਦਾਂ ਉਹਨਾਂ ਨੇ ਸੇਮ ਵਜਾਈ ਨਾ ਤੁਸੀਂ ਉਹਦੇ ਵਜਾ ਦੀ ਜੀ ਹੈਨਾ ਜੀ ਏਦਾਂ ਹੀ ਨਾ ਅੱਛਾ ਜੀ ਤੁਸੀਂ ਓਦਾਂ ਦਾ ਪਤਾ ਕੀ ਹੁੰਦਾ ਆ ਵੀਡੀਓ ਬਣਾਈਓ ਤੇ ਪਿੱਛੇ ਨਾ ਫਲਿਊਟ ਦਾ ਮਿਊਜ਼ਿਕ ਲਾ ਦਿਓ ਫਿਰ ਤੁਸੀਂ ਐਕਟਿੰਗ ਕਰਿਓ ਉਹ ਜ਼ਿਆਦਾ ਸੋਹਣੀ ਵੱਜੂਗੀ ਦੇਖਿਓ ਹੈਨਾ ਜੀ ਚਲੋ ਵਧੀਆ ਬਲਜਿੰਦਰ ਜੀ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ ਅਤੇ ਬਾਂਸੁਰੀ ਦੀ ਪ੍ਰੈਕਟਿਸ ਸ਼ੁਰੂ ਕਰ ਦਿਉ ਕੀ ਪਤਾ ਮੈਂ ਦੁਬਾਰਾ ਅਗਲੇ ਸ਼ੋਅ 'ਚ ਵਜਵਾ ਲਾਂ ਪਰ ਹਾਂ ਉੱਦਾਂ ਵੀ ਵਜਾ ਸਕਦੇ ਸਾਨੂੰ ਕੋਈ ਹਰਜ਼ ਨਹੀਂ ਹੈਗਾ ਜੀ ਚਲੋ ਵਧੀਆ ਜੀ ਬਲਜਿੰਦਰ ਜੀ ਬਹੁਤ ਸਵੀਟ ਹੋ ਤੁਸੀਂ ਠੀਕ ਹੈ ਜੀ ਆਪਾਂ ਆਪਣੀ ਫਰਮਾਈ ਦੱਸੋ ਜੀ ਫਿਰ ਅੱਛਾ ਜੀ ਮੈਨੂੰ ਲੱਗਾ ਪਹਿਲਾਂ ਤੁਸੀਂ ਕਿਹਾ ਚਲੋ ਮੇਰੀ ਤਾਰੀਫ ਕਰੋ ਜੀ ਤੁਸੀਂ ਕਰਤੀ ਜੀ ਮਤਲਬ ਠੀਕ ਹੈ ਜੀ ਤੇਰੇ ਚਿਹਰੇ ਮੇਂ ਵੋ ਜਾਦੂ ਹੈ ਨਾ ਜੀ ਕੋਈ ਨਾ ਜੀ ਜ਼ਰੂਰ ਅਰੇ ਠੀਕ ਹੈ ਥੈਂਕ ਯੂ ਜੀ ਬਲਜਿੰਦਰ ਜੀ ਬਹੁਤ ਚੰਗਾ ਲੱਗਾ ਗੱਲ ਕਰਕੇ ਲੋ ਜੀ ਫਰਮਾਇਸ਼ ਤੁਹਾਡੀ ਪੂਰੀ ਕਰ ਦਿੱਤੀ ਜਾਊਗੀ

0: ਹਾਂਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ। ਉਹ ਕਹਿੰਦੇ ਨੇ ਮਾਈਕ ਮਿਲ ਗਿਆ ਤੇ ਆਪਣੇ ਆਪ ਨੂੰ ਕਹਿੰਦੇ ਨਾ ਸਿੰਗਰ ਹੀ ਸਮਝਣ ਲੱਗ ਜਾਂਦੇ ਆ। ਕਹਿੰਦੇ ਮਿਊਜ਼ਿਕ ਵੀ ਸੁਣ ਲਓ ਪਰ ਜਿਹੜਾ ਨਾ ਐਪ 'ਤੇ ਇਹ ਲੋਗਆਊਟ ਵੀ ਹੋ ਜਾਵੇਗਾ। ਇਹਦਾ ਮਤਲਬ ਇੰਸਟਰੂਮੈਂਟ ਮਹਿੰਗਾ ਲੈ ਲਿਆ ਪਰ ਟੈਲੈਂਟ ਨਾ ਜਿਹੜਾ ਪੈਂਡਿੰਗ ਰਹਿ ਜਾਂਦਾ। ਇਹੀ ਤਰ੍ਹਾਂ ਸਾਡੇ ਸਰੋਤੇ ਜੁੜ ਚੁੱਕੇ ਨੇ। ਹੈਲੋ,
1: ਪਿਆਰ
0: ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੇਮ ਟੂ ਯੂ।
1: ਅਮਨਦੀਪ
0: ਸਿੰਘ ਗੱਲ ਕਰ ਰਿਹਾ ਜੀ,
1: ਪਿੰਡ
0: ਹਾਂਜੀ ਸੋਚਣ ਵੀ ਲੱਗ ਗਈ, ਸੋਚਦੀ ਤਾਂ ਚਲੋ ਨਾਲ ਨਾਲ ਹੀ ਬੋਲ ਦੀਦਾ ਜਦੋਂ ਸੋਚਦੀ ਦਾ। ਕੀ ਕਹਿੰਦੇ ਆ, ਕੀ ਨਾਮ ਆਪਣਾ? ਅਮਨਦੀਪ ਨਾਮ ਦੱਸਿਆ ਤੁਸੀਂ, ਹੈਨਾ ਜੀ? ਅੱਛਾ ਜੀ, ਅਮਨਦੀਪ ਜੀ ਕਿਹੜਾ ਇੰਸਟਰੂਮੈਂਟ ਵਜਾਉਂਗੇ ਅੱਜ ਫਿਰ?
1: ਇੰਸਟਰੂਮੈਂਟ ਸਰ ਵੈਸੇ ਤਾਂ ਹੁਣ ਢੋਲਕੀ ਸੈਣੇ ਤਾਂ ਤੁਸੀਂ ਬਾਕੀ ਨੇ ਬਜਾਤੇ, ਹੁਣ ਮੇਰੇ ਲਈ ਕੁਛ ਬਚਿਆ ਤਾਂ ਹੈ ਨੀ ਬਜਾਉਣ ਲਈ।
0: ਅੱਛਾ, ਕਮਾਲ,
1: ਮੇਰੇ ਕੋਲੇ ਕੋਈ ਇਸ ਟਾਈਮ ਭਾਂਡਾ ਸੀਗਾ ਵੀ ਮੈਂ ਕੋਈ ਥਾਲੀ ਖੜਕਾ ਦਿੰਦਾ, ਨਹੀਂ ਤਾਂ
0: ਥਾਲੀ ਖੜਕਾ ਦੋ ਜੀ, ਕੋਈ ਚੱਕਰ ਨੀ, ਬੰਦੇ ਖੜਕਾ ਦੋ ਥਾਲੀ ਖੜਕਾ ਦੋ। ਹਾਂਜੀ,
1: ਇਸ ਟਾਈਮ ਹੈ ਹੀ ਨਹੀਂ ਹੈ ਸਰ, ਇਸ ਟਾਈਮ ਮੇਰੇ ਕੋਲੇ ਥਾਲ ਵੀ ਹੈ ਨੀ ਚੱਕਿਆ ਜੀ, ਨਹੀਂ ਤਾਂ ਮੈਂ ਥਾਲੀ ਖੜਕਾ ਦਿੰਦਾ।
0: ਵੈਸੇ ਵੀ ਥਾਲ ਤੁਹਾਡੇ ਤੋਂ ਹੋਊਗਾ ਤਾਂ ਰਸੋਈ ਚ ਹੁੰਦਾ ਜੀ।
1: ਬਿਲਕੁਲ ਜੀ,
0: ਨਹੀਂ
1: ਕਈ ਵਾਰ
0: ਆਪਾਂ ਰਸੋਈ ਇੰਨਾ ਵਧੀਆ ਸ਼ੌਂਕ ਆ ਤੁਹਾਡਾ, ਮਤਲਬ ਅਜੀਬ ਸ਼ੌਂਕ ਆ ਤੁਹਾਡਾ ਵੈਸੇ ਅਮਨਦੀਪ ਜੀ।
1: ਬਿਲਕੁਲ ਹੋਣਾ ਚਾਹੀਦਾ ਜੀ,
0: ਪ੍ਰਾਊਡ ਕਰਦੇ ਤੁਸੀਂ ਇਸ ਗੱਲ ਤੇ, ਹੈਨਾ ਜੀ?
1: ਨਹੀਂ ਨਹੀਂ, ਮੈਂ ਨੀ ਸਰ ਪ੍ਰਾਊਡ ਕਰਦਾ, ਮੇਰਾ ਨੀ ਸ਼ੌਂਕ, ਕਈਆਂ ਦਾ ਹੁੰਦਾ ਜੀ, ਹੋਣਾ ਚਾਹੀਦਾ, ਮੈਂ ਇਹ ਕਹਿ ਰਿਹਾ।
0: ਥਾਲੀ ਖੜਕਾ ਲਓ ਨਾ।
1: ਥਾਲੀ ਸਰ ਹੁਣ ਇਸ ਟਾਈਮ ਹੈ ਨੀ।
0: ਤੁਸੀਂ ਇਹ ਦੱਸੋ ਤੁਹਾਡੇ ਆਸ ਪਾਸ ਕੀ ਹੈ?
1: ਮੇਰੇ ਆਸ ਪਾਸ ਤਾਂ ਇੱਕ ਟੇਬਲ ਜ਼ਰੂਰ ਹੈਗਾ ਮੇਰੇ ਕੋਲੇ।
0: ਬਸ ਜੀ, ਇਹਨੂੰ ਖੜਕਾ ਦਿਓ ਫਿਰ ਮੇਰੀ ਗੱਲ ਨੂੰ। ਵੈਸੇ ਮੈਂ ਕਹਿਣ ਲੱਗੇ ਟੇਬਲ ਦੀ ਗੱਲ ਹੀ ਕਰਨੀ ਆ, ਪੈਵੀ ਪੁੱਛ ਲਈ, ਜੋ ਹੈ ਖੜਕਾ ਦਿਓ ਫਿਰ।
1: ਚਲੋ ਮੈਂ ਕੋਸ਼ਿਸ਼ ਕਰਦਾ।
0: ਕੋਸ਼ਿਸ਼ ਕਰੋ, ਵਧੀਆ ਜੀ। ਇਹਦੇ ਤੁਸੀਂ ਮਿੱਟੀ ਖੋਦਤੀ, ਆਵਾਜ਼ ਨੀ ਆਈ ਜੀ।
1: ਆਵਾਜ਼ ਨੀ ਆਈ ਜੀ?
0: ਨਹੀਂ ਜੀ,
1: ਇਹ ਸਰ ਟੇਬਲ ਦੀ ਆਵਾਜ਼ ਹੀ ਘੱਟ ਆ ਜੀ, ਹੁਣ ਇਹਦਾ ਜ਼ਿਆਦਾ ਸਪੀਕਰ ਵੱਡਾ ਕਰਨਾ ਪੈਣਾ ਆਪਾਂ
0: ਨੂੰ। ਅੱਛਾ ਜੀ, ਇਹ ਟੇਬਲ ਕੀ, ਟੇਬਲ ਦੀ ਮਤਲਬ ਤਾਂ ਜਗ੍ਹਾ ਘੱਟ ਲੱਗਦੀ ਹੈ ਜਿਹੜੇ ਆਵਾਜ਼ ਨਹੀਂ ਆਈ।
1: ਹੋ ਸਕਦਾ ਜੀ, ਬਾਕੀ ਕਈ ਵਾਰ ਨੈਟਵਰਕ ਦਾ ਵੀ ਹੁੰਦਾ ਕਿ ਆਵਾਜ਼ ਨਾ ਪਹੁੰਚੀ ਹੋਵੇ ਤੁਹਾਡੇ ਤੱਕ।
0: ਇੱਕ ਤਾਂ ਹੁੰਦਾ ਨਾ ਮੂੰਹ ਨਾਲ ਸਾਊਂਡ ਵੀ ਬਜਾਉਂਦੇ ਹੁੰਦੇ ਆਪਾਂ, ਉਹ ਬਜਾ ਲੈਂਦੇ ਹਾਂ।
1: ਉਹ ਸਰ ਛੋਟੇ ਹੁੰਦੇ ਬਜਾਉਂਦੇ ਸੀ ਤੇ ਹੁਣ ਤਾਂ ਚੰਗਾ ਨਹੀਂ ਨਾ ਲੱਗਦਾ, ਇੱਦਾਂ ਨਹੀਂ ਆਪਾਂ ਬੱਚਿਆਂ ਵਾਂਗੂ ਕਰੀਏ।
0: ਅੱਛਾ ਜੀ, ਤੇ ਕਿਉਂ, ਕੀ ਗੱਲ ਹੋ ਗਈ? ਬੱਚੇ ਕੀ, ਬੱਚੇ ਮੰਨ ਕੇ ਸੱਚੇ ਤੇ ਵੱਡੇ ਵੀ ਹੋ ਜਾਓ, ਕੋਈ ਨੀ ਹੈਗਾ ਉਮਰਾਂ ਚ, ਕੀ ਰੱਖਿਆ ਜੀ ਇੰਨਾ ਵਧੀਆ ਗਾਣਾ ਸਾਹਿਬ ਆਪਣੇ ਗੁਰਦਾਸ ਮਾਨ ਸਾਹਿਬ ਦਾ ਕਰਕੇ ਟਰਾਈ ਤਾਂ ਕਰੋ। ਦੇਖੋ ਜੇ ਬਲਵਿੰਦ ਮੰਮਨ ਦੀ ਜੀ ਏਦਾਂ ਨੀ, ਟਰਾਈ ਤਾਂ ਕਰਨਾ ਹੀ ਪੈਣਾ, ਇਹ ਤਾਂ ਰੂਲ ਆ ਅੱਜ ਦਾ। ਉਮੀਦ ਕਰਦੇ ਕਿ ਤੁਸੀਂ ਥੋੜੇ ਹੋਰ ਐਫਰਟ ਪਾਓ।
1: ਅੱਛਾ
0: ਜੀ, ਬੇਤ ਬੇਚਾਰੇ ਟੇਬਲ ਦਾ ਕੀ ਕਸੂਰ ਹੋਇਆ ਜੀ ਖੜਕਾ ਤਾ ਉਹਨੂੰ? ਫੋਨ ਕਦੋਂ ਲੱਗੇ ਕਦੋਂ ਨਹੀਂ, ਇੱਕ ਵਾਰ ਮੂੰਹ ਨਾਲ ਸਾਊਂਡ ਵਜਾ ਹੀ ਦੋ। ਮੈਂ ਕਹਿੰਦਾ ਮੈਂ ਤਾਂ ਸੁਣ, ਮੈਂ ਜਿੱਦੀ ਪੈ ਗਿਆ ਜੀ, ਮੈਂ ਤਾਂ ਜਿੱਦ ਕਰ ਲਈ ਮੈਂ ਤਾਂ ਸੁਣਨਾ ਹੀ ਆ ਜੀ।
1: ਇੰਨੀ ਜਿੱਦ ਨਾ ਸਰ ਕਰੋ, ਦੇਖੋ ਤੁਹਾਨੂੰ ਤਾਂ ਆਉਂਦੀ ਹੈ ਬੀਟ ਬੋਕਸਿੰਗ, ਤੁਸੀਂ ਤਾਂ ਕਰ ਲੈਂਦੇ ਹੋ, ਤੁਸੀਂ ਸਾਰਾ ਕੁਝ ਜਾਣਦੇ ਹੋ, ਮੈਨੂੰ ਨਹੀਂ ਇੱਦਾਂ ਦਾ ਕੁਝ।

0: ਮੈਂ
1: ਏ ਚਲੋ ਕੋਈ ਨਾ ਕੋਈ ਨਾ ਜੀ ਅਮਨਦੀਪ ਜੀ, ਕੋਈ ਗੱਲ ਨੀ ਕੋਈ ਗੱਲ ਨੀ, ਤੁਸੀਂ ਐਕਸਪਲੇਨ ਐ ਮੈਨੂੰ ਇਮੋਸ਼ਨਲ ਕਰਤਾ ਤੁਸੀਂ, ਕੋਈ ਗੱਲ ਨੀ ਚਲੋ
0: ਸਾਰਾ ਇੰਨੇ ਇਮੋਸ਼ਨਲ ਕਾਹਤੋਂ ਹੋ ਗਏ
1: ਕਿਉਂਕਿ ਤੁਹਾਨੂੰ ਕੁਛ ਬਜਾਣਾ ਨੀ ਆਉਂਦਾ। ਠੀਕ ਹੈ ਭਾਜੀ ਦੀ, ਆਪਣੀ ਫਰਮਾਇਸ਼ ਦੱਸੋ ਫਿਰ, ਗਾਣੇ ਦੀ ਗਾਣਾ ਹੀ ਸੁਣਾ ਦਿਓ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ।
0: ਫਰਮਾਇਸ਼
1: ਪੰਜਾਬੀ ਗੀਤ ਲਾ ਦੀ ਕੋਈ
0: ਜਿਹੜਾ ਚਲਾਉਣਾ ਉਹ ਤੁਹਾਡੀ ਪਸੰਦ ਦਾ।
1: ਠੀਕ ਹੈ ਜੀ, ਠੀਕ ਹੈ ਜੀ, ਆਪਾਂ ਚਲਾ ਦਿੰਦੇ ਗਾਣਾ ਤੁਹਾਡਾ ਸੋਹਣਾ ਹੈ, ਚਲਾ ਦਿੰਦੇ ਹਾਂ। ਵਿਆਹ ਹੋ ਗਿਆ ਤੁਹਾਡਾ ਜੀ?
0: ਵਿਆਹ ਹੋ ਗਿਆ ਜੀ ਸਰ। ਹਾਂਜੀ
1: ਅੱਛਾ ਜੀ, ਉਹ ਕਹਿਣ ਦਾ ਮਤਲਬ ਉਦੋਂ ਸਾਊਂਡ ਨੀ ਵੱਜਦੇ?
0: ਨਹੀਂ ਸਰ, ਹਜੇ ਤਾਂ ਨੀ ਵੱਜਣ ਲੱਗੇ, ਜੇ ਵੱਜਣ ਲੱਗਣਗੇ ਉਦੋਂ ਚਲੋ ਪਤਾ ਲੱਗ ਜੀ, ਤਾਂ ਨੀ ਵੱਜਦੇ।
1: ਅੱਛਾ ਜੀ, ਚਲੋ ਠੀਕ ਹੈ ਜੀ, ਠੀਕ ਹੈ ਜੀ, ਕੋਈ ਗੱਲ ਨਹੀਂ, ਚੰਗਾ ਲੱਗਾ ਅਮਨਦੀਪ ਜੀ ਗੱਲ ਕਰਕੇ, ਅਗਲੀ ਵਾਰ ਸਾਊਂਡ ਯਾਦ ਕਰਕੇ ਆਈਏ, ਇਟਸ ਯੋਰ ਹੋਮਵਰਕ।
0: ਜ਼ਰੂਰ ਜੀ ਜ਼ਰੂਰ, ਧੰਨਵਾਦ ਜੀ।
1: ਠੀਕ ਹੈ ਜੀ, ਧੰਨਵਾਦ ਅਮਨਦੀਪ ਜੀ, ਧੰਨਵਾਦ ਧੰਨਵਾਦ। ਦੇਖੋ ਦੋਸਤੋ, ਨਾ ਕੀ ਬੋਲੇ ਕਹਿੰਦਾ ਇੰਸਟਰੂਮੈਂਟ, ਇਸ ਲਈ ਨਾ ਕਹਿੰਦੇ ਨਾ ਹੱਥ ਜਦੋਂ ਆਪਾਂ ਟਿਕਦੇ ਨਹੀਂ ਨਾ ਸਾਡੇ, ਤਾਂ ਉਦੋਂ ਇਹੀ ਬਣ ਹੋ ਜਾਂਦਾ ਕਿ ਸਾਨੂੰ ਕੋਈ ਇੰਸਟਰੂਮੈਂਟ ਬਜਾਣਾ ਨਹੀਂ ਆਉਂਦਾ ਹੁੰਦਾ ਦੋਸਤੋ, ਇਹੀ ਗੱਲ ਹੁੰਦੀ ਹੈ। ਵੈਲ ਕੋਈ ਗੱਲ ਨਹੀਂ, ਉਹਨਾਂ ਨੇ ਪਿਆਰਾ ਜਿਹਾ ਸਾਨੂੰ ਪੰਜਾਬੀ ਗਾਣਾ ਕਿਹਾ, ਆਪਾਂ ਜ਼ਰੂਰ ਚਲਾਵਾਂਗੇ ਜੀ ਉਹਨਾਂ ਦੀ ਪਸੰਦ ਦਾ। ਲਓ ਜੀ ਪੇਸ਼ ਕਰੀ।

0: ਵਰਮਾ ਜੀ ਸਿਰਸਾ ਹਰਿਆਣਾ ਤੋਂ।
1: ਅੱਛਾ ਜੀ, ਰਾਕੇਸ਼ ਵਰਮਾ ਜੀ। ਰਾਕੇਸ਼ ਵਰਮਾ ਜੀ, ਕੀ ਹਾਲ ਚਾਲ ਨੇ ਪਹਿਲਾਂ ਇਹ ਦੱਸੋ।
0: ਬਸ ਹਾਲ ਚਾਲ ਠੀਕ ਹੈ, ਮੈਂ ਤੁਹਾਡੇ ਹਾਲ ਚਾਲ ਸੁਣ ਕੇ ਸਾਡੇ ਆਪੇ ਠੀਕ ਹੋ ਜਾਣੇ।
1: ਅੱਛਾ ਜੀ, ਕੀ ਮੈਂ ਦਵਾਈ ਦਿੱਤੀ ਹੈ?
0: ਬਿਲਕੁਲ।
1: ਅੱਛਾ ਜੀ, ਬਿਲਕੁਲ ਕਿਹੜੀ ਦਵਾਈ ਦਿੱਤੀ? ਆਵਾਜ਼ ਨੀ ਆਈ। ਤੁਸੀਂ ਜਿੱਦਾਂ ਡਾਕਟਰ ਦੀ ਹੈਂਡਰਾਈਟਿੰਗ ਹੁੰਦੀ, ਤੁਹਾਡੀ ਆਵਾਜ਼ ਵੀ ਉਦਾਂ ਹੀ ਆ ਗਈ ਜੀ।
0: ਬਿਲਕੁਲ ਉਦਾਂ ਦੀ ਆਣੀ ਹੈ ਸਾਰੇ ਸੁਣਦੇ ਪਏ।
1: ਕਿੱਦਾਂ ਕਿੱਦਾਂ ਦੀ ਆਣੀ ਹੈ ਪਹਿਲਾਂ ਦੱਸੋ, ਮੈਂ ਤਾਂ ਤੁਸੀਂ ਤਾਂ ਸੁਣੀ ਵੀ ਨੀ।
0: ਦੇਖੋ ਜੀ, ਆਖਰੀ ਫਰਮਾਇਸ਼ ਮੇਰੀ ਸੀ, ਮੈਂ ਨਾਲੇ ਪੂਰੀ ਕਰਵਾਈ।
1: ਅੱਛਾ ਜੀ, ਤੇ ਤੁਸੀਂ ਇਹ ਦੱਸੋ ਕਿਹੜਾ ਇੰਸਟਰੂਮੈਂਟ ਵਜਾਓਗੇ ਅੱਜ? ਫਿਰ ਸੋਹਣਾ ਯਾ,
0: ਆਪਾਂ ਫਿਰ ਜਿਹੜਾ ਤੁਹਾਨੂੰ ਦੱਸਿਆ ਉਹ ਖੁਸ਼ੀ 'ਚ ਪੂਰੇ ਕਰ ਦਿਓ ਆਪਾਂ ਨੂੰ।
1: ਨਹੀਂ ਨਹੀਂ, ਇੰਸਟਰੂਮੈਂਟ ਇੰਸਟਰੂਮੈਂਟ ਬਾਜਾ ਬੂਜਾ ਕਿਹੜਾ ਵਜਾ ਲੈਂਦੇ ਹੋ?
0: ਵਜਾ ਲੈਂਦੇ ਆਪਾਂ ਸਾਰਾ ਕੁਝ, ਆਪਾਂ ਗਾਣਾ ਵੀ ਬੋਲ ਲੈਂਦੇ ਹਾਂ।
1: ਚਲੋ ਬਾਜਾ ਕੇ ਦਾ, ਬੋਲਣ ਨਾਲੋਂ ਵਜਾ ਕੇ ਦਾ ਫਿਰ ਜੀ।
0: ਹਾਂਜੀ,
1: ਵਜਾ ਕੇ ਦਾ ਫਿਰ ਅੱਜ ਮੈਂ ਕਿਹਾ ਫਿਰ।
0: ਅੱਛਾ ਵਜਾਈਏ।
1: ਹਾਂਜੀ,
0: ਜਿਹੜਾ ਆਖੋ ਜਿਹੜਾ ਤੁਸੀਂ ਆਖੋ ਆਪਾਂ ਉਹ ਬੋਲਦਾ ਨਹੀਂ।
1: ਕੀ ਇੰਸਟਰੂਮੈਂਟ? ਇੰਸਟਰੂਮੈਂਟ ਕਹਿ ਰਿਹਾ ਮੈਂ, ਗਾਣਾ ਨਹੀਂ ਕਹਿ ਰਿਹਾ ਜੀ। ਇੰਸਟਰੂਮੈਂਟ ਮਤਲਬ ਕੋਈ ਆਪਣਾ ਨੂੰ ਬਾਜਾ ਹੋ ਗਿਆ, ਆਪਣਾ ਪਿਆਨੋ ਹੋ ਗਿਆ। ਪਿਆਨੋ ਹੋ ਗਿਆ ਜੀ।
0: ਹੁਣ ਮੈਂ ਤਾਂ ਸਿਰਫ ਫਰਮਾਇਸ਼ ਕੀਤੀ ਸੀ, ਮੈਂ ਕਿਹਾ ਚੱਲ ਜਾਂ ਬੋਲ ਦਿਆਂਗੇ ਮੂੰਹ ਆਵਾਜ਼ ਗਾਣਾ।
1: ਅੱਛਾ ਜੀ, ਤੇ ਸਾਊਂਡ ਕੱਢ ਲੈਂਦੇ ਮੂੰਹੋਂ ਕੋਈ?
0: ਮੂੰਹੋਂ ਨਹੀਂ ਕੱਢ ਸਕਦੇ ਭਰਾਵਾ, ਉਦਾਂ ਬੋਲ ਲਾਂਗੇ ਆਪਾਂ।
1: ਅੱਛਾ, ਤੇ ਬੋਲਣਗੇ ਸਾਊਂਡ ਬੋਲ ਕੇ ਥੋੜੀ ਕੱਢੀ ਜਾਂਦੀ ਹੈ ਜੀ,
0: ਹੋਰ ਕਿੱਦਾਂ
1: ਫੇਰ ਕਿੱਦਾਂ ਇੱਦਾਂ ਜੁੜੀ, ਇੱਦਾਂ ਤੇ ਇੱਦਾਂ ਹੀ ਹੈ ਫਿਰ। ਚਲੋ ਤੁਸੀਂ ਗਾਣਾ ਤਾਂ ਸੁਣਾਓ, ਫਿਰ ਦੇਖਦੇ ਹਾਂ ਆਪਾਂ ਫਿਰ ਕਿੱਦਾਂ ਹੱਸੀਏ। ਮਤਲਬ ਕਿੰਨਾ ਆਪਾਂ ਅੱਖਾਂ ਬੰਦ ਕਰਕੇ ਤੁਹਾਨੂੰ ਸੁਣਦੇ ਹਾਂ। ਚਲੋ
0: ਚਲੋ, ਲਾ ਦਿਓ।
1: ਤੁਸੀਂ ਸੁਣਾਓ ਮਹਾਰਾਜ।
0: ਮੈਂ ਲਾ ਦਿੰਦਾ ਫਿਰ ਗਾਣਾ ਆਪਣਾ ਜੀ, ਚਾਹੀਦਾ ਮੈਂ ਖੱਟਾ ਮਿੱਠਾ।
1: ਨਹੀਂ ਨਹੀਂ ਜੀ, ਮੇਰੀ ਮੈਨੂੰ ਲੱਗਦਾ ਤੁਸੀਂ ਨਾ ਥੋੜ੍ਹੇ ਹੋ ਗਏ, ਮੇਰੀ ਲੱਗਦਾ ਤੁਹਾਨੂੰ ਆਵਾਜ਼ ਲੇਟ ਪਹੁੰਚਦੀ ਹੈ ਜਾਂ ਪਤਾ ਨਹੀਂ ਕੋਈ ਗੱਲ ਨਹੀਂ ਸਮਝੇ। ਮੈਂ ਇਹ ਕਹਿ ਰਿਹਾ ਆਪਣਾ ਰਾਕੇਸ਼ ਜੀ, ਅੱਜ ਸਾਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਨਾ, ਇਹ ਚੱਲ ਰਿਹਾ ਕਿ ਇੰਸਟਰੂਮੈਂਟ ਕੋਈ ਨਾ ਕੋਈ ਵਜਾਉਣਾ ਹੀ ਹੈ ਅੱਜ। ਇੰਸਟਰੂਮੈਂਟ ਕੋਈ ਵੀ ਆਪਣਾ ਬਾਜਾ ਜਿਹਨੂੰ ਕਹਿੰਦੇ ਨਾ, ਕੋਈ ਵੀ ਆਪਣਾ ਹਰਮੋਨੀਅਮ ਹੋ ਗਿਆ, ਬਾਂਸੁਰੀ ਹੋ ਗਈ, ਤਬਲਾ ਹੋ ਗਿਆ, ਤਾਸ਼ਾ ਹੋ ਗਿਆ, ਢੋਲ ਹੋ ਗਿਆ, ਬੰਦਾ ਹੋ ਗਿਆ, ਇਹ ਵਜਾ ਸਕਦੇ ਤੁਸੀਂ ਕਿ ਨਹੀਂ? ਖੁਸ਼ ਕਰਨ ਲਈ ਗੱਲਾਂ ਕਰਦੇ ਕਿ ਜਦ ਮਾੜਾ ਮੋਟਾ ਕੱਢ ਦਿੰਦੇ ਬੰਦਾ ਖੁਸ਼ ਹੋ ਜੂਗਾ। ਇੱਕ ਵਾਰ ਹੋਰ, ਇੱਕ ਵਾਰ ਹੋਰ ਹੋ ਜਾਏ ਜੀ ਰਾਕੇਸ਼ ਜੀ। ਇਹ ਕੀ ਤੁਸੀਂ ਚਿੜੀਆ ਘਰ ਆਏ ਹੋਏ ਜੀ?
0: ਬਸ ਫਿਰ ਏਦਾਂ ਲਾ ਲਓ,
1: ਏਦਾਂ ਇੱਥੇ ਸ਼ੇਰ ਦੀ ਸੁਣਾ ਫਿਰ।
0: ਸ਼ੇਰ ਸੁਣਾਈਏ।
1: ਹਾਂਜੀ,
0: ਆਪਨੇ ਉਠਾਇਆ ਹਮਾਰਾ ਫੋਨ, ਆਪਕੇ ਪਾਸ ਸਮੇਂ ਕੀ ਕਮੀ ਕਮ ਥੀ, ਜਬ ਹਮਾਰਾ ਨੰਬਰ ਲਗਾ ਤੋ ਆਪਕੇ ਪਾਸ ਵੋ ਫਰਮਾਇਸ਼ ਹੀ ਕਮ
1: ਥੀ। ਅੱਛਾ ਜੀ, ਮੈਂ ਤਾਂ ਜੀ ਸ਼ੇਰ ਦੀ ਆਵਾਜ਼ ਗਿਆ, ਵੈਸੇ ਤੁਸੀਂ ਸ਼ੇਰ ਸੁਣਾਤਾ।
0: ਤੁਸੀਂ ਹੁਣ ਇਸ ਤੋਂ ਵੱਡਾ ਸ਼ੇਰ ਕੀ ਹੋ ਸਕਦਾ, ਹੁਣ ਦੱਸੋ ਜਲਦੀ ਜਲਦੀ, ਤੇ ਆਪਾਂ ਨੂੰ ਜਿਹੜਾ ਸ਼ੇਰ ਲੱਭਿਆ ਆਪਾਂ ਬੋਲ ਦਿੱਤਾ ਜਲਦੀ ਜਲਦੀ।
1: ਤੇ ਆਵਾਜ਼ ਕੱਢ ਕੇ ਥਾਓ ਸ਼ੇਰ ਦੀ ਫਿਰ।
0: ਸ਼ੇਰ ਦੀ ਆਵਾਜ਼?
1: ਹੂੰ,
0: ਡਰੀ ਹੋ ਨਾ ਫਿਰ।
1: ਨਹੀਂ ਡਰਦਾ ਜੀ, ਤੁਸੀਂ ਪਾਣੀ ਪੀ ਲਿਓ ਬਸ, ਇਹ ਆ।
0: ਹਾਂ ਬਸ ਫਿਰ।
1: ਨਹੀਂ ਡਰਿਆ, ਨਹੀਂ ਡਰਾਤਾ,
0: ਡਰਾਤਾ ਬਸ ਆਪਾਂ।
1: ਰੁਕ ਮੈਂ ਡਰਨ ਦੋ। ਥੈਂਕ ਯੂ, ਬਚਾ ਹੋ ਗਿਆ, ਬਚਾ ਹੋ ਗਿਆ ਜੀ ਮੇਰੇ ਸ਼ੇਰ। ਸ਼ੁਕਰ ਫੋਨ ਤੇ ਸੀਗਾ ਜੀ,
0: ਟਾਈਮ ਪੂਰਾ ਆਉਣ ਲੱਗਾ, ਫਿਰ ਗਾਣਾ ਪੂਰਾ ਆਣਾ ਜੀ
1: ਤੇ। ਕੋਈ ਗੱਲ ਨਹੀਂ, ਟੈਨਸ਼ਨ ਕੋ ਲੈਂਦੇ ਆ ਜੀ, ਅਗਲੀ ਸੋਚ ਚਲਾ ਦਾਂਗੇ। ਹੈਲੋ ਜੀ, ਠੀਕ ਹੈ ਠੀਕ ਹੈ ਜੀ, ਆਪਣਾ ਚੰਗਾ ਲੱਗਾ ਰਾਕੇਸ਼ ਕੁਮਾਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਹੁਣ ਤੁਸੀਂ ਇੱਦਾਂ ਕਰੋ, ਆਵਾਜ਼ਾਂ ਸਿੱਖੋ ਸੋਹਣੀਆਂ ਹੋਣੀਆਂ, ਠੀਕ ਹੈ ਜੀ, ਤੇ ਗੱਲ ਨੂੰ ਜ਼ਰਾ ਧਿਆਨ ਨਾਲ ਸੁਣਿਆ ਕਰੋ। ਅੱਛਾ ਜੀ, ਚਲੋ ਠੀਕ ਹੈ, ਆਰਾਮ ਕਰੋ ਜੀ, ਐਵੇਂ ਤੁਹਾਡੇ ਐਵੇਂ ਗਰਮ ਹੋ ਰਿਹਾ ਲੱਗਦਾ, ਤੁਹਾਡੇ ਸੂਰਜ ਹਲੇ ਉਤਰਿਆ ਨਹੀਂ ਹੈਗਾ ਜੀ। ਚੰਗਾ ਜੀ, ਬਾਏ ਬਾਏ। ਹਲੋ ਜੀ, ਪ੍ਰੋਗਰਾਮ ਚੱਲ ਰਿਹਾ। ਹੈਲੋ ਜਲੰਧਰ ਤੇ ਅੱਜ ਬਹੁਤ ਸਾਰੀਆਂ ਫਰਮਾਇਸ਼ਾਂ ਸੁਣੀਆਂ ਸੀ, ਇੰਸਟਰੂਮੈਂਟ ਸੁਣੇ, ਅਲੱਗ ਅਲੱਗ ਇੰਸਟਰੂਮੈਂਟ ਸੁਣੇ। ਕਈਆਂ ਨੇ ਥਾਲ ਵਜਾਏ, ਕਈਆਂ ਨੇ ਆਪਣੇ ਪਿਆਨੋ ਵਜਾਏ, ਕਈਆਂ ਨੇ ਗਿਟਾਰ ਵਜਾਏ, ਤੇ ਕਈਆਂ ਨੇ ਬੰਦੇ ਵੀ ਵਜਾਏ। ਵੈਲ ਇਹ ਚੀਜ਼ਾਂ ਨਾ ਜਿਹੜੀਆਂ ਕਦੀ ਕਦੀ ਨਾ ਸਾਨੂੰ ਜਿਹੜੀਆਂ ਆਤਮਾ ਸਾਡੀਆਂ ਵੱਡੇ ਹੋ ਕੇ ਕੰਮ ਆਉਂਦੀਆਂ, ਜਿੱਦਾਂ ਅੱਜ ਆਈਆਂ ਤੁਹਾਨੂੰ, ਜਿੱਦਾਂ ਕਹਿੰਦੇ ਨਾ ਕਈਆਂ ਨੂੰ ਇੰਸਟਰੂਮੈਂਟ ਨਹੀਂ ਵਜਾਉਣਾ ਆਉਂਦੇ, ਉਹਨਾਂ ਨੇ ਆਪਣੇ ਆਪ ਦੇ ਪੱਟਾਂ ਦੇ ਹੱਥ ਮਾਰ ਕੇ ਇੰਸਟਰੂਮੈਂਟ ਵਜਾ ਦੇ ਜੀ। ਵੈਲ ਦੱਸੋ, ਕੋਈ ਚੱਕਰ ਨਹੀਂ, ਇੱਕ ਸੋਹਣਾ ਗਾਣਾ ਪੇਸ਼ ਕਰਦੇ, ਉਸ ਤੋਂ ਬਾਅਦ ਆਪਾਂ ਫਿਰ ਗੱਲਬਾਤ ਕਰਦੇ ਹਾਂ ਅਤੇ ਸ਼ੋਅ ਦਾ ਐਂਡ ਕਰਦੇ ਹਾਂ।

ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ।

ਸੋ ਦੋਸਤੋ ਇਸ ਸੀ ਪ੍ਰੋਗਰਾਮ ਹੈਲੋ ਜਲੰਧਰ ਅਤੇ ਬਹੁਤ ਸਾਰੇ ਇੰਸਟਰੂਮੈਂਟਸ ਸੁਣੇ, ਆਈ ਹੋਪ ਤੁਸੀਂ ਬਿਲਕੁਲ ਨਹੀਂ ਸਿੱਖੇ ਹੋਗੇ, ਮੈਂ ਤਾਂ ਕਹਿੰਦਾ ਸਿੱਖਿਓ ਵੀ ਨਹੀਂ ਆ। ਚਲੋ ਜੀ ਇਸ ਸ਼ੋਅ ਦਾ ਐਂਡ ਕਰਦੇ ਹਾਂ ਹੈਲੋ ਜਲੰਧਰ ਦਾ, ਪਰ ਮੈਂ ਜ਼ਰੂਰ ਮਿਲਾਂਗਾ ਜੇ ਤੋਂ ਸਾਥ ਲਵ ਯੂ ਜ਼ਿੰਦਗੀ ਪ੍ਰੋਗਰਾਮ ਲੈ ਕੇ। ਅਤੇ ਹੁਣ ਵੇਲਾ ਆ ਚੁੱਕਾ ਹੈ ਪ੍ਰੋਗਰਾਮ ਯੁਵਾਣੀ ਦਾ, ਸਾਡੇ ਆਰਜ਼ੂ ਆ ਚੁੱਕੇ ਨੇ ਮਹਿਫਿਲ ਲਾਉਣ ਨੂੰ। ਸੋ ਸੇ ਟਿਊਨ ਗਾਇਜ਼।

0: ਸੋਹਾਨ ਜੀ, ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਅੱਦਾਬ, ਮਿਹਰਬਾਨ, ਕਦਰਦਾਨ। 102.7 ਮੈਗਾਹਰਟਸ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਯੁਵਾਣੀ। ਮੈਂ ਤੁਹਾਡੇ ਦੋਸਤ ਆਰ ਜੇ ਰਿਤਿਕ ਆ ਤੇ ਮੇਰੇ ਨਾਲ ਨੇ
1: ਤੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਆਰ ਜੇ ਸ਼ਿਕਸ਼ਿਤ। ਤੇ ਦੋਸਤੋ ਅੱਜ ਅਸੀਂ ਦੋਵੇਂ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਯਾਨੀ ਕਿ ਯੁਵਾਣੀ।
0: ਤੇ ਸ਼ਿਕਸ਼ਿਤ, ਅੱਜ ਦਾ ਪ੍ਰੋਗਰਾਮ ਜਿਹੜਾ ਉਹ ਕਿੰਨਾ ਕੁ ਜ਼ਿਆਦਾ ਵਧੀਆ ਹੋਣ ਵਾਲਾ ਹੈ, ਥੋੜ੍ਹਾ ਆਈਡੀਆ ਦਿਓ।
1: ਦੇਖੋ ਜੀ, ਅੱਜ ਦੇ ਦੋਸਤੋ ਜਿਹੜੇ ਅੱਜ ਦੇ ਸੈਗਮੈਂਟਸ ਨੇ ਕਾਫੀ ਜ਼ਿਆਦਾ ਦੇਖੋ ਐਂਟਰਟੇਨਿੰਗ ਤਾਂ ਰਹਿਣਗੇ, ਨਾਲ ਹੀ ਨਾਲ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਹੈ ਮੂਵੀਜ਼ ਦੇ ਬਾਰੇ ਜਾਂ ਫਿਰ ਸਾਡੇ ਇਤਿਹਾਸਿਕ ਚੀਜ਼ਾਂ ਦੇ ਬਾਰੇ, ਇਸ ਦੇ ਬਾਰੇ ਤੁਸੀਂ ਜਾਣਕਾਰੀ ਜ਼ਰੂਰ ਇਸ ਸ਼ੋਅ ਯਾਨੀ ਕਿ ਪ੍ਰੋਗਰਾਮ ਯੁਵਾਣੀ ਦੇ ਵਿੱਚ ਜ਼ਰੂਰ ਪਾਉਂਗੇ।
0: ਬਿਲਕੁਲ। ਤੇ ਇੱਕ ਗੱਲ ਹੋਰ ਹੈ, ਮੈਨੂੰ ਲੱਗਦਾ ਅੱਜ ਜਿਹੜੇ ਸਾਡੇ ਲਿਸਨਰਸ ਨੇ ਨਾ ਸਪੈਸ਼ਲੀ

0: ਐਕਸਾਈਟਡ ਹੋਣਗੇ ਸਾਡੇ ਸੈਗਮੈਂਟ ਦੇ ਲਈ ਜੋ ਕਿ ਫਿਲਮੀ ਨੰਬਰ 1 ਹੈ। ਅਤੇ ਦੋਸਤੋ ਉਹ ਵੀ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਉਸ ਸੈਗਮੈਂਟ ਦੇ ਵੱਲ, ਪਰ ਪਹਿਲਾਂ ਪੁੱਛ ਲੈਂਦੇ ਅੱਜ ਖਾਸ ਕੀ ਹੈ, ਦੱਸ ਦਿੰਦੇ ਹਾਂ ਜੀ ਅੱਜ ਕੀ ਖਾਸ ਹੈ।
1: ਬਿਲਕੁਲ ਰਿਤਿਕਾ, ਅਤੇ ਰਿਤਿਕਾ ਅਸੀਂ ਜਾਣਦੇ ਹਾਂ ਕਿ ਜਿਹੜਾ ਸਾਡਾ ਆਉਣ ਵਾਲਾ ਕੱਲ੍ਹ ਹੈ, ਯਾਨੀ ਕਿ ਜਿਹੜਾ ਸਾਡਾ ਫਿਊਚਰ ਹੈ, ਸਾਡੇ ਪਾਸਟ ਯਾਨੀ ਕਿ ਸਾਡੇ ਇਤਿਹਾਸ ਦੇ ਨਾਲ ਕਾਫੀ ਜ਼ਿਆਦਾ ਰਿਲੇਟ ਕਰਦਾ, ਕਿਉਂਕਿ ਜਿਹੜਾ ਸਾਡਾ ਇਤਿਹਾਸ ਦਾ ਕਲਚਰ ਹੈ ਜਾਂ ਫਿਰ ਜਿਹੜੇ ਸਾਡੇ ਟ੍ਰੈਡੀਸ਼ਨਸ ਨੇ, ਉਹ ਸਾਡੇ ਆਉਣ ਵਾਲੇ ਫਿਊਚਰ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹੱਦ ਤੱਕ ਜ਼ਰੂਰ ਸ਼ੇਪ ਕਰਦਾ।
0: ਬਿਲਕੁਲ, ਅਤੇ ਇਸੇ ਲਈ ਅੱਜ ਅਸੀਂ ਜਿਸ ਚੀਜ਼ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਮਿਊਜ਼ੀਅਮਸ ਦੇ ਬਾਰੇ। ਜੀ ਦੋਸਤੋ, ਹਰ ਸਾਲ ਮਨਾਇਆ ਜਾਂਦਾ ਹੈ ਅਜਾਇਬ ਘਰ ਦਿਵਸ, ਯਾਨੀ ਕਿ ਇੰਟਰਨੈਸ਼ਨਲ ਮਿਊਜ਼ੀਅਮ ਡੇ, ਜੋ ਕਿ 18 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਇਹਦਾ ਮੁੱਖ ਮਕਸਦ ਕੀ ਹੈ, ਜਿਵੇਂ ਕਿ ਹੁਣੇ ਸ਼ਿਕਸ਼ਿਤ ਤੁਹਾਨੂੰ ਦੱਸ ਕੇ ਹਟੇ ਆ ਕਿ ਸੱਭਿਆਚਾਰ ਨਾਲ ਜੁੜੇ ਰਹਿਣਾ, ਇਤਿਹਾਸ ਨਾਲ ਜੁੜੇ ਰਹਿਣਾ, ਅਤੇ ਸਾਇੰਟਿਕ ਗੱਲਾਂ ਨੂੰ ਜਿਹੜੀਆਂ ਸੰਭਾਲ ਕੇ ਰੱਖਣਾ ਅਤੇ ਦੱਸਣਾ ਕਿ ਇਹਦੀ ਅਹਿਮੀਅਤ ਕਿੰਨੀ ਕੁ ਹੈ ਆਪਣੀ ਲਾਈਫ ਦੇ ਵਿੱਚ, ਕਿਉਂ ਸ਼ਿਕਸ਼ਿਤ?
1: ਬਿਲਕੁਲ ਰਿਤਿਕਾ, ਅਤੇ ਮੈਨੂੰ ਯਾਦ ਹੈ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਦੋਸਤੋ, ਤਾਂ ਮੈਨੂੰ ਯਾਦ ਹੈ ਕਿ ਹਰ ਸਾਲ ਸਾਡੇ ਸਕੂਲ ਦੇ ਟ੍ਰਿਪ ਹੁੰਦੇ ਸੀਗੇ ਕਿਸੇ ਮਿਊਜ਼ੀਅਮ ਦੇ ਵੱਲ ਜਾਂ ਫਿਰ ਕੋਈ ਸਾਇੰਸ ਪਾਰਕ ਦੇ ਵੱਲ, ਸਾਡੀ ਇੱਕ ਨਾ ਇੱਕ ਟ੍ਰਿਪ ਜ਼ਰੂਰ ਹੁੰਦੀ ਸੀਗੀ ਜਿਸ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀ ਕਿ ਪਿਛਲੇ ਸਮੇਂ ਦੇ ਵਿੱਚ ਲੋਕ ਕਿਸ ਤਰ੍ਹਾਂ ਰਹਿੰਦੇ ਸਨ ਅਤੇ ਨੋਰਮਲ ਡੇ ਟੂ ਲਾਈਫ ਜਿਹੜੀ ਪ੍ਰੋਬਲਮਸ ਹੈ ਉਸ ਦੇ ਨਾਲ ਕਿਸ ਤਰ੍ਹਾਂ ਡੀਲ ਕਰਦੇ ਸਨ। ਪਰ ਰਿਤਿਕਾ, ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਜਿਹੜੇ ਸਕੂਲ ਹੈ, ਮੈਨੂੰ ਨਹੀਂ ਲੱਗਦਾ ਕਿਸੇ ਮਿਊਜ਼ੀਅਮ ਦੇ ਵੱਲ ਕੋਈ ਟ੍ਰਿਪ ਜਾਂਦੀ ਹੋਵੇਗੀ।
0: ਨਹੀਂ ਨਹੀਂ, ਕੁਝ ਸਕੂਲਸ ਅਜਿਹੇ ਹੈਗੇ ਵੀ ਨੇ ਸ਼ਿਕਸ਼ਿਤ, ਜਿਹੜੇ ਹਲੇ ਵੀ ਬੱਚਿਆਂ ਨੂੰ ਨੌਲੇਜ ਜਿਹੜੀ ਹੈ ਭਰਪੂਰ ਦੇਣਾ ਚਾਹੁੰਦੇ ਨੇ, ਉਹਨਾਂ ਦੀ ਹਿਸਟਰੀ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਨੇ। ਅਤੇ ਤੁਹਾਨੂੰ ਪਤਾ ਕਿਤੇ ਨਾ ਕਿਤੇ ਇਹ ਜਿਹੜੇ ਉਪਰਾਲੇ ਆ ਕੀਤੇ ਜਾ ਰਹੇ ਨੇ, ਜਿਵੇਂ ਕਿ ਹੁਣ ਸਾਲ 2026 ਦੀ ਜਿਹੜੀ ਮੇਨ ਥੀਮ ਹੈ ਉਹ ਵੀ ਇਹ ਦੱਸੀ ਜਾ ਰਹੀ ਹੈ ਕਿ ਮਿਊਜ਼ੀਅਮ ਇੱਕ ਵੱਡੀ ਹੋਈ ਦੁਨੀਆ ਨੂੰ ਜੋੜਦਾ ਹੈ, ਠੀਕ ਹੈ, ਅਤੇ ਇੱਕ ਅਜਿਹਾ ਵਿਸ਼ਾ ਹੈ ਜੋ ਸੱਭਿਆਚਾਰਕ ਸਾਂਝ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਜ਼ੋਰ ਦੇ ਰਿਹਾ। ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਸਕੂਲਸ, ਸਾਡੇ ਕਾਲਜਿਸ ਕਿਤੇ ਨਾ ਕਿਤੇ ਬਹੁਤ ਜ਼ੋਰ ਲਗਾ ਰਹੇ ਨੇ ਕਿ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਇਸ ਤਰ੍ਹਾਂ ਬ੍ਰਾਈਟ ਰੱਖਣ, ਉਹਨਾਂ ਨੂੰ ਪਿਛਲੀ ਗੱਲਾਂ ਦੀ ਵੀ ਨੌਲੇਜ ਰਹੇ।
1: ਅਤੇ ਰਿਤਿਕਾ, ਜਿੱਥੇ ਇੰਨੇ ਔਰਗਨਾਈਜੇਸ਼ਨ ਸੰਸਥਾਵਾਂ ਜ਼ੋਰ ਤਾਂ ਲਾ ਰਹੀਆਂ ਨੇ, ਤਾਂ ਦੋਸਤੋ ਸਾਡਾ ਐਜ਼ ਅ ਰਿਸਪੋਂਸੀਬਲ ਸਿਟੀਜ਼ਨ ਯਾਨੀ ਕਿ ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਸਾਡੇ ਵੀ ਕਈ ਜ਼ਿੰਮੇਵਾਰੀਆਂ, ਕਈ ਫਰਜ਼ ਬਣਦੇ ਨੇ। ਅਸੀਂ ਇੱਕ ਛੋਟਾ ਜਿਹਾ ਫਰਜ਼ ਕੀ ਨਿਭਾ ਸਕਦੇ ਹਾਂ ਕਿ ਜਦੋਂ ਵੀ ਅਸੀਂ ਇਹਦੇ ਇੱਦਾਂ ਦੇ ਸਥਾਨ 'ਤੇ ਜਾਈਏ, ਇੱਦਾਂ ਦੀ ਜਗ੍ਹਾ 'ਤੇ ਜਾਈਏ, ਤਾਂ ਉਸ ਜਗ੍ਹਾ ਦੀ ਮਰਿਆਦਾ ਦਾ ਜ਼ਰੂਰ ਖਿਆਲ ਰੱਖੀਏ।

0: FM बैंड 102 शेरा साथ में का हर्ट्स। तो गाने तो बाद दोस्तों तुसी फिर तो जुड़ चुके हो अपने पसंदीदा प्रोग्राम प्रोग्राम युववाणी दे विच। तो दोस्तों हुण वेला हो गया है साडे इस प्रोग्राम दे विच अग्गे वधण दा। ते मैं रितिका दे नाल गल कर रहा सीगा कि किस तरह दुनिया दे विच वख-वख संस्थावां ने वख-वख ऑर्गनाइजेशनस ने जां फिर वख-वख असीं टीम्स कह दिंदे आ जो कि वर्ल्ड लैवल उत्ते जिहड़ी महामारियां हुंदियां ने उस दे नाल लड़न दे लई जिहड़े आम लोकां ने उहनां दे लई जागरूकता करदियां ने, नाल ही नाल एक इदां दे कैंप्स भी लांदे ने जिस नाल उसदी अवेयरनेस भी फैलाई जा सके।
1: जी ते तुहानूं पता है इसे दे नाल मैनूं अज दा दिन पता लग गया, मैनूं याद भी आ गया एकदम ही कि अज तां विश्व एड्स वैक्सीन दिवस यानी कि वर्ल्ड एड्स वैक्सीन डे भी है। ਅਤੇ ਇਹ ਹਰ ਸਾਲ ਜਿਵੇਂ ਕਿ ਸ਼ਿਕਸ਼ਿਤ ਹੈ ਹੀ ਹੈ ਕਿ 18 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਹਦਾ ਮੇਨ ਮੋਟਿਵ ਕੀ ਹੈ ਤੁਹਾਨੂੰ ਪਤਾ ਹੈ?
0: ਜੀ ਬਿਲਕੁਲ ਦੋਸਤੋ, ਇਸ ਦਾ ਜਿਹੜਾ ਇਸ ਦਿਵਸ ਦਾ ਮੇਨ ਮੋਟਿਵ ਇਹ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਏਡਜ਼ ਯਾਨੀ ਕਿ HIV ਏਡਜ਼ ਦੇ ਬਾਰੇ ਜਾਣਕਾਰੀ ਦੇਣਾ, ਨਾਲ ਹੀ ਨਾਲ ਇਹਦੇ ਲੱਛਣ ਜਾਂ ਫਿਰ ਤੁਸੀਂ ਕਿਸ ਤਰ੍ਹਾਂ ਇਸ ਤੋਂ ਆਪਣਾ ਬਚਾਅ ਰੱਖ ਸਕਦੇ ਹੋ ਇਹਨਾਂ ਬਾਰੇ ਦੱਸਣਾ।
1: ਜੀ ਇਸ ਦੇ ਨਾਲ ਹੀ ਇੱਕ ਤਰ੍ਹਾਂ ਨਾਲ ਡਾਕਟਰਸ ਅਤੇ ਜਿਹੜੇ ਸਾਇੰਟਿਸਟ ਦੇ ਨਾਲ ਜਿਹੜੇ ਵੋਲੰਟੀਅਰਸ ਹੁੰਦੇ ਨੇ ਉਹਨਾਂ ਨੂੰ ਥੈਂਕ ਯੂ ਕਰਨ ਦੇ ਲਈ ਇਹ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਦਿਨ ਰਾਤ ਕਿਉਂਕਿ ਉਹ ਸਾਡੀ ਇੰਨੀ ਮਿਹਨਤ ਕਰਦੇ ਨੇ ਸਾਡੀ ਲਾਈਫ ਨੂੰ ਬਚਾਉਣ ਦੇ ਲਈ, ਇੰਨਾ ਕੁਝ ਸਾਡੇ ਲਈ ਕਰਦੇ ਨੇ, ਤਾਂ ਉਹਨਾਂ ਲਈ ਇੱਕ ਦਿਨ ਤਾਂ ਅਜਿਹਾ ਹੋਣਾ ਚਾਹੀਦਾ ਜਿੱਥੇ ਉਹਨਾਂ ਨੂੰ ਥੈਂਕ ਯੂ ਵੀ ਅਸੀਂ ਕਹੀਏ। ਅਤੇ ਜੇਕਰ ਇਹਦੀ ਹਿਸਟਰੀ ਦੇ ਬਾਰੇ ਗੱਲ ਕਰੀਏ ਤਾਂ 18 ਮਈ 1977 ਨੂੰ ਅਮੈਰੀਕਾ ਦੇ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਭਾਸ਼ਣ ਦੇ ਵਿੱਚ ਕਿਹਾ ਸੀਗਾ ਕਿ ਏਡਜ਼ ਨੂੰ ਖਤਮ ਕਰਨ ਲਈ ਇੱਕ ਪ੍ਰਭਾਵਸ਼ਾਲੀ ਵੈਕਸੀਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਪਹਿਲੀ ਵਾਰੀ ਜਿਹੜੀ ਮਤਲਬ ਇਹ ਦਿਨ ਸੀਗਾ ਇਹ 18 ਮਈ 1998 ਨੂੰ ਮਨਾਇਆ ਗਿਆ ਅਤੇ ਉਸ ਤੋਂ ਬਾਅਦ ਲਗਾਤਾਰ ਇਸ ਦਿਨ ਨੂੰ ਮਨਾਇਆ ਜਾਣ ਲੱਗ ਪਿਆ।
0: ਅਤੇ ਦੋਸਤੋ ਜੇਕਰ ਇਸ ਬਿਮਾਰੀ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਦੇ ਵੱਖ ਵੱਖ ਸਟੇਜਸ ਹੁੰਦੇ ਨੇ, ਅਤੇ ਜੇਕਰ ਤੁਹਾਨੂੰ ਕਿਸੇ ਵੀ ਲੱਛਣ ਦੀ ਜਾਂ ਫਿਰ ਕਿਸੇ ਵੀ ਸਿਮਟਮ ਦੀ ਜਾਣਕਾਰੀ ਤੁਹਾਨੂੰ ਆਪ ਦੇ ਸਰੀਰ ਦੇ ਵਿੱਚ ਦਿਖਾਈ ਦਿੰਦੀ ਹੈ ਤਾਂ ਇਹ ਤੁਹਾਡਾ ਫਰਜ਼ ਬਣ ਜਾਂਦਾ ਤੁਸੀਂ ਜਲਦ ਤੋਂ ਜਲਦ ਨੇੜਲੇ ਡਾਕਟਰ ਜਾਂ ਫਿਰ ਕਈ ਇੱਦਾਂ ਦੇ ਔਰਗਨਾਈਜੇਸ਼ਨਸ ਦੇ ਨਾਲ ਜੁੜੋ ਜੋ ਕਿ ਇਸ ਦਾ ਇਲਾਜ ਮੁੱਢਲੇ ਤੌਰ 'ਤੇ ਕਰ ਸਕਣ।

0: ਤੁਸੀਂ ਸੁਣ ਰਹੇ ਹੋ FM ਬੈਂਡ 102.7 ਤੇ ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਤੁਹਾਡੀ ਆਪਣੀ ਦੋਸਤ ਆਰਜੇ ਰਿਤਿਕਾ
1: ਤੇ ਤੁਹਾਡਾ ਦੋਸਤ ਆਰਜੇ ਸ਼ਿਕਸ਼ਿਤ। ਤੋ ਦੋਸਤੋ, ਫਿਲਹਾਲ ਗਾਣੇ ਦੀ ਬ੍ਰੇਕ ਤੋਂ ਬਾਅਦ ਹੁਣ ਅਸੀਂ ਵੱਧਦੇ ਹਾਂ ਸਾਡੇ ਅਗਲੇ ਪ੍ਰੋਗਰਾਮ ਯਾਨੀ ਕਿ ਅਗਲੇ ਸੈਗਮੈਂਟ ਦੇ ਵੱਲ।
0: ਜੀ ਦੋਸਤੋ, ਵੇਲਾ ਹੋ ਚੁੱਕਿਆ ਹੈ ਜੀ ਵਰਡ ਐਕਸਪ੍ਰੈਸ ਦਾ। ਜੀ ਹਾਂਜੀ, ਬਿਲਕੁਲ ਸਹੀ ਗੱਲ ਹੈ ਕਿ ਵਰਡ ਐਕਸਪ੍ਰੈਸ ਦੀ ਜਿਹੜੀ ਗੱਡੀ ਹੈ ਆਪਣੇ ਪਲੈਟਫਾਰਮ 'ਤੇ ਪਹੁੰਚ ਗਈ ਹੈ, ਅਤੇ ਮੈਨੂੰ ਲੱਗਦਾ ਸਾਡੇ ਜਿਹੜੇ ਲਿਸਨਰਸ ਨੇ ਨਾ ਉਹ ਕਾਲਸ ਕਰ ਕਰਕੇ ਸ਼ਿਕਸ਼ਿਤ ਦੱਸ ਰਹੇ ਕਿ ਫਿਲਮ ਇਸ ਨੰਬਰ 1 ਜਿਹੜਾ ਨਾ ਜਲਦੀ ਤੋਂ ਜਲਦੀ ਲੈ ਕੇ ਆਈਏ, ਹੈ ਨਾ?
1: ਬਿਲਕੁਲ ਰਿਤਿਕਾ, ਕਿਉਂਕਿ ਸਮੇਂ ਤੋਂ ਪਹਿਲਾਂ ਹੀ ਸਾਨੂੰ ਸਟੂਡੀਓ ਦੇ ਵਿੱਚ ਕਾਫੀ ਜ਼ਿਆਦਾ ਕਾਲਸ
0: ਆ ਰਹੀਆਂ ਨੇ
1: ਹੋ ਗਏ ਨੇ, ਅਤੇ ਇੱਕ ਸਾਡੀ ਅਪੀਲ ਹੈ ਕਿ ਥੋੜ੍ਹਾ ਜਿਹਾ ਇੰਤਜ਼ਾਰ, ਕੁਛ ਚੰਦ ਮਿੰਟਾਂ ਦਾ ਤੁਸੀਂ ਇੰਤਜ਼ਾਰ ਕਰੋ, ਅਤੇ ਥੋੜ੍ਹੇ ਜਿਹੇ ਇੰਤਜ਼ਾਰ ਤੋਂ ਬਾਅਦ ਤੁਹਾਨੂੰ ਜ਼ਰੂਰ ਮੌਕਾ ਮਿਲੇਗਾ ਸਾਡੇ ਨਾਲ ਯਾਨੀ ਕਿ ਤੁਹਾਡੇ ਯੁਵਾ ਦੋਸਤਾਂ ਦੇ ਨਾਲ ਇਸ ਪ੍ਰੋਗਰਾਮ ਯਾਨੀ ਕਿ ਯੁਵਾਣੀ ਦੇ ਵਿੱਚ ਨਾਲ ਜੁੜਨ ਦਾ।
0: ਬਿਲਕੁਲ ਦੋਸਤੋ, ਅਤੇ ਹੁਣ ਗੱਲ ਕਰ ਲੈਂਦੇ ਹਾਂ ਕਿ ਅੱਜ ਦਾ ਖਾਸ ਵਰਡ ਯਾਨੀ ਕਿ ਕਿਹੜਾ ਵਰਡ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ। ਅਤੇ ਦੋਸਤੋ, ਅੱਜ ਦਾ ਵਰਡ ਲੈ ਕੇ ਆਏ ਹਾਂ ਜੀ ਰੀਝ।
1: ਬਿਲਕੁਲ ਦੋਸਤੋ, ਉਹੀ ਰੀਝ ਜਿਸ ਦੇ ਨਾਲ ਤੁਸੀਂ ਸਾਨੂੰ ਸੁਣਦੇ ਹੋ ਯਾਨੀ ਕਿ ਆਪਣੇ ਯੁਵਾ ਦੋਸਤਾਂ ਨੂੰ ਸੁਣਦੇ ਹੋ ਇਸ ਪ੍ਰੋਗਰਾਮ ਯੁਵਾਣੀ ਦੇ ਵਿੱਚ।
0: ਬਿਲਕੁਲ ਦੋਸਤੋ, ਰੀਝ ਪੰਜਾਬੀ ਸ਼ਬਦ ਹੈ, ਅਤੇ ਤੁਹਾਨੂੰ ਪਤਾ ਹੈ ਸ਼ਿਕਸ਼ਿਤ ਇਹ ਨਾ ਵਰਡ ਆਪਾਂ ਨੋਰਮਲੀ ਤਾਂ ਕਹਾਂਗੇ ਕਿ ਇਹ ਤਾਂ ਯੂਜ਼ਫੁਲ ਵਰਡ ਹੈ, ਬਹੁਤ ਜ਼ਿਆਦਾ ਯੂਜ਼ਡ ਹੁੰਦਾ ਹੈ, ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ, ਬਟ ਹੁਣ ਇਸ ਦੀ ਵਰਤੋਂ ਬਹੁਤ ਘੱਟ ਗਈ ਹੈ।
1: ਬਿਲਕੁਲ ਰਿਤਿਕਾ, ਅਸੀਂ ਅਕਸਰ ਨਾ ਪਹਿਲਾਂ ਦੇਖਦੇ ਸੀਗੇ ਕਿ ਫਿਲਮਾਂ ਦੇ ਵਿੱਚ ਜਾਂ ਫਿਰ ਗਾਣਿਆਂ ਦੇ ਵਿੱਚ ਇਸ ਸ਼ਬਦ ਦਾ ਬੜੀ ਨਾ ਇੱਕ ਫ੍ਰੀਕੁਐਂਟਲੀ ਵੇ ਦੇ ਨਾਲ ਇਸ ਦਾ ਯੂਜ਼ ਹੁੰਦਾ ਸੀਗਾ, ਗਾਣਿਆਂ ਦੇ ਵਿੱਚ ਹੋ ਜਾਵੇ, ਸ਼ਾਇਰੀ ਦੇ ਵਿੱਚ ਹੋ ਜਾਵੇ, ਰੀਝ ਸ਼ਬਦ ਦਾ ਕਿਤੇ ਨਾ ਕਿਤੇ ਸਾਨੂੰ ਇਸਤੇਮਾਲ ਦੇਖਣ ਨੂੰ ਮਿਲ ਜਾਂਦਾ ਸੀ।
0: ਬਿਲਕੁਲ, ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਜਿਹੜਾ ਪ੍ਰਯੋਗ ਸੀਗਾ ਨਾ ਉਹ ਆਮ ਬੋਲਚਾਲ ਤੋਂ ਲੈ ਕੇ ਪੰਜਾਬ ਦੇ ਸਾਹਿਤ, ਪੰਜਾਬ ਦੇ ਗੀਤਾਂ ਅਤੇ ਵੱਡੇ ਵੱਡੇ ਲੈਵਲਸ ਦੇ ਉੱਤੇ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀਗਾ। ਲੇਕਿਨ ਅੱਜ ਕੱਲ੍ਹ ਜਿਹੜਾ ਅਸੀਂ ਕਹਿ ਦਿੰਦੇ, ਮੈਂ ਤਾਂ ਬਹੁਤ ਦਿਲ ਤੋਂ ਕੰਮ ਕੀਤਾ, ਰੀਝ ਦਾ ਮਤਲਬ ਤਾਂ ਦੱਸਿਆ ਹੀ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਬਹੁਤ ਦਿਲ ਤੋਂ ਕੰਮ ਕਰਦੇ ਹਾਂ, ਪੂਰੇ ਸ਼ਿੱਦਤ ਦੇ ਨਾਲ ਕਿਸੇ ਚੀਜ਼ ਨੂੰ ਕਰਦੇ ਹਾਂ, ਉਹੀ ਚੀਜ਼ ਤਾਂ ਹੁੰਦੀ ਹੈ ਰੀਝ, ਯਾਨੀ ਕਿ ਦਿਲ ਦੀ ਡੂੰਘੀ ਖੁਆਇਸ਼।
1: ਅਤੇ ਮੇਰੀ ਰਿਤਿਕਾ, ਮੈਨੂੰ ਲੱਗਦਾ ਕਿ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਇਸ ਵਕਤ ਸੁਣ ਰਹੇ ਨੇ ਜਾਂ ਫਿਰ ਯੁਵਾ ਦੋਸਤ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਨੇ, ਇਹਨਾਂ ਦੇ ਦਿਲ ਦੇ ਵਿੱਚ ਕੋਈ ਨਾ ਕੋਈ ਰੀਝ ਜ਼ਰੂਰ ਹੋਵੇਗੀ, ਕਿਸੇ ਦੇ ਆਪਣੇ ਕੰਮ ਦੇ ਪ੍ਰਤੀ, ਕਿਸੇ ਦੇ ਆਪਣੀ ਜ਼ਿੰਦਗੀ ਦੇ ਪ੍ਰਤੀ, ਜਾਂ ਫਿਰ ਕਿਸੇ ਦੇ ਆਪਣੇ ਮਾਂ ਬਾਪ ਦੇ ਪ੍ਰਤੀ ਕੋਈ ਨਾ ਕੋਈ ਰੀਝ ਜ਼ਰੂਰ ਹੋਵੇਗੀ।
0: ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਇਸ ਦੇ ਮਤਲਬ ਮਿਲਦੇ ਜੁਲਦੇ ਸ਼ਬਦ ਜਿਹੜੇ ਇਹਦੇ ਨਾਲ ਰਿਲੇਟ ਕਰ ਸਕਦੇ ਆ ਸ਼ਿਕਸ਼ਿਤ, ਜਿਵੇਂ ਕਿ ਇੱਛਾ ਹੋ ਗਈ, ਤਮੰਨਾ ਹੋ ਗਈ, ਜਿਵੇਂ ਅਸੀਂ ਕਹਿੰਦੇ ਮੇਰੇ ਦਿਲ ਦੀ ਇੱਛਾ ਹੈ, ਅਸੀਂ ਕਹਿ ਸਕਦੇ ਹਾਂ ਮੇਰੇ ਦਿਲ ਦੀ ਰੀਝ ਹੈ ਕਿ ਮੈਂ ਇੱਕ ਵਾਰ ਕਿਤੇ ਨਾ ਕਿਤੇ ਘੁੰਮ ਕੇ ਆਵਾਂ, ਹੈ ਨਾ? ਜਦੋਂ ਇਹੀ ਗੱਲ ਮੈਂ ਤੁਹਾਨੂੰ ਦੱਸ ਰਹੀ ਕਿ ਤਮੰਨਾ ਵੀ ਇਸ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ, ਅਤੇ ਜੇਕਰ ਤਮੰਨਾ ਦੀ ਗੱਲ ਕੀਤੀ ਗਈ ਹੈ ਤਾਂ ਤਮੰਨਾ ਦੇ ਨਾਲ ਮੈਨੂੰ ਨਾ ਇੱਕ ਗਾਣਾ ਯਾਦ ਆ ਰਿਹਾ, ਮੇਰਾ ਦਿਲ ਕਰ

0: ਦੇ ਵਿੱਚ ਜੁੜਨ ਦੇ ਲਈ। ਅਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੱਖ ਵੱਖ ਜਿਹੜੇ ਜ਼ਿਲ੍ਹਿਆਂ ਤੋਂ ਵੱਖ ਵੱਖ ਸ਼ਹਿਰਾਂ ਤੋਂ ਜਿਹੜੇ ਸਾਡੇ ਨਾਲ ਲੋਕ ਜੁੜਦੇ ਨੇ ਐਜ਼ ਅ ਫੈਮਿਲੀ ਬਣਦੇ ਨੇ ਇਸ ਪ੍ਰੋਗਰਾਮ ਦੀ।
1: ਜੀ ਦੋਸਤੋ, ਅਤੇ ਤੁਹਾਡਾ ਫੇਵਰੇਟ ਸੈਗਮੈਂਟ ਫਿਲਮੀ ਨੰਬਰ 1 ਵੀ ਅਸੀਂ ਲੈ ਕੇ ਆਵਾਂਗੇ, ਬਟ ਹੁਣ ਹੋਵੇਲਾ ਹੋ ਚੁੱਕਿਆ ਦੂਜੇ ਸੈਗਮੈਂਟ ਯਾਨੀ ਕਿ ਗੱਲ ਤਜੁਰਬੇ ਵਾਲੀ ਦਾ। ਜੀ, ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣਾ ਵੀ ਜ਼ਰੂਰੀ ਹੈ ਤੁਹਾਨੂੰ ਸਾਰਿਆਂ ਨੂੰ। ਅਤੇ ਅੱਜ ਜਿਹੜੀ ਤੁਹਾਡੇ ਲਈ ਇੱਕ ਮੋਟੀਵੇਟਿੰਗ ਸਟੋਰੀ ਅਸੀਂ ਲੈ ਕੇ ਆਏ ਹਾਂ, ਉਹ ਹੈ ਜੀ ਇੱਕ ਮਾਊਂਟੇਨ ਕਲਾਈਂਬਰ ਦੀ, ਯਾਨੀ ਕਿ ਅਰੁਣਿਮਾ ਸਿਨਹਾ, ਜੋ ਕਿ ਨੈਸ਼ਨਲ ਲੈਵਲ ਵਾਲੀਬਾਲ ਪਲੇਅਰ ਸੀਗੇ, ਜਿਨ੍ਹਾਂ ਨੇ ਆਪਣੀ ਮਤਲਬ ਕਿ ਲਾਈਫ ਦੇ ਵਿੱਚ ਇੰਨੀਆਂ ਸਟਰਗਲਸ ਤੋਂ ਉੱਪਰ ਉੱਠ ਕੇ ਆਪਣੇ ਡ੍ਰੀਮਸ ਨੂੰ ਫੁਲਫਿਲ ਕੀਤਾ ਹੈ ਨਾ ਸਿਕਸ਼ਿਤ।
0: ਬਿਲਕੁਲ ਰਿਤਿਕਾ, ਜਦੋਂ ਦੋਸਤੋ ਅਸੀਂ ਗੱਲ ਕਰਦੇ ਹਾਂ ਅਰੁਣਿਮਾ ਸਿਨਹਾ ਦੀ, ਯਾਨੀ ਕਿ ਮਾਊਂਟੇਨ ਕਲਾਈਂਬਰ ਦੀ, ਇਹ ਕੋਈ ਸਾਧਾਰਨ ਮਾਊਂਟੇਨ ਕਲਾਈਂਬਰ ਨਹੀਂ ਸਨ। ਇਹਨਾਂ ਨੇ ਬਾਵਜੂਦ ਇੰਨੀ ਔਖੀ ਘੜੀ ਦੇ ਬਾਵਜੂਦ ਵੀ ਇੱਕ ਮਾਊਂਟ ਐਵਰੈਸਟ ਨੂੰ ਜਿੱਦਾਂ ਕਲਾਈਂਬ ਕੀਤਾ, ਇੰਨੀ ਔਖੀ ਘੜੀ ਦੇ ਬਾਵਜੂਦ ਵੀ, ਉਹ ਕਾਫੀ ਜ਼ਿਆਦਾ ਇੰਸਪੀਰੇਸ਼ਨਲ ਤਾਂ ਹੈਗੀ ਹੈ, ਨਾਲ ਹੀ ਨਾਲ ਸਾਡੇ ਯੁਵਾ ਦੋਸਤਾਂ ਦੇ ਲਈ ਅਤੇ ਸਾਡੇ ਲਈ ਵੀ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਹੈ।
1: ਬਿਲਕੁਲ, ਅਤੇ ਸਿਕਸ਼ਿਤ ਤੁਹਾਨੂੰ ਹੁਣ ਅਸੀਂ ਇਹ ਗੱਲ ਤਾਂ ਅਸੀਂ ਇਹਨਾਂ ਨੂੰ ਦੱਸਤੀ ਸਾਡੇ ਲਿਸਨਰਸ ਨੂੰ ਕਿ ਅਸੀਂ ਗੱਲ ਕਰ ਰਹੇ ਉਹਨਾਂ ਦੀ ਮਤਲਬ ਲਾਈਫ ਸਟਰਗਲਸ ਦੇ ਬਾਰੇ, ਜਰਨੀ ਦੇ ਬਾਰੇ, ਬਟ ਐਸੀ ਕੀ ਮੁਸੀਬਤ ਸੀ ਤੁਹਾਨੂੰ ਪਤਾ?
0: ਜੀ ਬਿਲਕੁਲ, ਅੱਜ ਜਦੋਂ ਅਸੀਂ ਪੜ੍ਹ ਰਹੇ ਸੀਗੇ ਮੈਂ ਅਤੇ ਰਿਤਿਕਾ, ਅਤੇ ਸਾਨੂੰ ਇਹ ਜਾਣਨ ਦਾ ਮੌਕਾ ਮਿਲਿਆ ਕਿ ਇਹਨਾਂ ਨੇ ਕਿਸ ਤਰ੍ਹਾਂ ਮੁਸੀਬਤ ਦੇ ਵਿੱਚ ਰਹਿੰਦਿਆਂ ਇੰਨਾ ਵੱਡਾ ਡਿਸੀਜਨ ਲਿਆ, ਨਾ ਕਿ ਸਿਰਫ ਡਿਸੀਜਨ ਲਿਆ, ਉਸ ਡਿਸੀਜਨ ਦੇ ਉੱਤੇ ਅਮਲ ਕਰਕੇ ਇੱਕ ਚੁਣੌਤੀ ਦਾ ਸਾਹਮਣਾ ਵੀ ਕੀਤਾ।
1: ਜੀ ਦੋਸਤੋ, ਦੱਸ ਦਿੰਦੇ ਹਾਂ ਕਿ ਇਹਨਾਂ ਦੀ ਲੈਗ ਜਿਹੜੀ ਹੈ ਉਹ ਕੱਟੀ ਗਈ ਸੀਗੀ ਕਿਸੇ ਪ੍ਰੋਬਲਮ ਦੇ ਕਾਰਨ, ਬਟ ਇਹਨਾਂ ਨੇ ਉਸ ਚੁਣੌਤੀ ਨੂੰ ਕਦੇ ਵੀ ਮਤਲਬ ਕਿ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਕਹਿ ਸਕਦੇ ਹਾਂ ਕਿ ਇਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਅਤੇ ਇਹਨਾਂ ਨੂੰ ਆਰਟੀਫਿਸ਼ਲ ਲੈਗ ਦੇ ਮਤਲਬ ਲਗਵਾਈ ਗਈ ਸੀਗੀ, ਅਤੇ ਇਹਨਾਂ ਨੇ ਉਸ ਦੇ ਦੌਰਾਨ ਮਤਲਬ ਉਸ ਪ੍ਰੋਬਲਮ ਨੂੰ ਫੇਸ ਕਰਦੇ ਹੋਏ ਆਪਣੀ ਲਾਈਫ ਦੇ ਵਿੱਚ ਉੱਥੇ ਹੋਸਪਿਟਲ 'ਚ ਰਹਿੰਦੇ ਹੀ ਸੋਚ ਲਿਆ ਸੀਗਾ ਕਿ ਮੈਂ ਨਾ ਇੱਕ ਵਾਰ ਮਾਊਂਟ ਐਵਰੈਸਟ ਜਿਹੜਾ ਹੈ ਉੱਥੇ ਚੜ੍ਹ ਕੇ ਆਉਣਾ, ਉਸ ਮਾਊਂਟੇਨ ਦੇ ਉੱਤੇ ਮੈਂ ਜਾ ਕੇ ਆਪਣੀ ਜਿਹੜੀ ਡਿਜ਼ਾਇਰ ਹੈ ਉਸ ਨੂੰ ਫੁਲਫਿਲ ਕਰਨਾ ਹੈ ਨਾ ਸਿਕਸ਼ਿਤ।
0: ਬਿਲਕੁਲ ਰਿਤਿਕਾ, ਅਤੇ ਦੋਸਤੋ ਤੁਹਾਨੂੰ ਦੱਸਦੇ ਹਾਂ, ਅਸੀਂ ਕੋਈ ਵੀ ਪਹਾੜੀ ਜਾਂ ਫਿਰ ਕੋਈ ਆਮ ਚੋਟੀ ਦੀ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਮਾਊਂਟ ਐਵਰੈਸਟ ਦੀ, ਜੋ ਕਿ ਦੁਨੀਆ ਦਾ ਸਭ ਤੋਂ ਉੱਚੀ ਚੋਟੀ ਜਿਸ ਨੂੰ ਕਿਹਾ ਜਾਂਦਾ ਹੈ। ਅਤੇ ਦੋਸਤੋ, ਅਸੀਂ ਜਦੋਂ ਗੱਲ ਕਰਦੇ ਹਾਂ ਇਹਨਾਂ ਦੇ ਜਜ਼ਬੇ ਦੇ ਬਾਰੇ, ਤਾਂ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਇੱਕ ਆਰਟੀਫਿਸ਼ੀਅਲ ਲੈਗ ਦੇ ਸਹਾਰੇ ਦੇ ਨਾਲ ਇਹਨਾਂ ਨੇ ਇੰਨੀ ਉੱਚੀ ਜਿਹੜੀ ਸ਼ਿਖਰ ਹੈ ਉਸ ਤੋਂ ਸ਼ਿਕਸਤ ਕੀਤਾ, ਨਾਲ ਹੀ ਨਾਲ ਇੰਨੀ ਉੱਚੀ ਚੋਟੀ ਦੇ ਉੱਤੇ ਆਪਣਾ ਝੰਡਾ ਲਹਿਰਾਇਆ, ਆਪਣੇ ਨਾਮ ਦਾ ਅਤੇ ਆਪਣੇ ਦੇਸ਼ ਦਾ ਝੰਡਾ ਲਹਿਰਾਇਆ।
1: ਬਿਲਕੁਲ, ਸ਼ਿਕਸ਼ਿਤ ਕਹਿ ਸਕਦੇ ਜਿੱਥੇ ਮਾਮੂਲੀ ਲੋਕ ਨਹੀਂ ਜਾ ਸਕਦੇ, ਉੱਥੇ ਇਹਨਾਂ ਨੇ ਆਪਣੇ ਜਿਹੜੇ ਇੱਕ ਜਜ਼ਬੇ ਨੂੰ ਹੈ ਨਾ ਕਾਇਮ ਰੱਖ ਕੇ ਦਿਖਾਇਆ, ਅਤੇ ਜ਼ਿੱਦੀ ਦਿਲ ਪੂਰਾ ਆਪਣਾ ਜਿਹੜਾ ਨਾ ਦਿਖਾਇਆ ਕਿ ਮੈਂ ਜ਼ਿੱਦੀ ਹਾਂ ਅਤੇ ਮੈਂ ਆਪਣੀ ਜ਼ਿੱਦ ਨੂੰ ਪੂਰਾ ਕਰਨਾ, ਆਪਣੇ ਡ੍ਰੀਮਸ ਨੂੰ ਫੁਲਫਿਲ ਕਰਨਾ।
0: ਅਤੇ ਰਿਤਿਕਾ, ਜਦੋਂ ਇਹਨਾਂ ਦੇ ਅਸੀਂ ਸਫ਼ਰ ਦੀ ਗੱਲ ਕਰਦੇ ਹਾਂ, ਤਾਂ ਮੈਂ ਸ਼ੋਰ ਹਾਂ ਕਿ ਇਹਨਾਂ ਦਾ ਸਫ਼ਰ ਆਸਾਨ ਨਹੀਂ ਰਿਹਾ ਹੋਵੇਗਾ ਦੋਸਤੋ, ਪਰ ਇੰਨੀ ਕਠਿਨਾਈ, ਇੰਨੀ ਮੁਸ਼ਕਿਲਾਂ ਤੋਂ ਬਾਵਜੂਦ ਵੀ ਇਹਨਾਂ ਨੇ ਉਸ ਸਫ਼ਰ ਨੂੰ ਅੰਜਾਮ ਦਿੱਤਾ, ਉਸ ਸਫ਼ਰ ਨੂੰ ਪੂਰਾ ਕੀਤਾ, ਇਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ।
1: ਬਿਲਕੁਲ, ਅਤੇ ਮੈਨੂੰ ਲੱਗਦਾ ਹੈ ਜਿਵੇਂ ਹੁਣ ਮੈਂ ਜ਼ਿੱਦੀ ਦਿਲ ਦੀ ਗੱਲ ਕਰ ਰਹੀ ਸੀ, ਮੇਰਾ ਨਾ ਇੱਕ ਸੌਂਗ ਸੁਣਨ ਦਾ ਦਿਲ ਕਰ ਰਿਹਾ ਜੋ ਵਿਸ਼ਾਲ ਦਦਲਾਨੀ ਦਾ ਹੈ ਨਾ।
0: ਜੀ ਬਿਲਕੁਲ, ਅਤੇ ਤੁਹਾਡੀ ਫਰਮਾਇਸ਼ 'ਤੇ ਗਾਣਾ ਵੀ ਅਸੀਂ ਜ਼ਰੂਰ ਪਲੇ ਕਰਦੇ ਹਾਂ,
1: ਮੈਨੂੰ ਲੱਗਦਾ ਲਿਸਨਰਸ ਵੀ ਜ਼ਰੂਰ ਇੰਜੋਏ ਕਰਨਗੇ।
0: ਜੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਆਪਣੀ ਦੋਸਤ ਆਰਜੇ ਰਿਤਿਕਾ ਤੇ ਆਰਜੇ
1: ਸ਼ਿਕਸ਼ਿਤ ਦੇ ਨਾਲ,
0: ਤੇ ਮੈਨੂੰ ਲੱਗਦਾ ਸਾਰੇ ਕਾਫੀ ਇੰਜੋਏ ਕਰਦੇ ਹੋਣਗੇ, ਹੈ ਨਾ ਸ਼ਿਕਸ਼ਿਤ?
1: ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਪਹਿਲਾਂ ਵੀ ਦੱਸਿਆ ਕਿ ਸਟੂਡੀਓ ਦੇ ਵਿੱਚ ਆਲਰੇਡੀ ਕਾਲਸ ਮੈਸੇਜ ਇੰਨੇ ਆ ਰਹੇ ਨੇ ਪ੍ਰੋਗਰਾਮ

0: ਸੋ ਦੋਸਤੋ ਫਿਲਹਾਲ ਗਾਣੇ ਤੋਂ ਬਾਅਦ ਤੁਸੀਂ ਫਿਰ ਤੋਂ ਜੁੜ ਚੁੱਕੇ ਹੋ ਆਪਣੇ ਪ੍ਰੋਗਰਾਮ ਯੁਵਾਣੀ ਦੇ ਵਿੱਚ। ਫਿਲਹਾਲ ਅਸੀਂ ਗੱਲ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਰਿਤਿਕਾ ਵੱਖ ਵੱਖ ਕਹਾਣੀਆਂ, ਵੱਖ ਵੱਖ ਲੋਕਾਂ ਦੇ ਕਿੱਸੇ, ਤਜ਼ੁਰਬੇ ਸਾਡੇ ਲਈ ਕਿਸ ਤਰ੍ਹਾਂ ਇੰਸਪੀਰੇਸ਼ਨਲ ਜਾਂ ਫਿਰ ਮੋਟੀਵੇਸ਼ਨ ਦਾ ਜਿਹੜਾ ਇੱਕ ਸਰੋਤ ਹੈ ਬਣ ਸਕਦੀਆਂ ਨੇ।
1: ਬਿਲਕੁਲ, ਅਤੇ ਮੈਨੂੰ ਲੱਗਦਾ ਇੱਕ ਹੋਰ ਸਟੋਰੀ ਸਾਡੇ ਲਿਸਨਰਸ ਨੂੰ ਦੱਸ ਦੇਣੀ ਚਾਹੀਦੀ ਹੈ ਕਿ ਕੀ ਕਰ ਸਕਦੇ ਹਾਂ, ਕਿਵੇਂ ਕਿਵੇਂ ਲੋਕ ਜਿਹੜੇ ਆਪਣੀ ਲਾਈਫ ਦੇ ਵਿੱਚੋਂ ਉੱਪਰ ਉੱਠ ਕੇ ਕੁਛ ਨਾ ਕੁਛ ਨਵਾਂ ਕਰਦੇ ਨੇ, ਅਤੇ ਸਾਨੂੰ ਗਿਵ ਅਪ ਨਹੀਂ ਕਰਨਾ ਚਾਹੀਦਾ। ਅਤੇ ਗਿਵ ਅਪ ਦੇ ਨਾਲ ਹੀ ਮੈਨੂੰ ਨਾ ਇੱਕ ਹੋਰ ਗੱਲ ਯਾਦ ਆਈ ਕਿ ਇੱਕ ਹੋਰ ਸਟੋਰੀ ਤੁਹਾਨੂੰ ਦੱਸਣੀ ਚਾਹੀਦੀ ਹੈ, ਜੋ ਹੈ ਜਨਨ ਪ੍ਰਕਾਸ਼ ਖੋਜ ਦੀ ਲਾਈਫ ਬਾਰੇ, ਜੋ ਕਿ ਬਹੁਤ ਮੋਟੀਵੇਟਿੰਗ ਹੈ। ਅਤੇ ਦੱਸ ਦਿੰਦੇ ਹਾਂ ਦੋਸਤੋ ਕਿ ਇਹ ਅਜਿਹੀ ਸਟੋਰੀ ਹੈ ਜੋ ਦੱਸਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਜਨਨ ਪ੍ਰਕਾਸ਼ ਘੋਸ਼ ਜੀ ਸੀਗੇ, ਉਹਨਾਂ ਨੇ ਆਪਣੀ ਲਾਈਫ ਵਿੱਚ ਬਹੁਤ ਸਟਰਗਲ ਕੀਤਾ। 1909 ਵਿੱਚ ਜਨਮੇ, ਕੋਲਕਾਤਾ ਵਿੱਚ ਜਨਮੇ ਜਨਨ ਪ੍ਰਕਾਸ਼ ਘੋਸ਼ ਜੀ ਬਚਪਨ ਤੋਂ ਹੀ ਬਹੁਤ ਜ਼ਿਆਦਾ ਐਨਰਜੈਟਿਕ ਅਤੇ ਕਿਊਰੀਅਸ ਸੀਗੇ, ਅਤੇ ਉਹਨਾਂ ਨੂੰ ਸ਼ੌਂਕ ਪਤਾ ਕਾਹਦਾ ਸੀਗਾ
0: ਜੀ? ਕਾਹਦਾ?
1: ਸਪੋਰਟਸ ਦਾ, ਕਿ ਮੈਂ ਪਲੇਅਰ ਬਣਨਾ ਚਾਹੁੰਦਾ ਹਾਂ। ਬਟ
0: ਹਰ ਇੱਕ ਦੋਸਤੋ, ਹਰ ਇੱਕ ਆਮ ਬੱਚੇ ਨੂੰ ਇੱਕ ਸ਼ੌਂਕ ਹੁੰਦਾ ਕਿ ਮੈਂ ਵੱਡਾ ਹੋ ਕੇ ਕ੍ਰਿਕਟਰ ਬਣਾਂਗਾ ਜਾਂ ਫਿਰ ਕਿਸੇ ਵੀ ਖੇਡ ਦਾ ਖਿਡਾਰੀ ਬਣਾਂਗਾ। ਇਸ ਤਰ੍ਹਾਂ ਸਾਡੇ ਘੋਸ਼ ਸਾਹਿਬ ਨੂੰ ਵੀ ਇੱਕ ਬਚਪਨ ਤੋਂ ਹੀ ਇਸ ਦਾ ਖੇਡਾਂ ਵਿੱਚ ਜਾਣ ਦਾ ਸ਼ੌਂਕ ਸੀਗਾ।
1: ਬਿਲਕੁਲ ਸ਼ਿਕਸ਼ਿਤ, ਅਤੇ ਉਹਨਾਂ ਦੀ ਲਾਈਫ 'ਚ ਨਾ ਇੱਕ ਪ੍ਰੋਬਲਮ ਆਈ ਸੀਗੀ ਜਿਹਦੇ ਕਾਰਨ ਨਾ ਉਹ ਸਪੋਰਟਸ ਦੇ ਵਿੱਚ ਤਾਂ ਨਹੀਂ ਜਾ ਸਕੇ, ਬਟ ਉਹਨਾਂ ਨੇ ਇੱਕ ਹੋਰ ਨਵੀਂ ਮਤਲਬ ਕਿ ਉਡਾਨ ਭਰੀ, ਇੱਕ ਨਵਾਂ ਜ਼ਰੀਆ ਲੱਭਿਆ। ਅਤੇ ਤੁਸੀਂ ਦੱਸੋਗੇ ਸਾਡੇ ਲਿਸਨਰਸ ਨੂੰ ਉਹ ਕਿਹੜੀ ਚੀਜ਼ ਸੀਗੀ?
0: ਅਤੇ ਦੋਸਤੋ, ਉਹਨਾਂ ਨੇ ਸਪੋਰਟਸ ਤੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਮੈਡੀਕਲੀ ਜਾਂ ਫਿਰ ਫਿਜ਼ੀਕਲੀ ਫਿੱਟ ਨਹੀਂ ਨੇ, ਉਹਨਾਂ ਨੇ ਸਪੋਰਟਸ ਦਾ ਦਰਵਾਜ਼ਾ ਬੰਦ ਕਰਕੇ ਇੱਕ ਉਹਨਾਂ ਨੇ ਇੱਕ ਹੋਰ ਦਰਵਾਜ਼ੇ 'ਤੇ ਖਟਖਟਾਇਆ, ਜੋ ਕਿ ਦਰਵਾਜ਼ਾ ਸੀਗਾ ਸੰਗੀਤ ਦਾ, ਕਲਾ ਦਾ।
1: ਬਿਲਕੁਲ ਦੋਸਤੋ, ਉਹਨਾਂ ਨੂੰ ਹੋ ਗਈ ਸੀ ਆਈ ਇੰਜਰੀ, ਜਿਹਦੇ ਕਾਰਨ ਕਿ ਉਹ ਫਿਜ਼ੀਕਲੀ ਫਿੱਟ ਨਹੀਂ ਗਿਣੇ ਜਾਂਦੇ ਸੀਗੇ। ਅਤੇ ਸਪੋਰਟਸ ਦੇ ਵਿੱਚ ਇੱਕ ਪਲੇਅਰ ਨੂੰ ਹਮੇਸ਼ਾ ਤੰਦਰੁਸਤ ਹੋਣਾ ਚਾਹੀਦਾ, ਫਿਜ਼ੀਕਲੀ ਫਿੱਟ ਹੋਣਾ ਚਾਹੀਦਾ, ਹੈ ਨਾ ਸ਼ਿਕਸ਼ਿਤ? ਜਿਹਦੇ ਕਾਰਨ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਤਲਬ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ, ਅਤੇ ਬਹੁਤ ਜ਼ਿਆਦਾ ਨੈਪੋਟਿਜ਼ਮ ਕਹਿ ਸਕਦੇ ਹਾਂ, ਬਹੁਤ ਚੀਜ਼ਾਂ ਮਤਲਬ ਉਹਨਾਂ ਨੂੰ ਫੇਸ ਕਰਨੀਆਂ ਪਈਆਂ। ਬਟ ਉਹਨਾਂ ਨੇ ਹਿੰਮਤ ਨਹੀਂ ਹਾਰੀ, ਅਤੇ ਉਹਨਾਂ ਨੇ ਸੋਚਿਆ ਕਿ ਯਾਰ ਜੇ ਇੱਥੋਂ ਇੱਕ ਦਰਵਾਜ਼ਾ ਬੰਦ ਹੋਇਆ, ਕਹਿੰਦੇ ਨੇ ਨਾ ਕਿ ਇੱਕ ਰਸਤਾ ਬੰਦ ਹੁੰਦਾ ਤਾਂ ਚਾਰ ਦਰਵਾਜ਼ੇ ਜਿਹੜੇ ਉਹ ਖੁੱਲ ਜਾਂਦੇ ਨੇ, ਅਤੇ ਉਹਨਾਂ ਨੇ ਵੀ ਇੱਕ ਦਰਵਾਜ਼ਾ ਹੋਰ ਖਟਖਟਾਇਆ, ਜੋ ਕਿ ਮਿਊਜ਼ਿਕ ਦਾ ਸੀਗਾ। ਅਤੇ ਮਿਊਜ਼ਿਕ ਦੇ ਵਿੱਚ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਕੀਤਾ, ਹੈ ਨਾ ਸ਼ਿਕਸ਼ਿਤ
0: ਜੀ? ਬਿਲਕੁਲ ਰਿਤਿਕਾ, ਜਦੋਂ ਅਸੀਂ ਗੱਲ ਕਰਦੇ ਹਾਂ ਘੋਸ਼ ਸਾਹਿਬ ਦੀ, ਤਾਂ ਇਸੇ ਲਗਨ ਦੇ ਕਾਰਨ ਹੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਮੇਰੇ ਅੰਦਰ ਇੱਕ ਚਿਨਗ ਹੈ, ਮੇਰੇ ਅੰਦਰ ਇੱਕ ਇੱਦਾਂ ਦੀ ਚਿੰਗਾਰੀ ਹੈ ਕਿ ਜਿਸ ਨੂੰ ਮੈਂ ਜੇਕਰ ਸਹੀ ਦਿਸ਼ਾ ਦੇ ਵਿੱਚ ਲਾਵਾਂ, ਸਹੀ ਡਾਇਰੈਕਸ਼ਨ ਦੇ ਵਿੱਚ ਉਸਦਾ ਇਸਤੇਮਾਲ ਕਰਾਂ, ਤਾਂ ਮੈਨੂੰ ਪਤਾ ਮੇਰਾ ਜਿਹੜਾ ਫਿਊਚਰ ਹੈ ਵਧੀਆ ਹੋਵੇਗਾ। ਨਾਲ ਹੀ ਨਾਲ ਜੇਕਰ ਮੈਂ ਕਲਾ ਦਾ ਇੱਕ ਸਹਾਰਾ ਲਵਾਂਗਾ, ਤਾਂ ਮੇਰੀ ਜ਼ਿੰਦਗੀ ਵੀ ਕਾਫੀ ਸੁਧਰੇਗੀ।
1: ਅਤੇ ਅਜਿਹੀ ਕਲਾ ਤਾਂ ਵੈਸੇ ਹੀ ਦੁਨੀਆ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ, ਜੋ ਕਿ ਹੈ ਮਿਊਜ਼ਿਕ। ਅਤੇ ਮਿਊਜ਼ਿਕ

0: ਨਾਲ ਨਾਲ ਉਹਨਾਂ ਨੇ ਇੰਸਟਰੂਮੈਂਟ ਪਲੇ ਕਰਨੇ ਸਿੱਖੇ, ਉਹਨਾਂ ਨੇ ਤਬਲਾ, ਵੋਕਲ ਮਿਊਜ਼ਿਕ ਅਤੇ ਹਾਰਮੋਨੀਅਮ ਵਿੱਚ ਬਹੁਤ ਡੀਪ ਟ੍ਰੇਨਿੰਗ ਲਈ। ਸਿਰਫ ਲਰਨਰ ਨਹੀਂ ਬਲਕਿ ਉਹ ਤਾਂ ਮਾਸਟਰ ਬਣ ਗਏ। ਅਤੇ ਤੁਹਾਨੂੰ ਪਤਾ ਇੱਕ ਨਾ ਉਹਨਾਂ ਦੀ ਬੜੀ ਇੰਟਰਸਟਿੰਗ ਜਿਹੀ ਗੱਲ ਹੈ ਕਿ ਉਹਨਾਂ ਨੇ ਫਰੂਕਾਬਾਦ ਘਰਾਣੇ ਦੇ ਟ੍ਰੈਡੀਸ਼ਨ ਨੂੰ ਪਹਿਲਾਂ ਤਾਂ ਸਮਝਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਵਿੱਚ ਆਪਣਾ ਇੱਕ ਯੂਨੀਕ ਸਟਾਈਲ ਜੋੜਿਆ ਜੋ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਅਤੇ ਇਸੇ ਕਰਕੇ ਉਹ ਸਾਰੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਫੇਮਸ ਹੋ ਗਏ।
1: ਅਤੇ ਰਿਤਿਕਾ ਦੇਖਿਆ ਜਾਵੇ ਕੁੱਲ ਮਿਲਾ ਕੇ ਇੰਨੀ ਮੁਸ਼ਕਿਲਾਂ ਜਾਂ ਫਿਰ ਇੰਨੀ ਚੁਣੌਤੀਆਂ ਤੋਂ ਬਾਵਜੂਦ ਵੀ ਇਹਨਾਂ ਆਪਣਾ ਨਾਮ ਬਣਾਉਣਾ ਇਸ ਮਿਊਜ਼ਿਕ ਦੇ ਵਿੱਚ, ਇਸ ਕਲਾ ਦੀ ਦੁਨੀਆ ਦੇ ਵਿੱਚ ਬਹੁਤ ਹੀ ਸਰਾਹਨੀਯੋਗ ਹੈ। ਨਾਲ ਹੀ ਨਾਲ ਸਾਡੇ ਯੁਵਾ ਦੋਸਤਾਂ ਦੇ ਲਈ ਅਤੇ ਸਾਡੇ ਲਈ ਬਹੁਤ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਸਟੋਰੀ ਹੈ ਗੋਸ਼ ਸਾਹਿਬ ਦੀ।
0: ਬਿਲਕੁਲ, ਅਤੇ ਤੁਹਾਨੂੰ ਪਤਾ ਸ਼ਿਕਸ਼ਿਤ ਕਿਤੇ ਨਾ ਕਿਤੇ ਆਕਾਸ਼ਵਾਣੀ ਦਾ ਹਿੱਸਾ ਵੀ ਰਹਿ ਚੁੱਕੇ ਨੇ ਕਿਉਂਕਿ ਆਕਾਸ਼ਵਾਣੀ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਗੀਤ ਜਿਹੜੇ ਨੇ ਇੱਥੇ ਆ ਕੇ ਸੁਣਾਏ ਅਤੇ ਬਹੁਤ ਜ਼ਿਆਦਾ ਇਹਨਾਂ ਦਾ ਮਤਲਬ ਇੱਕ ਮਨੋਰੰਜਨ ਕੀਤਾ ਹੈ ਸਾਡੇ ਲਿਸਨਰਸ ਦਾ। ਅਤੇ ਦੋਸਤੋ ਅੱਜ ਅਸੀਂ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ, ਤੁਹਾਨੂੰ ਦੱਸ ਵੀ ਰਹੇ ਹਾਂ ਕਿ ਕਿਵੇਂ ਇੱਕ ਬੰਦਾ ਇੰਨਾ ਸਟਰਗਲ ਕਰਕੇ ਆਪਣੀ ਲਾਈਫ 'ਚ ਉੱਪਰ ਉੱਠ ਰਿਹਾ, ਉਹ ਕਦੀ ਗਿਵ ਅਪ ਨਹੀਂ ਕਰਦਾ ਅਤੇ ਤੁਸੀਂ ਵੀ ਹਾਰ ਨਹੀਂ ਮੰਨੀ ਆਪਣੀ ਲਾਈਫ ਦੇ ਵਿੱਚ। ਅਨੇਕਾਂ ਚੁਣੌਤੀਆਂ ਆਉਣਗੀਆਂ, ਅਨੇਕਾਂ ਪੜਾਅ ਪਾਰ ਕਰਨੇ ਪੈਣਗੇ, ਅਪਸ ਐਂਡ ਡਾਊਨ ਤਾਂ ਆਉਂਦੇ ਹੀ ਰਹਿੰਦੇ ਨੇ, ਬਟ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਅਤੇ ਅੱਗੇ ਵਧਦੇ ਰਹਿਣਾ ਚਾਹੀਦਾ। ਅਤੇ ਮੈਨੂੰ ਲੱਗਦਾ ਹੁਣ ਮਿਊਜ਼ੀਕਲ ਬ੍ਰੇਕ ਦਾ ਟਾਈਮ ਹੋ ਰਿਹਾ, ਕਿਉਂ ਸ਼ਿਕਸ਼ਿਤ?
1: ਬਿਲਕੁਲ ਰਿਤਿਕਾ, ਅਤੇ ਮੈਨੂੰ ਲੱਗਦਾ ਸਾਡੀ ਅੱਜ ਦੀ ਇਸ ਗੱਲਾਂ ਬਾਤਾਂ ਦੇ ਨਾਲ ਜਿਹੜੇ ਸਾਡੇ ਲਿਸਨਰ, ਜਿਹੜੇ ਸਾਡੇ ਯੁਵਾ ਦੋਸਤ ਸਾਡੇ ਨਾਲ ਇਸ ਵਕਤ ਜੁੜੇ ਨੇ, ਉਹਨਾਂ ਦੇ ਵਿੱਚ ਜੋਸ਼ ਜਜ਼ਬਾ ਜ਼ਰੂਰ ਭਰਿਆ ਹੋਵੇਗਾ।
0: ਬਿਲਕੁਲ।

0: ਬਿਲਕੁਲ ਦੋਸਤੋ, ਅਸੀਂ ਸਾਰੇ ਮੁਸਾਫਿਰ ਹੀ ਹਾਂ ਅਤੇ ਇਸ ਤਰ੍ਹਾਂ ਹੀ ਤੁਸੀਂ ਯੁਵਾ ਦੋਸਤਾਂ ਨੇ ਇਸ ਯੁਵਾਣੀ ਪ੍ਰੋਗਰਾਮ ਦੇ ਨਾਲ ਚੱਲਣਾ ਅਤੇ ਫਿਲਹਾਲ ਅਸੀਂ ਚੱਲਦੇ ਹਾਂ ਸਾਡੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵੱਲ।
1: ਬਿਲਕੁਲ, ਤੇ ਦੋਸਤੋ ਵੇਲਾ ਹੋ ਚੁੱਕਿਆ ਅੱਜ ਦੇ ਦੂਜੇ ਸੈਗਮੈਂਟ ਯਾਨੀ ਕਿ ਫਿਲਮੀ ਨੰਬਰ 1 ਦਾ, ਤੇ ਦੇਖਨੇ ਅੱਜ ਕੌਣ ਫਿਲਮੀ ਨੰਬਰ 1 ਬਣਦਾ ਹੈ। ਤੇ ਮੈਨੂੰ ਲੱਗਦਾ ਸਾਡੇ ਲਿਸਨਰਸ ਬਹੁਤ ਐਕਸਾਈਟਿਡ ਸੀਗੇ, ਵਿੱਚੇ ਕਾਲ ਕਰੀ ਜਾ ਰਹੇ ਸੀ, ਕਿਉਂ ਨਾ ਸ਼ਿਕਸ਼ਿਤ?
0: ਬਿਲਕੁਲ ਰਿਤਿਕਾ। ਸੋ ਦੋਸਤੋ ਹੁਣ ਵੇਲਾ ਹੋ ਗਿਆ ਇਸ ਐਸੇ ਸੈਗਮੈਂਟ ਦਾ ਜਿਸ ਦੇ ਨਾਲ ਤੁਸੀਂ ਵੀ ਜੁੜ ਸਕਦੇ ਹੋ ਇਸ ਯੁਵਾਣੀ ਪ੍ਰੋਗਰਾਮ ਦੇ ਵਿੱਚ ਅਤੇ ਬਣ ਸਕਦੇ ਹੋ

0: ਪ੍ਰੋਗਰਾਮ ਦਾ ਹਿੱਸਾ
1: ਤੇ ਮੈਨੂੰ ਲੱਗਦਾ ਪਹਿਲਾ ਕੁਐਸਚਨ ਪੁੱਛ ਹੀ ਲੈਣਾ ਚਾਹੀਦਾ ਕਿਉਂ ਹੈ ਨਾ
0: ਜੀ ਬਿਲਕੁਲ
1: ਤੇ ਦੋਸਤੋ ਜਲਦੀ ਜਲਦੀ ਧਿਆਨ ਦੇ ਨਾਲ ਸੁਣ ਲਓ ਤੇ ਸਾਨੂੰ ਕਾਲਸ ਕਰਨ ਲਈ ਪੂਰੇ ਪੂਰੇ ਬੇਤਾਬ ਹੋ ਜਾਓ ਤੇ ਨੰਬਰ ਵੀ ਦੱਸ ਦਿੰਦੇ ਵੀ ਕਿਹੜੇ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੁਸੀਂ ਬਿਨਾਂ ਦੇਰੀ ਕੀਤੇ ਹੋਏ 01812314 ਦੇ ਉੱਤੇ ਸਾਨੂੰ ਕਾਲ ਕਰਨਾ ਹੈ ਇੱਕ ਵਾਰੀ ਰਿਪੀਟ ਕਰ ਦਿਓ
0: ਦੋਸਤੋ ਨੰਬਰ ਇੱਕ ਵਾਰੀ ਫੇਰ ਸੁਣ ਲਵੋ 01812314 ਇਸ ਨੰਬਰ 'ਤੇ ਡਾਇਲ ਕਰਕੇ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਤੇ ਨਾਲ ਹੀ ਨਾਲ ਆਕਾਸ਼ਵਾਣੀ ਜਲੰਧਰ ਦੇ ਫੇਸਬੁੱਕ ਮੈਸੇਂਜਰ ਪੇਜ ਦੇ ਉੱਤੇ ਤੁਸੀਂ ਆਪਣਾ ਜਵਾਬ ਭੇਜ ਸਕਦੇ ਹੋ
1: ਤੇ ਹੁਣ ਤੁਹਾਨੂੰ ਪਹਿਲਾ ਕੁਐਸਚਨ ਪੁੱਛਣ ਜਾ ਰਹੀ ਹਾਂ ਮੈਂ ਤੁਹਾਡੇ ਕੋਲੋਂ ਕਿ ਕਹੋ ਨਾ ਪਿਆਰ ਹੈ ਫਿਲਮ ਦੇ ਵਿੱਚ ਕਿਸ ਐਕਟਰ ਨੇ ਡੈਬਿਊ ਕੀਤਾ ਸੀ ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਕਹੋ ਨਾ ਪਿਆਰ ਹੈ ਫਿਲਮ ਦੇ ਵਿੱਚ ਕਿਸ ਐਕਟਰ ਨੇ ਫਸਟ ਟਾਈਮ ਡੈਬਿਊ ਕੀਤਾ ਸੀ
0: ਬੜਾ ਸੌਖਾ ਜਵਾਬ ਹੈ ਇਹਦਾ ਜੇਕਰ ਸਾਡੇ ਸਰੋਤੇ ਸੁਣ ਰਹੇ ਨੇ ਤਾਂ ਬੜਾ ਸੌਖਾ ਜਵਾਬ ਹੈ ਅਤੇ ਇਸ ਸੌਖੇ ਜਿਹੇ ਜਵਾਬ ਨੂੰ ਦੇ ਕੇ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ

0: ਜੀ ਸਾਡੇ ਪਹਿਲੇ ਲਿਸਨਰ ਅੱਜ ਦੇ ਜੁੜ ਚੁੱਕੇ ਨੇ ਤੇ ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਤੇ ਪੁੱਛਦੇ ਹਾਂ ਕੀ ਆਨਸਰ ਲੈ ਕੇ ਆਏ ਨੇ ਸਾਡੇ ਲਈ।
1: ਹੈਲੋ
2: ਦੋਨੇ ਆਰਜੇ ਨੂੰ ਗੁੱਡ ਈਵਨਿੰਗ ਜੀ।
1: ਗੁੱਡ ਈਵਨਿੰਗ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਨੇ?
2: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
1: ਜੀ ਬਿੱਟੂ ਜੀ, ਬਹੁਤ ਬਹੁਤ ਸਵਾਗਤ ਹੈ। ਅੱਛਾ, ਜਿਹੜਾ ਸਵਾਲ ਪੁੱਛਿਆ ਸੀਗਾ ਉਹਦਾ ਜਵਾਬ ਹੈ ਜੀ ਤੁਹਾਡੇ ਕੋਲ?
2: ਰਿਤਿਕ ਰੋਸ਼ਨ ਜੀ।
1: ਜੀ ਬਿਲਕੁਲ, ਬਹੁਤ ਸਹੀ ਜਵਾਬ ਹੈ, ਬਿਲਕੁਲ ਸਹੀ ਜਵਾਬ ਹੈ ਦੋਸਤੋ। ਇਸ ਦਾ ਜਵਾਬ ਸੀਗਾ ਰਿਤਿਕ ਰੋਸ਼ਨ। ਤੇ ਬਿੱਟੂ ਜੀ, ਇਸ ਜਵਾਬ ਦੇ ਨਾਲ ਤੁਸੀਂ ਬਣਦੇ ਹੋ ਸਾਡੇ ਇਸ ਸੈਗਮੈਂਟ ਦੇ ਪਹਿਲੇ ਵਿਜੇਤਾ ਤੇ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਧੰਨਵਾਦ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
2: ਸਰ ਮੇਰਾ ਇੱਕ ਸੁਝਾਅ ਆ
1: ਜੀ,
2: ਜਿਹੜੇ ਲਗਾਤਾਰ ਕੋਈ ਜੱਜਾਂ ਦੀ ਇੰਟਰਵਿਊ ਵਗੈਰਾ ਕਰਾਇਆ ਕਰੋ
1: ਜੀ। ਜ਼ਰੂਰ, ਇਸ ਤੇ ਵੀ ਅਸੀਂ ਗੌਰ ਕਰਾਂਗੇ।
2: ਜੱਜ ਸਾਹਿਬਾਂ ਨੂੰ ਮੇਰਾ ਸੁਝਾਅ ਭੇਜੋ ਜੀ।
1: ਜੀ ਜ਼ਰੂਰ ਜੀ, ਧੰਨਵਾਦ।
0: ਤੇ ਦੋਸਤੋ, ਹੁਣ ਤੁਹਾਡੇ ਤੋਂ ਪੁੱਛਦੇ ਹਾਂ ਅਗਲਾ ਸਵਾਲ ਤੇ ਸਿਕਸ਼ਿਤ ਪੁੱਛ ਲਓ ਫਿਰ ਦੇਰੀ ਨਾ ਕਰਦੇ ਹੋਏ। ਯੇ ਜਵਾਨੀ ਹੈ ਦੀਵਾਨੀ ਫਿਲਮ ਵਾਲਾ।
1: ਜੀ ਬਿਲਕੁਲ ਦੋਸਤੋ, ਅਸੀਂ ਨਾ ਸਾਡੇ ਖਾਸ ਕਰ ਜਿਹੜੇ ਯੁਵਾ ਦੋਸਤ ਨੇ ਉਹਨਾਂ ਨੇ ਇਹ ਫਿਲਮ ਜ਼ਰੂਰ ਦੇਖੀ ਹੋਣੀਗੀ ਜਿਸ ਦਾ ਨਾਮ ਹੈ ਯੇ ਜਵਾਨੀ ਹੈ ਦੀਵਾਨੀ। ਸਰ ਦੋਸਤੋ, ਇਸ ਫਿਲਮ ਯਾਨੀ ਕਿ ਯੇ ਜਵਾਨੀ ਹੈ ਦੀਵਾਨੀ ਦੇ ਵਿੱਚ ਇੱਕ ਬੜਾ ਮਸ਼ਹੂਰ ਰੋਲ ਸੀਗਾ ਬਨੀ ਨਾਮ ਦਾ, ਤਾਂ ਇਸ ਬਨੀ ਨਾਮ ਦੇ ਰੋਲ ਨੂੰ ਕਿਸ ਅਦਾਕਾਰ ਨੇ ਨਿਭਾਇਆ? ਅਤੇ ਜੇਕਰ ਤੁਹਾਨੂੰ ਇਸ ਦਾ ਜਵਾਬ ਪਤਾ ਹੈ, ਤੁਸੀਂ ਪਤਾ ਤੁਹਾਨੂੰ ਕੀ ਕਰਨਾ ਹੈ?
0: ਬਿਲਕੁਲ, ਤੁਸੀਂ ਸਾਨੂੰ ਮੈਸੇਂਜਰਸ ਦੇ ਉੱਤੇ ਜਵਾਬ ਦੇਣਾ, ਇਸ ਦੇ ਨਾਲ ਨਾਲ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਕਾਲ 'ਤੇ ਬੜੀ ਬੇਸਬਰੀ ਦੇ ਨਾਲ ਵੇਟ ਕਰ ਰਹੇ ਹਾਂ। ਅਤੇ ਟਾਈਮ ਨਾ ਵੇਸਟ ਕਰੋ, ਜਲਦੀ ਜਲਦੀ ਸਾਨੂੰ ਕਾਲਸ ਕਰੋ, ਅਸੀਂ ਵੀ ਐਕਸਾਈਟਿਡ ਹਾਂ ਤੁਹਾਨੂੰ ਸੁਣਨ ਦੇ ਲਈ।

0: सो दोस्तों, फिलहाल सेगमेंट चल रहा है एक पसंदीदा, थोड़ा पसंदीदा सेगमेंट जिस दे विच तुसी जुड़ सकते हो साडे नाल प्रोग्राम है युववाणी दे विच। तां दोस्तों, फिलहाल मैं जिहड़ा एक सवाल पूछा सीगा कि ये जवानी है दीवाने दे विच जिहड़ा बनी दा रोल है वो किस अभिनेता ने निभाया, तां फिलहाल साडे कोल जवाब आ चुके हैं अमरजीत सिंह, सोनू जी, सुभाष चौधरी, दिल्ली तो हिमांशु जी, त्रिलोचन सलहान ਅਤੇ SBS ਨਗਰ ਮਹਿਰਾਮਪੁਰ ਤੋਂ ਤਰਲੋਚਨ ਨਿੱਕੀ। ਤਾਂ ਇਹਨਾਂ ਦਾ ਜਵਾਬ ਹੈ ਜੀ ਰਣਬੀਰ ਕਪੂਰ, ਜੋ ਕਿ ਬਿਲਕੁਲ ਸਹੀ ਜਵਾਬ ਹੈ। ਸੋ ਦੋਸਤੋ, ਫਿਲਹਾਲ ਹੁਣ ਵੱਧਦੇ ਹਾਂ ਸਾਡੇ ਇਸ ਸੈਗਮੈਂਟ ਦੇ ਅਗਲੇ ਸਵਾਲ ਦੇ ਵੱਲ।
1: ਤੇ ਅਗਲਾ ਸਵਾਲ ਸੁਣਨ ਲਈ ਪਹਿਲੇ ਤੁਹਾਨੂੰ ਡਾਇਲੌਗ ਧਿਆਨ ਨਾਲ ਸੁਣਨਾ ਪੈਣਾ ਦੋਸਤੋ, ਤੇ ਸੁਣੋ।
2: ਬੋਲੇਗੀ ਵੈਸਾ ਤੁਮਕੋ ਕਰਨੀ ਪੜੇਗੀ।
3: ਜੈਸੇ ਅਬ ਤੱਕ ਤੋ ਬਹੁਤ ਚੱਲ ਰਹੀ ਮੇਰੀ।
2: ਉਹ ਕਰਨੀ।
1: ਮੈਨੂੰ ਲੱਗਦਾ ਇੱਕ ਵਾਰ ਦੁਬਾਰਾ ਸੁਣਾਉਣਾ ਚਾਹੀਦਾ ਹੈ।
0: ਜੀ।
2: ਬੋਲੇਗੀ ਵੈਸਾ ਤੁਮਕੋ ਕਰਨੀ ਪੜੇਗੀ।
1: ਮੈਨੂੰ ਲੱਗਦਾ ਹੈ ਸ਼ਿਕਸ਼ਿਤ ਕਿਤੇ ਨਾ ਸਾਡੇ ਲਿਸਨਰਸ ਨੂੰ ਲੱਗਣਾ ਹੈਗਾ ਕਿ ਅਸੀਂ ਪੁੱਛਾਂਗੇ ਕਿਸ ਮੂਵੀ ਦਾ ਡਾਇਲੋਗ, ਰਾਈਟ? ਪਰ ਨਹੀਂ ਨਹੀਂ ਨਹੀਂ, ਅੱਜ ਤੁਹਾਨੂੰ ਅਸੀਂ ਇਹ ਨਹੀਂ ਪੁੱਛਣ ਜਾ ਰਹੇ ਕਿ ਇਹ ਡਾਇਲੋਗ ਕਿਸ ਮੂਵੀ ਦਾ, ਕਿਉਂਕਿ ਸਾਨੂੰ ਪਤਾ ਹੈ।
0: ਹਾਂ, ਕਿਉਂਕਿ ਇੰਨਾ ਸੌਖਾ ਜਵਾਬ ਨਹੀਂ ਅਸੀਂ ਤੁਹਾਡੇ ਕੋਲੋਂ ਐਕਸਪੈਕਟ ਕਰਦੇ। ਤਾਂ ਜੇਕਰ ਇਸ ਸਵਾਲ ਦੀ ਗੱਲ ਕਰੀਏ ਤਾਂ ਰਿਤਿਕਾ, ਕੀ ਸਵਾਲ ਪੁੱਛੋਗੇ?
1: ਜੀ ਬਿਲਕੁਲ, ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਇਹ ਡਾਇਲੋਗ ਹੈ ਚੇਨਈ ਐਕਸਪ੍ਰੈਸ ਦਾ, ਤੇ ਇਹਦੇ ਵਿੱਚ ਜਿਹੜੀ ਐਕਟਰੈਸ ਸੀਗੀ ਉਹ ਕੌਣ ਸੀ ਤੇ ਕੌਣ ਸੀ ਜਿਹਨੇ ਲੀਡ ਰੋਲ ਪਲੇ ਕੀਤਾ ਹੈ? ਤੇ ਸਾਨੂੰ ਜਲਦੀ ਜਲਦੀ ਜਵਾਬ ਦਿਓ, ਅਸੀਂ ਤੁਹਾਡੇ ਜਵਾਬ ਦਾ ਵੇਟ ਕਰ ਰਹੇ ਹਾਂ। ਤੁਸੀਂ ਸਾਨੂੰ ਮੈਸੇਂਜਰ ਦੇ ਉੱਪਰ ਵੀ ਜਵਾਬ ਦੇ ਸਕਦੇ ਹੋ, ਇਸ ਦੇ ਨਾਲ ਸਾਨੂੰ ਕਾਲ ਵੀ ਕਰ ਸਕਦੇ ਹੋ, ਤੇ ਵੀ ਆਰ ਵੇਟਿੰਗ ਫੋਰ ਯੂਰ ਕਾਲ ਗਾਈਜ਼। ਤੇ ਜਲਦੀ ਤੋਂ ਜਲਦੀ ਸਾਨੂੰ ਜਵਾਬ ਦਿਓ।

0: ਬਿਲਕੁਲ ਦੋਸਤੋ, ਸਾਡੇ ਨਾਲ ਸਾਡੇ ਲਿਸਨਰਸ ਜੁੜੇ ਹੋਏ ਨੇ ਅਤੇ ਪੂਰੇ ਪੂਰੇ ਮਤਲਬ ਐਕਸਾਈਟਮੈਂਟ ਦੇ ਨਾਲ ਉਹ ਸਾਨੂੰ ਆਨਸਰਸ ਦੇ ਰਹੇ ਨੇ। ਸਾਡੇ ਕੋਲ ਜਵਾਬ ਪਹੁੰਚ ਚੁੱਕਿਆ ਹੈ ਅਤੇ ਜਵਾਬ ਹੈ ਜੀ ਸਤੀਸ਼ ਕੁਮਾਰ ਜੀ ਦਾ, ਜੋ ਕਿ ਅੰਬਾਲਾ ਸਿਟੀ ਤੋਂ ਨੇ। ਅਤੇ ਇਹਨਾਂ ਨੇ ਜਵਾਬ ਦਿੱਤਾ ਹੈ ਇਸ ਗੱਲ ਦਾ ਕਿ ਇਸ ਐਕਟਰੈਸ ਦਾ ਨਾਮ ਸੀਗਾ ਦੀਪਿਕਾ ਪਾਦੂਕੋਣ। ਬਿਲਕੁਲ ਸਹੀ ਜਵਾਬ ਹੈ ਤੁਹਾਡਾ। ਅਤੇ ਦੋਸਤੋ, ਇਹਨਾਂ ਨੇ ਸਾਨੂੰ ਮੈਸੈਂਜਰ ਦੇ ਉੱਤੇ ਜਵਾਬ ਦਿੱਤਾ ਹੈ ਅਤੇ ਤੁਸੀਂ ਵੀ ਸਾਨੂੰ ਇੱਦਾਂ ਹੀ ਜਵਾਬ ਦੇ ਸਕਦੇ ਹੋ। ਜੁੜੇ ਰਹੋ ਪ੍ਰੋਗਰਾਮ ਦੇ ਨਾਲ ਅਤੇ ਅਗਲਾ ਸਵਾਲ ਸਿਕਸ਼ਿਤ ਕਰ ਦਿਓ ਫਿਰ ਕਿਹੜਾ ਹੈ।
1: ਅੱਛਾ ਰਿਤਿਕਾ, ਮੈਨੂੰ ਸ਼ੋਰ ਹੈ ਕਿ ਜਿੰਨੇ ਵੀ ਸਾਡੇ ਸਰੋਤੇ ਤੇ ਤੁਸੀਂ ਵੀ ਇੱਕ ਫਿਲਮ ਦਾ ਨਾਮ ਜ਼ਰੂਰ ਸੁਣਿਆ ਹੋਗਾ, ਹੇਰਾ ਫੇਰੀ ਜਾਂ ਫਿਰ ਹੇਰਾ ਫੇਰੀ। ਅਤੇ ਅਸੀਂ ਜਾਣਦੇ ਹਾਂ ਦੋਸਤੋ, ਇਹ ਜਿਹੜੀ ਮੂਵੀ ਸੀਗੀ ਕਾਫੀ ਜ਼ਿਆਦਾ ਹਿੱਟ ਹੋਈ ਸੀ ਅਤੇ ਇੰਨੇ ਸਾਲਾਂ ਦੇ ਬਾਅਦ ਵੀ ਅੱਜ ਵੀ ਜੇਕਰ ਅਸੀਂ ਇਸ ਫਿਲਮ ਨੂੰ ਦੇਖਣ ਬੈਠੀਏ ਤਾਂ ਇੱਦਾਂ ਲੱਗਦਾ ਕਿ ਇਹ ਫਿਲਮ ਕਦੇ ਪੁਰਾਣੀ ਹੋ ਹੀ ਨਹੀਂ ਸਕਦੀ। ਤਾਂ ਇਸ ਸਵਾਲ ਹੈ ਕਿ ਇਸ ਫਿਲਮ ਦੇ ਵਿੱਚ ਤਿੰਨ ਕਰੈਕਟਰਸ ਹੁੰਦੇ ਨੇ, ਰਾਜੂ, ਬਾਬੂਰੋ ਅਤੇ ਇੱਕ ਤੀਜਾ ਕਰੈਕਟਰ ਇਹਨਾਂ ਦੇ ਨਾਲ ਹੁੰਦਾ, ਤਾਂ ਉਸ ਤੀਜੇ ਕਰੈਕਟਰ ਦਾ ਨਾਮ ਇਸ ਫਿਲਮ ਦੇ ਵਿੱਚ ਕੀ ਹੈ? ਅਤੇ ਜੇਕਰ ਤੁਹਾਨੂੰ ਇਸ ਸਵਾਲ ਦਾ ਜਵਾਬ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਰਨਾ ਕੀ ਹੈ ਜੀ, ਕਾਲ ਕਰਨੀ ਹੈ 01 81 43 174 'ਤੇ ਜਾਂ ਫਿਰ ਆਕਾਸ਼ਵਾਣੀ ਦੇ ਮੈਸੈਂਜਰ ਦੇ ਉੱਤੇ ਫੇਸਬੁੱਕ ਦੇ ਉੱਤੇ ਤੁਸੀਂ ਇਸ ਸਵਾਲ ਦਾ ਜਵਾਬ ਸਾਨੂੰ ਮੈਸੇਜ ਦੇ ਰਾਹੀਂ ਵੀ ਭੇਜ ਸਕਦੇ ਹੋ।
0: ਬਿਲਕੁਲ ਦੋਸਤੋ, ਫਿਰ ਦੇਰੀ ਨਾ ਕਰੋ, ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦਿਓ ਅਤੇ ਦੇਖਣੇ ਆ ਕੌਣ ਬਣਦਾ ਹੈ ਫਿਲਮੀ ਨੰਬਰ 1।

0: ਤੇ ਬਿਲਕੁਲ ਦੋਸਤੋ, ਸਾਡੇ ਨਾਲ ਸਾਡੇ ਇੱਕ ਹੋਰ ਲਿਸਨਰ ਜੁੜ ਚੁੱਕੇ ਨੇ ਤੇ ਪੁੱਛਦੇ ਆ ਸਾਡੇ ਕਾਲਰ ਤੋਂ ਕੀ ਜਵਾਬ ਲੈ ਕੇ ਆਏ ਨੇ ਸਾਡੇ ਲਈ ਉਹ। ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਕੋਈ ਟੈਕਨੀਕਲ ਪ੍ਰੋਬਲਮ ਕਾਰਨ ਉਹ ਸਾਨੂੰ ਜਵਾਬ ਨਹੀਂ ਦੇ ਪਾ ਰਹੇ ਨੇ, ਬਟ ਕੋਈ ਗੱਲ ਨਹੀਂ, ਸਾਨੂੰ ਮੈਸੇਂਜਰ ਦੇ ਉੱਤੇ ਵੀ ਜਵਾਬ ਆ ਚੁੱਕਿਆ ਜਤਿਨ ਅਰੋੜਾ ਦਾ, ਜੋ ਕਿ ਗੱਲ ਕਰ ਰਹੇ ਲਈ ਜਲੰਧਰ ਤੋਂ ਹੀ, ਤੇ ਇਹਨਾਂ ਨੇ ਜਵਾਬ ਦਿੱਤਾ ਹੈ ਇਸ ਸਵਾਲ ਦਾ, ਸ਼ਾਮ। ਸਹੀ ਜਵਾਬ ਸੀ
1: ਜੀ ਜੀ, ਬਿਲਕੁਲ ਰਿਤਿਕਾ, ਸਹੀ ਜਵਾਬ ਸੀਗਾ। ਅਤੇ ਦੋਸਤੋ, ਕੁਸ਼ਚਨ ਇਹ ਸੀਗਾ ਕਿ ਹੇਰਾ ਫੇਰੀ ਦੇ ਵਿੱਚ ਤਿੰਨ ਕਰੈਕਟਰਸ ਹੁੰਦੇ ਨੇ, ਰਾਜੂ, ਬਾਬੂ ਰਾਓ, ਅਤੇ ਅਸੀਂ ਪੁੱਛਿਆ ਸੀ ਕਿ ਤੀਜੇ ਕਰੈਕਟਰ ਦਾ ਨਾਮ ਕੀ ਹੈ, ਅਤੇ ਇਹਨਾਂ ਨੇ ਬਿਲਕੁਲ ਸਹੀ ਜਵਾਬ ਦਿੱਤਾ, ਯਾਨੀ ਕਿ ਸ਼ਾਮ। ਸੋ ਦੋਸਤੋ, ਫਿਲਹਾਲ ਫੇਸਬੁੱਕ ਮੈਸੇਂਜਰ 'ਤੇ ਸਾਨੂੰ ਵੱਖ ਵੱਖ ਥਾਵਾਂ ਤੋਂ ਮੈਸੇਜਿਸ ਆ ਰਹੇ ਨੇ, ਜੋ ਕਿ ਲਿਖ ਰਹੇ ਨੇ, ਸਭ ਤੋਂ ਪਹਿਲਾਂ ਤਾਂ ਉਹ ਵਧਾਈ ਦੇ ਰਹੇ ਨੇ ਆਕਾਸ਼ਵਾਣੀ ਨੂੰ, ਆਕਾਸ਼ਵਾਣੀ ਜਲੰਧਰ ਨੂੰ, ਕਿ ਉਹਨਾਂ ਨੇ 90 ਸਾਲ ਪੂਰੇ ਕਰ ਲਏ ਨੇ। ਨਾਲ ਹੀ ਨਾਲ ਵੱਖ ਵੱਖ ਥਾਵਾਂ ਤੋਂ ਸਾਨੂੰ ਇੰਨੇ ਪਿਆਰੇ ਮੈਸੇਜਿਸ ਆ ਰਹੇ ਨੇ ਕਿ ਉਹਨਾਂ ਨੂੰ ਸਾਡਾ ਪ੍ਰੋਗਰਾਮ ਸਾਡੇ ਨਾਲ ਜੁੜ ਕੇ ਬਹੁਤ ਵਧੀਆ ਲੱਗਦਾ ਹੈ।
0: ਤੇ ਦੋਸਤੋ, ਐਵੇਂ ਹੀ ਸਾਡੇ ਨਾਲ ਜੁੜੇ ਰਹੋ, ਕਿਉਂਕਿ ਤੁਹਾਡੇ ਨਾਲ ਹੀ ਸਾਡਾ ਜਿਹੜਾ ਸ਼ੋਅ ਹੈ ਉਹ ਹੋਰ ਜ਼ਿਆਦਾ ਅੱਛਾ ਹੋ ਜਾਂਦਾ ਹੈ। ਕਹਿੰਦੇ ਨੇ ਨਾ, ਇੱਕ ਆਰਟਿਸਟ ਜਿਹੜਾ ਹੁੰਦਾ ਉਹ ਤਾੜੀਆਂ ਦਾ ਭੁੱਖਾ ਹੁੰਦਾ ਹੈ, ਤੇ ਅਸੀਂ ਲੋਕ ਤੁਹਾਡੇ ਰਿਸਪੋਂਸਿਸ ਦੇ ਮਤਲਬ ਕਾਫੀ ਜ਼ਿਆਦਾ ਭੁੱਖੇ ਹਾਂ ਕਹਿ ਸਕਦੇ, ਬਹੁਤ ਜ਼ਿਆਦਾ ਐਕਸਾਈਟਡ ਹੁੰਦੇ ਹਾਂ ਅਸੀਂ, ਖੁਸ਼ ਹੁੰਦੇ ਹਾਂ ਤੁਹਾਨੂੰ ਜੋ ਤੁਸੀਂ ਸਾਡੇ ਨੂੰ ਇੰਨੇ ਇੰਨੇ ਅੱਛੇ ਮੈਸੇਜਸ ਦਿੰਦੇ ਹੋ। ਤੇ ਹੁਣ ਵੇਲਾ ਹੋ ਚੁੱਕਿਆ ਇੱਕ ਹੋਰ ਗੀਤ ਸੁਣਨ ਦਾ।

0: ਜੀ ਦੋਸਤੋ, ਗੱਲਾਂ ਬਾਤਾਂ ਕਰਨ ਦਾ ਤੇ ਤੁਹਾਡੇ ਕੋਲ ਹੋਰ ਸਵਾਲ ਪੁੱਛਣ ਦਾ ਮਨ ਤਾਂ ਬਹੁਤ ਸੀਗਾ, ਬਟ ਜਿਹੜਾ ਸਮਾਂ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ ਕਿ ਉਹ ਸ਼ਿਕਸ਼ਿਤ।
1: ਬਿਲਕੁਲ ਰਿਤਿਕਾ, ਤੇ ਦੋਸਤੋ ਇਸੇ ਆਖਰੀ ਗੀਤ ਦੇ ਨਾਲ ਸਾਡਾ ਅੱਜ ਦਾ ਯੁਵਾਣੀ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਤੇ ਰਿਤਿਕਾ, ਮੈਨੂੰ ਲੱਗਦਾ ਅੱਜ ਦੇ ਸਾਡੇ ਜਿਹੜੇ ਸਰੋਤੇ ਸੀਗਾ, ਇਹਨਾਂ ਨੇ ਯੁਵਾਣੀ ਪ੍ਰੋਗਰਾਮ ਬਹੁਤ ਇੰਜੋਏ ਵੀ ਕੀਤਾ ਹੋਣਾ, ਨਾਲ ਹੀ ਨਾਲ ਜਿਹੜੀ ਅੱਜ ਅਸੀਂ ਸਟੋਰੀਜ਼ ਸਾਂਝੀਆਂ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਵੀ ਕੁਛ ਨਾ ਕੁਛ ਜ਼ਰੂਰ ਕੋਈ ਨਾ ਕੋਈ ਸਿੱਖਿਆ ਜ਼ਰੂਰ ਲਿੱਤੀ ਹੋਏਗੀ।
0: ਬਿਲਕੁਲ ਕਹਿ ਸਕਦੇ ਹਾਂ, ਇਨਫੋਰਮੇਸ਼ਨ ਵੀ ਦਿੱਤੀ ਹੈ ਤੇ ਐਂਟਰਟੇਨਮੈਂਟ ਵੀ ਭਰਪੂਰ ਦਿੱਤਾ ਹੈ, ਤੇ ਉਮੀਦ ਕਰਦੇ ਤੁਹਾਨੂੰ ਅੱਛਾ ਲੱਗਾ ਹੋਏਗਾ। ਪਰ ਹੁਣ ਮੈਨੂੰ ਆਰਜੇ ਰਿਤਿਕਾ
1: ਤੇ ਮੈਨੂੰ ਆਰਜੇ ਸ਼ਿਕਸ਼ਿਤ ਨੂੰ ਦਿਓ ਇਜਾਜ਼ਤ।
0: ਨਮਸਕਾਰ।

ਤੇ ਦਿਲ ਤਿਆਰ ਨੇ ਤੇ ਜ਼ਿੰਦਗੀ ਨੂੰ ਕੱਲੇ ਲਗਾਉਣ ਦਾ ਸਮਾਂ ਆ ਗਿਆ ਹੈ। ਸਵਾਗਤ ਹੈ ਤੁਹਾਡਾ ਲਵ ਯੂ ਜ਼ਿੰਦਗੀ ਸ਼ੋਅ ਵਿੱਚ। ਹਲ ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਪਿਆਰੇ ਦੋਸਤੋ, ਜ਼ਿੰਦਗੀ ਇੱਕ ਐਸਾ ਸਫ਼ਰ ਹੈ ਜੋ ਹਰ ਰੋਜ਼ ਸਾਨੂੰ ਕੁਝ ਨਾ ਕੁਝ ਸਿਖਾ ਜਾਂਦੀ ਹੈ। ਕਦੇ ਹਸਾਉਂਦੀ ਹੈ, ਕਦੇ ਰੋਂਦੀ ਹੈ, ਕਦੇ ਥਕਾ ਦਿੰਦੀ ਹੈ, ਪਰ ਫਿਰ ਵੀ ਹਰ ਸਵੇਰ ਨਵੀਂ ਆਸ ਨਾਲ ਜਗਾ ਦਿੰਦੀ ਹੈ। ਇਸੇ ਸਫ਼ਰ ਨੂੰ ਮੁਸਕਾਨ ਨਾਲ ਕਬੂਲ ਕਰਦੇ ਦੇ ਨਾਂ ਹੈ ਲਵ ਯੂ ਜ਼ਿੰਦਗੀ। ਦੋਸਤੋ, ਜ਼ਿੰਦਗੀ ਹਮੇਸ਼ਾ ਸਾਡੀ ਮਰਜ਼ੀ ਮੁਤਾਬਿਕ ਨਹੀਂ ਚੱਲਦੀ, ਪਰ ਇਹ ਜ਼ਰੂਰ ਸਾਡੀ ਸੋਚ ਦੇ ਮੁਤਾਬਿਕ ਸੋਹਣੀ ਬਣ ਸਕਦੀ ਹੈ। ਕਈ ਵਾਰ ਅਸੀਂ ਛੋਟੀਆਂ ਗੱਲਾਂ ਵਿੱਚ ਉਲਝ ਕੇ ਵੱਡੀ ਖੁਸ਼ੀ ਗਵਾ ਲੈਂਦੇ ਹਾਂ, ਅਤੇ ਕਈ ਵਾਰ ਇੱਕ ਛੋਟੀ ਮੁਸਕਾਨ ਸਾਰਾ ਦਿਨ ਸੋਹਣਾ ਕਰ ਜਾਂਦੀ ਹੈ। ਲਵ ਯੂ ਜ਼ਿੰਦਗੀ ਸਾਨੂੰ ਜਿਹੜੀ ਇਹ ਸ਼ੋਅ ਹੈ ਨਾ, ਸਾਨੂੰ ਇਹ ਦਿਲ ਯਾਦ ਦਿਲਾਉਂਦਾ ਹੈ ਕਿ ਖੁਸ਼ ਰਹਿਣ ਲਈ ਵੱਡੇ ਕਾਰਨ ਹੀ ਸਹੀ ਨਜ਼ਰੀਆ ਚਾਹੀਦਾ ਹੈ। ਦੋਸਤੋ, ਇਹ ਸ਼ੋਅ ਉਹਨਾਂ ਲਈ ਹੈ ਜੋ ਹਾਰ ਕੇ ਵੀ ਮੁਸਕਰਾਉਣਾ ਜਾਣਦੇ ਨੇ, ਅਤੇ ਜੋ ਟੁੱਟ ਕੇ ਵੀ ਆਪਣੇ ਆਪ ਨੂੰ ਜੋੜ ਲੈਂਦੇ ਨੇ, ਉਹਨਾਂ ਲਈ ਜੋ ਅੱਜ ਥੱਕੇ ਹੋਏ ਨੇ ਪਰ ਕੱਲ੍ਹ ਤੋਂ ਫਿਰ ਉਮੀਦ ਰੱਖਦੇ ਨੇ। ਕਿਉਂਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਹੁਨਰ ਇਹੀ ਹੈ ਕਿ ਹਰ ਹਾਲਾਤ ਵਿੱਚ ਆਪਣੇ ਆਪ ਨੂੰ ਖੜਾ ਰਹਿਣਾ, ਉੱਥੇ ਰੱਖਣਾ, ਖੜਾ ਰੱਖਣਾ। ਵੈਲ ਦੋਸਤੋ, ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਲਵ ਯੂ ਜ਼ਿੰਦਗੀ, ਅਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਐਂਡ ਜ਼ਿੰਦਗੀ ਬਾਰੇ ਅੱਜ ਗੱਲਾਂ ਬਾਤਾਂ ਕਰਾਂਗੇ ਬਹੁਤ ਸਾਰੀਆਂ। ਅਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਥੋਟਸ ਵੀ ਸ਼ੇਅਰ ਕਰ ਸਕਦੇ ਹੋ ਕਿ ਤੁਹਾਡਾ ਕਿਸ ਬਾਰੇ ਕੀ ਥੋਟ ਹੈ। ਜਿੱਦਾਂ ਅੱਜ ਅਸੀਂ ਗੱਲਬਾਤ ਕਰਾਂਗੇ ਸਬਰ ਬਾਰੇ, ਉਹਨਾਂ ਦੇ ਡੀਪ 'ਚ ਜਾਊਂਗੇ ਕਿ ਸਬਰ ਕੀ ਹੁੰਦਾ ਹੈ, ਉਹਨਾਂ ਦਾ ਉਸ ਚੀਜ਼ ਨਾਲ ਜਾਣੂ ਹੋਵੋਗੇ। ਪਰ ਉਸ ਤੋਂ ਪਹਿਲਾਂ ਇੱਕ ਸੋਹਣਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰਦਾ ਦੋਸਤੋ।

दोस्तों तुम सुन रहे हो प्रोग्राम लव यू जिंदगी, तो मैं थोड़ा अपना आरजे तो रमनीश। दोस्तों गल कर रहे थे अपा अपने सबर की। गल तो करनी पाती है दोस्तों सबर की, चित है ना जी। गल करते हैं दोस्तों सब तो पहला कि सबर की है। सिर्फ उड़ीक नहीं, एक किरिया भी है। सबर का मतलब हाथ ते हाथ तर के बैठ जाना नहीं। ਪੰਜਾਬੀ ਸੱਭਿਆਚਾਰ ਵਿੱਚ ਸਬਰ ਨੂੰ ਨਾ ਸੰਤੋਖ ਅਤੇ ਧੀਰਜ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਇੱਕ ਸਰਗਰਮ ਅਵਸਥਾ ਹੈ ਜਿੱਥੇ ਤੁਸੀਂ ਮੁਸ਼ਕਿਲ ਦੇ ਵਿੱਚ ਵੀ ਆਪਣੇ ਕੰਮ ਲਈ ਜੁੜੇ ਰਹਿੰਦੇ ਹੋ। ਕਿਸਾਨ ਬੀਜ ਜਿਸ ਵਿੱਚ ਤੁਸੀਂ ਮੁਸ਼ਕਿਲ ਵਿੱਚ ਆਪਣੇ ਕੰਮ ਨਾਲ ਜੁੜੇ ਰਹਿੰਦੇ ਹੋ। ਕਿਸਾਨ ਬੀਜ ਤੋਂ ਬੀਜਣ ਤੋਂ ਬਾਅਦ ਨਾ ਜਿਹੜਾ ਫਸਲ ਦੀ ਉਡੀਕ ਕਰਦਾ ਹੈ, ਪਰ ਉਹ ਖਾਲੀ ਨਹੀਂ ਬੈਠਦਾ। ਉਹ ਪਾਣੀ ਦਿੰਦਾ ਹੈ, ਨਦੀਨ ਕੱਢਦਾ ਹੈ, ਰਾਖੀ ਕਰਦਾ ਹੈ। ਇਹ ਸਬਰ ਦਾ ਫਲਸਫਾ ਹੈ। ਕਰਮ ਕਰਦੇ ਰਹਿਣਾ, ਫਲ ਦੀ ਚਿੰਤਾ ਰੱਬ 'ਤੇ ਛੱਡ ਦੇਣਾ। ਦੋਸਤੋ ਤੁਹਾਡਾ ਆਉਂਦੇ ਕੰਮ ਅਤੇ ਸਬਰ ਦਾ ਸਦੀਆਂ ਪੁਰਾਣਾ ਰਿਸ਼ਤਾ। ਪੰਜਾਬ ਦੀ ਧਰਤੀ ਮਿਹਨਤ ਦੀ ਧਰਤੀ ਹੈ। ਇੱਥੇ ਕਿਰਤ ਕਰਨ ਨੂੰ ਪਹਿਲਾਂ ਉਪਦੇਸ਼ ਮੰਨਿਆ ਗਿਆ, ਪਰ ਕਿਰਤ ਦੇ ਨਾਲ

ਨਾਮ ਜਪੋ ਵੰਡ ਛਕੋ ਦੀ ਵੀ ਜੁੜਿਆ ਗਿਆ। ਨਾਮ ਜਪਣਾ ਸਬਰ ਸਿਖਾਉਂਦਾ ਹੈ। ਜਦੋਂ ਤੁਸੀਂ ਰੋਜ਼ ਇੱਕੋ ਕੰਮ ਦੁਹਰਾਉਂਦੇ ਹੋ ਨਾ, ਮਨ ਭਟਕਦਾ ਹੈ। ਸਬਰ ਉਸ ਭਟਕਣ ਨੂੰ ਕਾਬੂ ਕਰਕੇ ਤੁਹਾਨੂੰ ਮੌਜੂਦਾ ਪਲ ਵਿੱਚ ਰੱਖਦਾ ਹੈ। ਮਿਸਾਲ ਲਵੋ ਲਾਹੌਰ ਦੀ। ਉਹ ਲੋਹੇ ਨੂੰ ਅੱਗ ਵਿੱਚ ਗਰਮ ਕਰਦਾ ਹੈ, ਹਥੌੜੇ 'ਤੇ ਕੁੱਟਦਾ ਹੈ, ਫਿਰ ਠੰਡਾ ਕਰਦਾ ਹੈ। ਜੋ ਇੱਕ ਸੱਟ ਤੋਂ ਬਾਅਦ ਹੀ ਨਤੀਜਾ ਚਾਹੇ ਤਾਂ ਕਦੇ ਸੰਦ ਨਹੀਂ ਬਣੇਗਾ। ਹਜ਼ਾਰਾਂ ਸੱਟਾਂ ਵਾਰ ਵਾਰ ਅੱਗ ਵਿੱਚ ਤਪਾਉਣਾ, ਇਹ ਸਬਰ ਹੈ। ਅੱਜ ਦੇ ਕਾਰਪੋਰੇਟ ਕਲਚਰ ਵਿੱਚ ਵੀ ਇਹ ਸੱਚ ਹੈ। ਇੱਕ ਕੋਡਰ ਬਾਗ ਠੀਕ ਕਰਨ ਲਈ ਘੰਟੇ ਲਾਉਂਦੇ ਹਨ। ਇੱਕ ਲੇਖਕ ਇੱਕ ਪੈਰਾਂ ਨੂੰ 10 ਵਾਰ ਲਿਖਦਾ ਹੈ, ਤੁਰੰਤ ਸਫਲਤਾ ਦੀ ਜਿਹੜੀ ਭੁੱਖ ਸਬਰ ਨੂੰ ਖਾ ਜਾਂਦੀ ਹੈ। ਦੋਸਤੋ, ਆਧੁਨਿਕ ਯੁੱਗ 'ਚ ਨਾ ਇੰਸਟੈਂਟ ਦਾ ਜਿਹੜਾ ਜ਼ਹਿਰ ਅਤੇ ਸਬਰ ਦਾ ਇਲਾਜ ਇਹੀ ਹੈ ਕਿ ਅਸੀਂ 2 ਮਿੰਟ ਦੇ ਨੂਡਲਸ ਵੀ ਨਾ, ਜਿਹੜੇ 10 ਮਿੰਟ ਦੀ ਡਿਲੀਵਰੀ ਇੱਕ ਕਲਿੱਕ 'ਤੇ ਸਫਲਤਾ ਦੇ ਯੁੱਗ ਵਿੱਚ ਰਹਿੰਦੇ ਹਾਂ। ਸੋਸ਼ਲ ਮੀਡੀਆ ਨੇ ਸਾਨੂੰ ਓਵਰਨਾਈਟ ਸਕਸੈਸ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਨਾ ਬੇਸਬਰਾ ਕਰ ਦਿੱਤਾ ਹੈ, ਪਰ ਹਕੀਕਤ ਇਹ ਹੈ ਕਿ ਉਹ ਓਵਰਨਾਈਟ ਸਫਲਤਾ ਦੇ ਪਿੱਛੇ 10 ਸਾਲਾਂ ਦਾ ਸਬਰ ਹੁੰਦਾ ਹੈ। ਦੋਸਤੋ, 10 ਸਾਲਾਂ ਦਾ ਕੰਮ ਵਿੱਚ ਸਬਰ ਵੀ ਜਿਹੜੀ ਘਾਟ ਦੇ ਜਿਹੜੇ ਵੱਡੇ 3 ਨੁਕਸਾਨ ਇਹ ਹੁੰਦੇ ਨੇ ਕਿ ਪਹਿਲਾਂ ਤਾਂ ਹੁੰਦਾ ਅਧੂਰੇ ਕੰਮ। ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕਰਦੇ ਹਾਂ, ਨਤੀਜਾ ਨਾ ਮਿਲਿਆ ਤਾਂ ਦੂਜਾ ਫੜ ਲੈਂਦੇ ਹਾਂ, ਨਾ ਪਹਿਲਾ ਪੂਰਾ ਹੁੰਦਾ ਹੈ ਨਾ ਦੂਜਾ। ਦੂਜੀ ਗੱਲ ਆਉਂਦੀ ਹੈ ਮਾਨਸਿਕ ਤਣਾਓ। ਹਰ ਪਲ ਨਤੀਜਾ ਚਾਹੁਣਾ ਐਗਜ਼ਾਈਟੀ ਪੈਦਾ ਕਰਦਾ ਹੈ, ਸਬਰ ਮਨ ਨੂੰ ਠਹਿਰ ਦਿੰਦਾ ਹੈ। ਤੀਜੀ ਗੱਲ ਹੈ ਘਟੀਆ ਕੁਆਲਿਟੀ। ਜਲਦੀ ਕਰਨ ਦੇ ਚੱਕਰ ਵਿੱਚ ਨਾ ਅਸੀਂ ਚੱਲਦਾ ਹਾਂ ਵਾਲਾ ਕੰਮ ਕਰਦੇ ਹਾਂ। ਸਬਰ ਬਿਹਤਰੀਨ ਵਾਲਾ ਕੰਮ ਕਰਵਾਉਂਦਾ ਹੈ। ਦੋਸਤੋ, ਹੈਲੋ ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਲਵ ਯੂ ਜ਼ਿੰਦਗੀ, ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਅਤੇ ਹੁਣ ਵੇਲਾ ਹੋ ਚੁੱਕਾ ਹੈ 6:19 ਦਾ, ਅਤੇ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਅਤੇ ਮੇਰੇ ਯਾਨੀ ਆਰਜੇ ਦੋਸਤ ਰਮਨੀਸ਼। ਅਤੇ ਤੁਸੀਂ ਕੰਟੀਨਿਊ ਕਰੋਗੇ 6:30 ਤੋਂ ਬਾਅਦ ਲਵ ਯੂ ਜ਼ਿੰਦਗੀ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਸਬਰ ਬਾਰੇ ਅੱਜ ਡਿਟੇਲ ਵਿੱਚ ਗੱਲ ਕਰਾਂਗੇ, ਉਹਨਾਂ ਦੀ ਕਹਾਣੀਆਂ ਸੁਣਾਵਾਂਗੇ ਕਿ ਅਸਲ 'ਚ ਸਬਰ ਕੀ ਹੈ। ਦੋਸਤੋ, ਅਤੇ ਆਈ ਹੋਪ ਕਿ ਤੁਸੀਂ ਇਸ ਬਾਰੇ ਬਹੁਤ ਕੁਝ ਜਾਣ ਲਓਗੇ, ਦੈਨ ਜੋ ਤੁਹਾਡੇ ਮਨ 'ਚ ਕੁਝ ਨਾ ਕੁਝ ਡਾਊਟ ਹੋਗੇ ਨਾ, ਉਹ ਸਬਰ ਤੁਹਾਡੇ ਕਲੀਅਰ ਕਰ ਦੇਗਾ। ਦੋਸਤੋ,

0: डेजर्ट आ गया पर अपनी चैंपियन नहीं आई अजय तक।
1: बिल पर अंतु पहला तो आवेगी ना।
2: सो गर्ल्स की हो रहा है?
1: बिल हो रहा है।
0: चल अपना कार्ड दे। पिन दे।
3: आरबीआई कहता है कि अपना पिन ओटीपी सीवीवी जा इंटरनेट बैंकिंग पासवर्ड किसी नु ना दियो। ऑनलाइन बैंकिंग सिर्फ अपने ही कंप्यूटर मोबाइल अति सिक्योर नेटवर्क पे करो। है कि खान दी चैंपियनशिप सी। आरबीआई कहता है जानकार बनो सचेत रहो।
4: नमस्कार ए आकाशवाणी ए हुण तुसी सरबजीत कौर तो प्रादेशिक खबरां सुनो। पहला इस बुलेटिन दियां खास खबरां। ਪੱਛਮੀ ਏਸ਼ੀਆ ਸੰਕਟ ਦਰਮਿਆਨ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਸਾਵਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ 'ਚ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ ਅਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫਤਾਰ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ। ਆਯੁਸ਼ ਮੰਤਰਾਲੇ ਵੱਲੋਂ ਅੱਤ ਦੀ ਗਰਮੀ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਸਾਵਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਪੱਛਮੀ ਏਸ਼ੀਆ ਵਿੱਚ ਹਾਲੀਆ ਗਤੀਵਿਧੀਆਂ ਬਾਰੇ ਅੱਜ ਨਵੀਂ ਦਿੱਲੀ ਵਿੱਚ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਸਾਇਣ ਅਤੇ ਖਾਦ ਮੰਤਰਾਲੇ ਦੇ ਜੁਆਇੰਟ ਸਕੱਤਰ ਅਪਰਨਾ ਸ਼ਰਮਾ ਨੇ ਕਿਹਾ ਕਿ ਰਾਜਾਂ ਵਿੱਚ ਦੇਸ਼ ਭਰ ਵਿੱਚ 2 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦ ਉਪਲਬਧ ਹੈ। ਉਹਨਾਂ ਸਪਸ਼ਟ ਕੀਤਾ ਕਿ ਪ੍ਰਮੁੱਖ

0: ਉਤਪਾਦਾਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਸੰਕਟ ਦੇ ਸਮੇਂ ਤੋਂ ਬਾਅਦ ਘਰੇਲੂ ਉਤਪਾਦਨ ਕਰੀਬ 86.2 ਲੱਖ ਮੀਟ੍ਰਿਕ ਟਨ ਹੈ ਅਤੇ 22 ਲੱਖ ਮੀਟ੍ਰਿਕ ਟਨ ਤੋਂ ਵੱਧ ਦਰਾਮਦ ਦੇਸ਼ ਪਹੁੰਚੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ ਤੇਲ ਸੋਧ ਕਾਰਖਾਨੇ ਆਮ ਵਾਂਗ ਕੰਮ ਕਰ ਰਹੇ ਨੇ ਅਤੇ ਭਾਰਤ ਕੋਲ ਪੱਛਮੀ ਏਸ਼ੀਆ ਸੰਕਟ ਕਾਰਨ ਦਰਾਮਦ ਵਿੱਚ ਰੁਕਾਵਟ ਦੇ ਬਾਵਜੂਦ ਕੱਚੇ ਤੇਲ ਦਾ ਕਾਫੀ ਭੰਡਾਰ ਹੈ। ਦੇਸ਼ ਵਿੱਚ ਪੈਟਰੋਲ, ਡੀਜ਼ਲ, LPG ਅਤੇ ਕੁਦਰਤੀ ਗੈਸ ਦਾ ਕਾਫੀ ਭੰਡਾਰ ਮੌਜੂਦ ਹੈ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ LPG ਡਿਸਟ੍ਰੀਬਿਊਟਰ ਕੋਲ ਕਿਸੇ ਤਰ੍ਹਾਂ ਦੀ ਕੋਈ ਥੁੜ ਨਹੀਂ ਹੈ, ਪਰ ਅਫਵਾਹਾਂ ਫੈਲਣ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਵੱਲੋਂ ਘਬਰਾਹਟ 'ਚ ਖਰੀਦਦਾਰੀ ਦੇਖੀ ਗਈ ਹੈ। ਉਹਨਾਂ ਦੱਸਿਆ ਕਿ ਪਛਾਣੇ ਗਏ ਪ੍ਰਚੂਨ LPG ਆਊਟਲੈਟਾਂ 'ਤੇ ਸਪਲਾਈ ਨੂੰ ਭਰਨ ਲਈ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਕਿ ਚੰਡੀਗੜ੍ਹ ਦੇ ਪੈਟਰੋਲ ਪੰਪਾਂ 'ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸੰਬੰਧੀ ਗੁੰਮਰਾਹਕੁਨ ਅਤੇ ਜਾਅਲੀ ਖਬਰਾਂ ਫੈਲਾਈਆਂ ਜਾ ਰਹੀਆਂ ਨੇ। ਇਹਨਾਂ ਖਬਰਾਂ ਵਿੱਚ ਸਥਾਨਕ ਸਪਲਾਈ ਦੀਆਂ ਸੀਮਾਵਾਂ ਦਾ ਹਵਾਲਾ ਦਿੰਦੇ ਹੋਏ 2 ਪਹੀਆ ਵਾਹਨਾਂ ਲਈ 500 ਰੁਪਏ ਅਤੇ 4 ਪਹੀਆ ਵਾਹਨਾਂ ਲਈ 1500 ਰੁਪਏ ਤੱਕ ਈਂਧਣ ਸੀਮਾ ਤੈਅ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਨੇ ਸਪਸ਼ਟ ਕੀਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ 'ਤੇ ਕੋਈ ਪਾਬੰਦੀ ਜਾਂ ਸੀਮਾ ਲਗਾਉਣ ਸੰਬੰਧੀ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਾਫੀ ਉਪਲਬਧਤਾ ਹੈ। ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਉਹ ਕਿਸੇ ਤਰ੍ਹਾਂ ਦੀ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਗੈਰ ਜ਼ਰੂਰੀ ਤੌਰ 'ਤੇ ਈਂਧਨ ਦਾ ਭੰਡਾਰਨ ਜਾਂ ਵਾਧੂ ਖਰੀਦਦਾਰੀ ਨਾ ਕਰਨ। ਚੰਡੀਗੜ੍ਹ ਪ੍ਰਸ਼ਾਸਨ ਸੰਬੰਧਿਤ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਨਿਰੰਤਰ ਤਾਲਮੇਲ ਕਾਇਮ ਕਰਕੇ ਸਥਿਤੀ 'ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ ਤਾਂ ਜੋ ਸ਼ਹਿਰ ਭਰ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਨ ਦਾ ਐਲਾਨ ਕੀਤਾ। ਕੁੱਲ ਮਿਲਾ ਕੇ SIR ਆਪਣੇ ਤੀਜੇ ਪੜਾਅ ਤਹਿਤ ਦੇਸ਼ ਭਰ ਦੇ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤੀ ਜਾਏਗੀ। ਪੰਜਾਬ ਵਿੱਚ 25 ਜੂਨ ਤੋਂ 24 ਜੁਲਾਈ ਤੱਕ 24,453 ਬੂਥ ਲੈਵਲ ਅਫਸਰ BLOs ਘਰ ਘਰ ਜਾ ਕੇ 2,14,56,297 ਵੋਟਰਾਂ ਤੋਂ ਅੰਕੜੇ ਇਕੱਤਰ ਕਰਨਗੇ। ਇਸ ਸੰਬੰਧ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਚੋਣ ਅਫਸਰ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਰਹੇ ਨੇ। ਇਸ ਸੰਬੰਧ ਵਿੱਚ ਅੱਜ ਰੂਪਨਗਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਡੇਚਲਵਾਲ, ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਕੁਮਾਰ ਚਾਬਾ, ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਦਿਤਯ ਉੱਪਲ ਨੇ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਸ਼੍ਰੀ ਉੱਪਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਮੁਹਿੰਮ ਦਾ ਮੁੱਖ ਉਦੇਸ਼ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਵਿੱਚ ਸ਼ਾਮਿਲ ਕਰਨਾ ਅਤੇ ਗਲਤ ਜਾਂ ਡੁਪਲੀਕੇਟ ਐਂਟਰੀਆਂ ਨੂੰ ਹਟਾਉਣਾ ਹੈ। ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ,
1: ਅੱਜ ਸਾਡੇ ਵੱਲੋਂ ਜ਼ਿਲ੍ਹੇ ਦੀ ਸਾਰੀ ਪੋਲੀਟੀਕਲ ਪਾਰਟੀਜ਼ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ। ਉਹਦੇ ਵਿੱਚ ਅਸੀਂ ਉਹਨਾਂ ਨੂੰ ਇਸ ਪ੍ਰੋਸੈਸ ਬਾਰੇ ਦੱਸਿਆ ਗਿਆ ਹੈ ਤੇ ਉਹਨਾਂ ਨੂੰ ਅੱਜ ਕੀਤਾ ਗਿਆ ਹੈ ਕਿ ਜਿਹੜਾ ਇਹ ਪੂਰਾ ਪ੍ਰੋਸੈਸ ਹੈ ਉਹਦੇ ਵਿੱਚ ਪੋਲੀਟੀਕਲ ਪਾਰਟੀਜ਼ ਦਾ ਸਪੋਰਟ ਬੜਾ ਐਸੈਂਸ਼ੀਅਲ ਹੈਗਾ ਤੇ ਉਹ ਇਸਦੇ ਉੱਪਰ ਨਾਲ ਸਾਡੇ ਹੋ ਕੇ ਇਸ ਪ੍ਰੋਸੈਸ ਨੂੰ ਚੰਗੀ ਤਰ੍ਹਾਂ ਕਰਾਉਣ। 15 ਜੂਨ ਤੋਂ SIR ਦਾ ਪ੍ਰੋਸੈਸ ਸ਼ੁਰੂ ਹੋ ਰਿਹਾ ਹੈ। ਕੁਆਲੀਫਾਇੰਗ ਡੇਟ ਜਿਹੜੀ ਹੈਗੀ ਹੈ ਉਹ 1/10/2026 ਦੀ ਕੁਆਲੀਫਾਇੰਗ ਡੇਟ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਪੋਲਿੰਗ ਪਾਰਟੀਜ਼ ਨੂੰ ਅਸੀਂ ਜਿੰਨਾ ਵੀ ਇਹਦਾ ਡਾਕੂਮੈਂਟੇਸ਼ਨ ਹੈਗੀ ਹੈ ਉਹ ਸਾਰੀ ਇੱਕ ਕਾਪੀ ਅਸੀਂ ਪ੍ਰੋਵਾਈਡ ਕਰਤੀ ਹੈਗੀ ਹੈ। ਸਾਰੀ ਗਾਈਡਲਾਈਨਸ ਹੈਗੀਆਂ ਜਿਹੜੀਆਂ ਉਹ ਅਸੀਂ ਚੰਗੀ ਤਰ੍ਹਾਂ ਐਕਸਪਲੇਨ ਕਰਤੀਆਂ ਹੈਗੀਆਂ।
0: ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਜਿਸ ਵਿੱਚ ਸਕੱਤਰ ਸੰਤੋਸ਼ ਕੁਮਾਰ ਦੁਬੇ ਤੇ ਅੰਡਰ ਸੈਕਟਰੀ ਸੰਜੇ ਕੁਮਾਰ ਸ਼ਾਮਿਲ ਸਨ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ ਤੇ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ, ਚੋਣ ਰਜਿਸਟ੍ਰੇਸ਼ਨ ਅਧਿਕਾਰੀ ਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨਾਲ ਵਿਸ਼ੇਸ਼ ਗਹਿਣ ਸੋਧ ਪ੍ਰਕਿਰਿਆ ਸੰਬੰਧੀ ਸਿਖਲਾਈ ਤੇ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਗੱਲਬਾਤ ਕੀਤੀ। ਚੰਡੀਗੜ੍ਹ ਵਿੱਚ ਵਿਸ਼ੇਸ਼ ਗਹਿਣ ਸੋਧ ਦਾ ਤੀਜਾ ਪੜਾਅ 14 ਮਈ ਨੂੰ ਸ਼ੁਰੂ ਹੋ ਗਿਆ। SIR ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਇਹ ਚੰਡੀਗੜ੍ਹ ਵਿੱਚ ਹੋਈ ਆਪਣੀ ਕਿਸਮ ਦੀ ਪਹਿਲੀ ਮੀਟਿੰਗ ਸੀ। ਅੰਤਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsAR ਜਲੰਧਰ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਸਮੇਤ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। 8 ਨਗਰ ਨਿਗਮਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ ਹੋਣਗੀਆਂ। ਰਾਜ ਚੋਣ ਕਮਿਸ਼ਨ ਮੁਤਾਬਿਕ 8 ਨਗਰ ਨਿਗਮਾਂ ਲਈ 2,154 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ। 76 ਨਗਰ ਕੌਂਸਲਾਂ ਲਈ 7,334 ਤੇ 21 ਨਗਰ ਪੰਚਾਇਤਾਂ ਲਈ 1,321 ਨਾਮਜ਼ਦਗੀਆਂ ਦਾਖਲ ਕੀਤੀਆਂ।

ਗਈਆਂ ਨੇ। ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਭਲਕੇ 19 ਮਈ ਤੈਅ ਕੀਤਾ ਗਿਆ। ਇਹਨਾਂ ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਪੰਜਾਬ ਪੁਲਿਸ ਨੇ ਅੱਜ 3 ਵੱਖ-ਵੱਖ ਕਾਰਵਾਈਆਂ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਮਲੇਰਕੋਟਲਾ ਵਿੱਚ 7 ਮੁਲਜ਼ਮਾਂ ਨੂੰ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 5,50,000 ਰੁਪਏ ਦੀ ਨਕਲੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮੋਡਿਊਲ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਅਤੇ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫਤਾਰ ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਪੰਜਾਬ ਵਿੱਚ ਅੱਗੇ ਵੰਡਣ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਾਂਝੇ ਆਪਰੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਦਹਿਸ਼ਤਗਰਦੀ ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ 2 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਪਿਸਤੌਲਾਂ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਵਿਦੇਸ਼ ਅਧਾਰਿਤ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਇੱਕ ਹੋਰ ਕਾਰਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਪਟਿਆਲਾ

0: ਤੇ ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕਬਜ਼ੇ ਵਿੱਚੋਂ 3 ਪਿਸਤੌਲਾਂ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਹਨਾਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਵਿਦੇਸ਼ ਆਧਾਰਿਤ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ। ਇੱਕ ਹੋਰ ਕਾਰਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਪਟਿਆਲਾ ਨੇ 4 ਮੁਲਜ਼ਮਾਂ ਨੂੰ 500 ਰੁਪਏ ਦੇ 5.5 ਲੱਖ ਰੁਪਏ ਦੇ ਨਕਲੀ ਭਾਰਤੀ ਕਰੰਸੀ ਨੋਟਾਂ ਸਮੇਤ ਗ੍ਰਿਫਤਾਰ ਕਰਕੇ ਨਕਲੀ ਭਾਰਤੀ ਕਰੰਸੀ ਦੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਹੋਰ ਜਾਂਚ ਜਾਰੀ ਹੈ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਾਭਾ ਡੇੜੇ ਪਿੰਡ ਖੋਖ ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਯੰਗ ਨਾਬਾਈਡਸ ਐਸੋਸੀਏਸ਼ਨ ਵੱਲੋਂ ਕਰਵਾਏ ਸਕੂਲ ਬੈਗ ਵੰਡ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਮਾਜਿਕ ਸੇਵਾ ਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨ ਹੋਰ ਸੰਸਥਾਵਾਂ ਲਈ ਪ੍ਰੇਰਨਾ ਸਰੋਤ ਨੇ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਅੱਜ ਅਤੇ ਭਲਕੇ ਲਈ ਗਰਮੀ ਦਾ ਯੈਲੋ ਅਲਰਟ ਅਤੇ 20 ਤੋਂ 23 ਮਈ ਤੱਕ ਦੋਵਾਂ ਸੂਬਿਆਂ ਵਿੱਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇੱਥੇ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਆਯੁਸ਼ ਮੰਤਰਾਲੇ ਨੇ ਅੱਜ ਮੌਜੂਦਾ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀਆਂ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਹੈ। ਮੁਕੰਮਲ ਸਲਾਹ ਪੱਤਰ ਸੂਚਨਾ ਬਿਊਰੋ PIB ਦੀ ਅਧਿਕਾਰਤ ਵੈਬਸਾਈਟ ਤੇ ਪੜ੍ਹੀ ਜਾ ਸਕਦੀ ਹੈ। IPL ਕ੍ਰਿਕਟ ਵਿੱਚ ਅੱਜ ਚੇਨਈ ਦੇ MB ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਪੱਛਮੀ ਏਸ਼ੀਆ ਸੰਕਟ ਦਰਮਿਆਨ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਸਾਉਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ ਅਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫਤਾਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਤਿੰਨੋਂ ਕਾਲਜ ਵਿੱਚ
2: ਚਿੰਤਾ ਨਾ ਕਰ,
3: ਫੀਸ ਤਾਂ ਦੇਖੋ।
4: ਹੇ ਹੇ, ਕੀ ਹਾਲ ਹੈ?

0: ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਤੇ ਮੈਂ ਤੁਹਾਡਾ ਆਪਣਾ RJ ਦੋਸਤ ਰਮਨੀਸ਼। ਦੋਸਤੋ, ਗੱਲ ਹੋ ਰਹੀ ਸਬਰ ਤੇ, ਆਪਾਂ ਥੋੜ੍ਹਾ ਰਿਵਾਈਜ਼ ਕਰਦੇ ਹਾਂ ਕਿ ਆਪਾਂ ਕੰਮ ਵਿੱਚ ਜਿਹੜੀ ਸਬਰ ਦੀ ਘਾਟ ਦੇ ਨਾ, ਤਿੰਨ ਵੱਡੇ ਨੁਕਸਾਨ ਜਿਹੜੇ ਦੱਸੇ ਸੀਗੇ ਉਹ ਹੈ ਅਧੂਰੇ ਕੰਮ, ਮਾਨਸਿਕ ਤਣਾਅ ਅਤੇ ਘਟੀਆ ਕੁਆਲਿਟੀ। ਜਪਾਨੀ ਫਲਸਫਾ ਕਾਈਜ਼ੇਨ ਭਾਵ ਲਗਾਤਾਰ ਛੋਟਾ ਸੁਧਾਰ ਸਬਰ ਦੀ ਹੀ ਉਪਜ ਹੈ। ਟੋਇਟਾ ਦੇ 50 ਸਾਲ ਸਬਰ ਨਾਲ ਛੋਟੇ ਛੋਟੇ ਜਿਹੜੇ ਸੁਧਾਰ ਕਰਕੇ ਦੁਨੀਆ ਦੀ ਸਭ ਤੋਂ ਭਰੋਸੇਮੰਦ ਕਾਰ ਬਣਾਈ। ਦੋਸਤੋ, ਸਬਰ ਦੇ ਤਿੰਨ ਪੜਾਅ ਜਿਹੜੇ ਕੰਮ ਵਿੱਚ ਕਿਵੇਂ ਲਾਗੂ ਕਰੀਏ। ਪਹਿਲਾ ਪੜਾਅ ਪਤਾ ਕਿਹੜਾ ਹੁੰਦਾ ਹੈ? ਸ਼ੁਰੂਆਤ ਦਾ ਸਬਰ, ਯਾਨੀ ਕਿ ਬੀਜ ਬੀਜਣਾ। ਕੋਈ ਵੀ ਨਵਾਂ ਹੁਨਰ, ਕਾਰੋਬਾਰ ਜਾਂ ਨੌਕਰੀ ਸ਼ੁਰੂ ਕਰਦੇ ਸਮੇਂ ਮਨ ਵਿੱਚ ਡਰ ਹੁੰਦਾ ਹੈ ਕਿ ਮੈਂ ਕਰ ਪਾਵਾਂਗਾ। ਇਹ ਉਹ ਸਮਾਂ ਹੈ ਜਦੋਂ ਸਬਰ ਦਾ ਮਤਲਬ ਹੈ ਰੋਜ਼ਾਨਾ ਹਾਜ਼ਰੀ ਲਗਾਉਣਾ। ਲੇਖਕ ਸਟੀਫਨ ਕਿੰਗ ਨੇ 30 ਵਾਰ ਰੱਦ ਹੋਣ ਤੋਂ ਬਾਅਦ ਪਹਿਲਾ ਨਾਵਲ ਛਾਪਿਆ, ਅਤੇ ਉਹ ਪਹਿਲੇ ਰੱਦ ਤੋਂ ਬਾਅਦ ਰੁਕ ਜਾਂਦਾ ਤਾਂ ਦੁਨੀਆ ਇੱਕ ਮਹਾਨ ਲੇਖਕ ਗਵਾ ਲੈਂਦੀ। ਕੰਮ ਵਿੱਚ ਸ਼ੁਰੂਆਤ ਦਾ ਸਬਰ ਮੰਗਦਾ ਹੈ। 90 ਦਿਨਾਂ ਤੱਕ ਨਤੀਜਾ ਮਤ ਦੇਖੋ, ਸਿਰਫ ਕੰਮ ਕਰੋ। ਦੂਜਾ ਪੜਾਅ ਦੋਸਤੋ ਹੁੰਦਾ ਹੈ ਵਿਚਕਾਰਲਾ ਸਬਰ, ਯਾਨੀ ਕਿ ਪਠਾਰ ਪਾਰ ਕਰਨਾ। ਸਾਰੇ ਕੰਮਾਂ ਵਿੱਚ ਇੱਕ ਪਠਾਰ ਆਉਂਦਾ ਹੈ। ਸ਼ੁਰੂ ਵਿੱਚ ਤੇਜ਼ ਸਿੱਖਣ ਤੋਂ ਬਾਅਦ ਤਰੱਕੀ ਰੁਕ ਜਾਂਦੀ ਹੈ। ਜਿਮ ਜਾਣ ਵਾਲਾ 2 ਮਹੀਨੇ ਬਾਅਦ ਦੇਖਦਾ ਹੈ ਕਿ ਭਾਰ ਘੱਟ ਨਹੀਂ ਹੋ ਰਿਹਾ। ਕਾਰੋਬਾਰੀ ਦੇਖਦਾ ਹੈ ਕਿ ਵਿਕਰੀ ਇੱਕ ਥਾਂ 'ਤੇ ਰੁਕ ਗਈ। ਇਹ ਸਭ ਤੋਂ ਖਤਰਨਾਕ ਸਮਾਂ ਹੈ। ਇੱਥੋਂ 90% ਲੋਕ ਨਾ ਹਾਰ ਮੰਨ ਲੈਂਦੇ ਹਨ। ਸਬਰ ਇੱਥੇ ਕਹਿੰਦਾ ਹੈ ਕਿ ਪਠਾਰ ਦਾ ਮਤਲਬ ਹੈ ਤੁਸੀਂ ਅਗਲੇ ਪੱਧਰ ਲਈ ਤਿਆਰ ਹੋ ਰਹੇ ਹੋ। ਬਸ ਰੁਕੋ ਨਾ, ਇਸ ਪੜਾਅ ਦੇ ਆਪਣੇ ਕਿਉਂ ਨੂੰ ਯਾਦ ਰੱਖੋ, ਤੁਸੀਂ ਇਹ ਕੰਮ ਕਿਉਂ ਸ਼ੁਰੂ ਕੀਤਾ ਹੈ। ਆਖਰੀ ਪੜਾਅ ਹੈ ਕਿ ਫਲ ਦਾ ਸਬਰ, ਯਾਨੀ ਕਿ ਵਾਢੀ ਵੇਲੇ ਵੀ ਠਹਿਰਾ। ਜਦੋਂ ਸਫਲਤਾ ਮਿਲਣ ਲੱਗੇ ਤਾਂ ਹੀ ਜਿਹੜਾ ਹੈ ਤਾਂ ਵੀ ਸਬਰ ਚਾਹੀਦਾ ਹੈ। ਜਦੋਂ ਸਫਲਤਾ ਮਿਲਣ ਲੱਗੇ ਤਾਂ ਵੀ ਸਬਰ ਚਾਹੀਦਾ ਹੈ। ਦੋਸਤੋ, ਹੰਕਾਰ ਅਤੇ ਉਤਾਵਲਾਪਨ ਜਿਹੜਾ ਹੁੰਦਾ ਹੈ ਨਾ, ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦੇ ਹਨ। ਬਹੁਤ ਸਾਰੇ ਜਿਹੜੇ ਸਟਾਰਟਅਪ ਪਹਿਲੇ ਫੰਡਿੰਗ ਤੋਂ ਬਾਅਦ ਹੀ ਖਤਮ ਹੋ ਜਾਂਦੇ ਹਨ, ਕਿਉਂਕਿ ਉਹ ਸਬਰ ਗਵਾ ਲੈਂਦੇ ਹਨ। ਫਲ ਮਿਲਣ 'ਤੇ ਵੀ ਜਿਹੜੀ ਜੜ੍ਹਾਂ ਨੂੰ ਪਾਣੀ ਦੇਣਾ ਬੰਦ ਨਾ ਕਰੋ। ਸਚਿਨ ਤੇਂਦੁਲਕਰ ਨੇ 100 ਸੈਂਕੜੇ ਬਣਾਉਣ ਤੋਂ ਬਾਅਦ ਵੀ ਨਾ ਸਵੇਰੇ 5 ਵਜੇ ਜਿਹੜੀ ਇਹ ਪ੍ਰੈਕਟਿਸ ਕਰਦਾ ਹੀ ਸੀ। ਇਹੀ ਫਲ ਦਾ ਸਬਰ ਹੈ ਦੋਸਤੋ।

ਕਿਹਾ, ਭੈਣੇ ਇਹ ਕੰਮ ਨਾ ਔਰਤਾਂ ਦਾ ਨਹੀਂ, ਬੱਚੇ ਪਾਲਣੇ ਹਨ ਤਾਂ ਕਿਸੇ ਦੇ ਘਰ ਭਾਂਡੇ ਮਾਂਜ ਲੈ। ਪਰ ਜਸਵੀਰ ਨੇ ਨਾ ਸਬਰ ਨਹੀਂ ਛੱਡਿਆ। ਉਸਨੇ ਹਰ ਸਵੇਰੇ 4 ਵਜੇ ਉੱਠ ਕੇ ਆਟਾ ਗੁੰਨਣਾ ਸ਼ੁਰੂ ਕੀਤਾ। ਸਾਗ ਖੇਤੋਂ ਤੋੜ ਕੇ ਲਿਆਉਂਦੀ, ਲੱਸੀ ਰਿੜਕਦੀ। ਉਸਦਾ ਨਿਯਮ ਸੀ ਕਿ ਜੋ ਵੀ ਗਾਹਕ ਆਵੇ ਪਹਿਲਾਂ ਪਾਣੀ ਪੁੱਛਣਾ, ਫਿਰ ਮੁਸਕੁਰਾ ਕੇ ਰੋਟੀ ਪਰੋਸਣੀ। 6 ਮਹੀਨੇ ਲੰਘ ਗਏ, ਕਮਾਈ ਸਿਰਫ ਦਾਲ ਰੋਟੀ ਜੋਗੀ ਸੀ। ਇੱਕ ਦਿਨ ਇੱਕ ਟਰੱਕ ਡਰਾਈਵਰ ਆਇਆ, ਖਾਣਾ ਖਾ ਕੇ ਬੋਲਿਆ, ਭੈਣ ਜੀ 15 ਸਾਲ ਹੋ ਗਏ ਸੜਕ 'ਤੇ, ਪਰ ਐਡੀ ਸਵਾਦ ਮਾਂ ਦੀ ਰੋਟੀ ਵਿੱਚ ਵੀ ਨਹੀਂ ਆਉਂਦਾ ਸੀ। ਉਸਨੇ ਆਪਣੇ ਸਾਰੇ ਸਾਥੀਆਂ ਨੂੰ ਪਤਾ ਦੇ ਦਿੱਤਾ। ਹੌਲੀ ਹੌਲੀ ਨਾ ਬੋਹੜ ਹੇਠ ਟਰੱਕ ਰੁਕਣ ਲੱਗੇ। ਜਸਵੀਰ ਨੇ ਕਦੇ ਕੁਆਲਿਟੀ ਨਾਲ ਸਮਝੌਤਾ ਨਾ ਕੀਤਾ। ਜਦੋਂ ਘਿਓ ਮਹਿੰਗਾ ਹੋਇਆ, ਉਸਨੇ ਰੋਟੀ ਛੋਟੀ ਨਹੀਂ ਕੀਤੀ, ਸਗੋਂ ਆਪਣਾ ਇੱਕ ਵਕਤ ਦਾ ਖਾਣਾ ਛੱਡ ਦਿੱਤਾ। ਬੱਚੇ ਕਹਿੰਦੇ, ਬੀਬੀ ਤੂੰ ਕਿਉਂ ਭੁੱਖੀ ਰਹਿੰਦੀ ਹੈ? ਉਹ ਹੱਸ ਕੇ ਕਹਿੰਦੀ ਹੈ, ਪੁੱਤ ਜਿਸ ਦਿਨ ਗਾਹਕ ਦਾ ਭਰੋਸਾ ਟੁੱਟ ਗਿਆ ਨਾ, ਉਸ ਦਿਨ ਢਾਬਾ ਬੰਦ। ਸਬਰ ਨਾਲ ਬੀਜ ਬੀਜਦਾ, ਫਲ ਰੱਬ ਦੇਵੇਗਾ। 3 ਸਾਲ ਬਾਅਦ ਉਸ ਬੋਹੜ ਦੀ ਥਾਂ ਪੱਕੀ ਇਮਾਰਤ ਖੜੀ ਸੀ, ਜਸਵੀਰ ਦਾ ਢਾਬਾ। ਹੁਣ 20 ਪਿੰਡਾਂ ਵਿੱਚ ਮਸ਼ਹੂਰ ਸੀ। ਉਸਨੇ 5 ਹੋਰ ਔਰਤਾਂ ਨੂੰ ਕੰਮ 'ਤੇ ਰੱਖਿਆ, ਸਭ ਵਿਧਵਾ ਜਾਂ ਤੰਗੀ ਜਿਹੜੀ ਤੁਰਸ਼ੀ ਵਾਲੀਆਂ। ਅੱਜ ਉਸਦਾ ਢਾਬਾ ਵੱਡਾ ਪੁੱਤ ਹੋਟਲ ਮੈਨੇਜਮੈਂਟ ਕਰ ਰਿਹਾ ਹੈ ਕਿ ਧੀ ਜਿਹੜੀ ਹੈ ਉਹ ਨਰਸ ਬਣ ਗਈ ਹੈ। ਪਿਛਲੇ ਸਾਲ DC ਸਾਹਿਬ ਖੁਦ ਢਾਬੇ 'ਤੇ ਆਏ, ਪੁੱਛਿਆ, ਬੀਬੀ ਤੇਰੀ ਸਫਲਤਾ ਦਾ ਰਾਜ਼ ਕੀ ਹੈ? ਜਸਵੀਰ ਨੇ ਤਵਾ ਫੇਰਦਿਆਂ ਕਿਹਾ, ਸਾਹਿਬ ਰਾਜ਼ ਇੱਕੋ ਹੀ ਹੈ, ਉਹ ਹੈ ਸਬਰ। ਜਦੋਂ ਕੋਈ ਨਹੀਂ ਆਉਂਦਾ ਸੀ ਉਦੋਂ ਵੀ ਚੂਲਾ ਬਾਲਿਆ, ਜਦੋਂ ਘਾਟਾ ਪੈਂਦਾ ਸੀ ਉਦੋਂ ਵੀ ਘਿਓ ਘੱਟ ਨਾ ਕੀਤਾ। ਕੰਮ ਨਾਲ ਇਸ਼ਕ ਕਰੋ, ਉਡੀਕ ਕਰਨੀ ਸਿੱਖੋ, ਉੱਪਰ ਵਾਲਾ ਦੇਰ ਕਰ ਸਕਦਾ ਹਨੇਰ ਨਹੀਂ ਕਰਦਾ। ਅਜਬੋੜ ਅਜੇ ਵੀ ਉੱਥੇ ਹੈ, ਉਸਦੀ ਛਾਂ ਹੇਠ ਜਸਵੀਰ ਨਵੀਆਂ ਕੁੜੀਆਂ ਨੂੰ ਕਹਿੰਦੀ ਹੈ, ਕਦੇ ਇਹ ਨਾ ਸੋਚਿਓ ਕਿ ਤੁਸੀਂ ਛੋਟੇ ਹੋ, ਸਬਰ ਨਾਲ ਕੀਤੀ ਮਿਹਨਤ ਦਾ ਰੁੱਖ ਇੱਕ ਦਿਨ ਜ਼ਰੂਰ ਫਲ ਦਿੰਦਾ ਹੈ।

ਨਮਸਕਾਰ, ਸ਼ਾਮ ਦੇ ਵਜ ਗਏ ਨੇ 7 ਤੇ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪੱਛਮੀ ਏਸ਼ੀਆ ਸੰਕਟ ਦਰਮਿਆਨ ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਸਾਉਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵੱਧ ਹੈ। ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਐਲ ਪੀ ਜੀ ਅਤੇ ਕੁਦਰਤੀ ਗੈਸ ਦਾ ਕਾਫ਼ੀ ਭੰਡਾਰ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪ ਅਤੇ ਇੰਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸੰਬੰਧੀ ਗੁੰਮਰਾਹਕੁੰਨ ਅਤੇ ਜਾਲੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ 'ਤੇ ਕੋਈ ਖਾਸ ਪਾਬੰਦੀ ਜਾਂ ਸੀਮਾ ਲਗਾਉਣ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ ਹੈ। ਪੰਜਾਬ ਪੁਲਿਸ ਵੱਲੋਂ 3 ਵੱਖ ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਨੇ। ਪੰਜਾਬ ਦੇ ਰਾਜਪਾਲ ਸ੍ਰੀ ਗੁਰਾਬ ਚੰਦ ਕਟਾਰੀਆ ਨੇ ਨਾਭਾ ਨੇੜਲੇ ਪਿੰਡ ਖੋਖ ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਯੰਗ ਨਾਭਾ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਕੂਲ ਬੈਗ ਵੰਡ ਸਮਾਗਮ ਦੀ ਸ਼ਲਾਘਾ ਕੀਤੀ ਹੈ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 118ਵਾਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 9396493996 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਯੁਸ਼ ਮੰਤਰਾਲੇ ਵੱਲੋਂ ਅੱਤ ਦੀ ਗਰਮੀ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਗਈ ਹੈ। ਇਹ ਸਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ ਸਿਲਸਿਲੇਵਾਰ ਅਗਲਾ ਪ੍ਰੋਗਰਾਮ।

0: ਹਾਂਜੀ 1.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡੇ ਮਿੱਤਰ ਆਰ ਜੇ ਪਰਵਿੰਦਰ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਹੁਣ ਤੱਕ ਦਾ ਪ੍ਰੋਗਰਾਮ। ਜੀ ਹਾਂ, ਕਿਹੜਾ ਪ੍ਰੋਗਰਾਮ, ਇੱਕੋ ਹੀ ਹੈ ਜੀ। ਹਰ ਰੋਜ਼ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਸਾਡੇ ਆਰ ਜੇ, ਅਤੇ ਅੱਜ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ। ਪੂਰੇ 9:07 ਹੋ ਚੁੱਕੇ ਨੇ, ਐਂਡ ਪ੍ਰੋਗਰਾਮ ਦਾ ਸਮਾਂ ਹੋ ਚੁੱਕਿਆ ਜੀ। ਫਿਲਮੀ ਦੁਨੀਆ ਇਸ ਵੇਲੇ ਪ੍ਰੋਗਰਾਮ ਤੁਹਾਡੇ ਨਾਲ ਜਿਹੜਾ ਅਸੀਂ ਸ਼ੇਅਰ ਕਰ ਰਹੇ ਹਾਂ, ਅਤੇ ਅੱਜ ਜਿਹਨਾਂ ਦੋ ਖੂਬਸੂਰਤ ਪਰਸਨੈਲਿਟੀਜ਼ ਦੇ ਬਾਰੇ ਗੱਲ ਬਾਤ ਕਰਨੀ ਹੈ, ਜਿਹਨਾਂ ਦੇ ਉੱਤੇ ਚਾਨਣਾ ਪਾਉਣਾ, ਅਤੇ ਉਹਨਾਂ ਬਾਰੇ ਜੇਕਰ ਗੱਲ ਕਰਨੀ ਹੈ ਤਾਂ ਬਹੁਤ ਤਹਿਜ਼ੀਬ ਦੇ ਨਾਲ, ਕਿਉਂਕਿ ਜੋ ਉਹਨਾਂ ਦਾ ਕੰਮ ਬੋਲਦਾ ਉਹ ਅੱਜ ਵੀ ਨਾ ਭੁੱਲਣ ਯੋਗ ਰਿਹਾ ਹੈ। 90s ਦੀਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਅੱਜ ਵੀ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਹਨ ਉਹ ਦੇਖ ਕੇ ਤਰੋ ਤਾਜ਼ਾ ਵਿਅਕਤੀ ਹੋ ਹੀ ਜਾਂਦਾ। ਪੰਜਾਬ ਪੂਰੀਆਂ ਬਾਲੀਵੁੱਡ ਫਿਲਮਾਂ ਦੇ ਵਿੱਚ ਜੋ ਬਹੁਤ ਘੱਟ ਕਰੈਕਟਰ ਸੀਗੇ ਜਿਨ੍ਹਾਂ ਤੋਂ ਬਗੈਰ ਉਹ ਫਿਲਮ ਬਣ ਸਕਦੀ ਸੀ, ਉਹਨਾਂ ਦੇ ਵਿੱਚੋਂ ਇਹ ਦੋ ਨਾਮ ਬਹੁਤ ਵੱਡੇ ਥੰਮ ਰਹੇ ਨੇ ਬਾਲੀਵੁੱਡ ਇੰਡਸਟਰੀ ਦਾ। ਉਹ ਕਿਹੜੇ ਨੇ ਉਹ ਵੀ ਤੁਹਾਨੂੰ ਦੱਸਾਂਗੇ, ਇਸ ਤਦ ਤੱਕ ਲਈ ਬਣੇ ਰਹੋ ਸਾਡੇ ਨਾਲ 1.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਲੈ ਕੇ ਹਾਜ਼ਰ ਹੋ ਰਿਹਾ ਜੀ। ਇਹਨਾਂ ਦੇ ਬਾਰੇ ਖਾਸ ਗੱਲਾਂ, ਐਂਡ ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ।
1: तो तुम भी सुन लो, तैयार हो जाओ, जो जो सवाल मैं तुमसे करूंगा उसका जवाब सच देना। डन
2: डन
1: डन। अच्छा तो ये बताओ,
3: बागों में बाहर है?
1: मैंने पूछा, बागों में बाहर है?
3: गलियों की निहार है?
1: तो तुमको मुझसे प्यार है?

ਵਾਜਵਾ ਕਿਆ ਬਾਤ ਹੈ ਜੀ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ ਰੇਨਬੋ ਚੈਨਲ ਨੂੰ ਤੁਸੀਂ ਟਿਊਨ ਕੀਤਾ ਹੋਇਆ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੋ ਮਹਾਨ ਅਦਾਕਾਰਾਂ ਬਾਰੇ ਜਿਨ੍ਹਾਂ ਦੇ ਪਾਏ ਹੋਏ ਯੋਗਦਾਨ ਨੂੰ, ਜਿਨ੍ਹਾਂ ਦੇ ਕੰਮ ਨੂੰ ਅੱਜ ਤੱਕ ਨਹੀਂ ਭੁੱਲਿਆ ਗਿਆ। ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਫਰੀਦਾ ਜਲਾਲ ਹੁਣਾਂ ਦੀ ਅਤੇ ਦੂਜੇ ਇੱਕ ਹੋਰ ਅਦਾਕਾਰ ਨੇ ਜਿਨ੍ਹਾਂ ਨੇ ਇਹਨਾਂ ਦੇ ਵਾਂਗੂ ਹੀ ਬਹੁਤ ਸਾਰਾ ਕੰਮ ਕੀਤਾ, ਨਾਮਣਾ ਖੱਟਿਆ ਹੈ ਅਤੇ ਬਹੁਤ ਸਾਰੀਆਂ ਯਾਦਗਾਰ ਫਿਲਮਾਂ ਦੇ ਵਿੱਚ ਆਪਣੀ ਛਾਪ ਛੱਡੀ ਹੋਈ ਹੈ। ਉਹਨਾਂ ਦਾ ਨਾਮ ਰਿਵੀਲ ਕਰਾਂਗਾ, ਛੋਟਾ ਜਿਹਾ ਸਰਪ੍ਰਾਈਜ਼ ਹੈ। ਐਂਡ ਹੁਣ ਫਿਲਹਾਲ ਅਸੀਂ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਦੇ ਬਾਰੇ, ਫਰੀਦਾ ਜਲਾਲ ਜੀ। ਫਰੀਦਾ ਜਲਾਲ ਜੀ 14 ਮਾਰਚ 1949 ਨੂੰ ਇਹਨਾਂ ਦਾ ਦਿੱਲੀ ਵਿਖੇ ਜਨਮ ਹੁੰਦਾ ਹੈ। ਉਹਨਾਂ ਦਾ ਬਚਪਨ ਦਿੱਲੀ ਦੀਆਂ ਗਲੀਆਂ ਅਤੇ ਰਵਾਇਤੀ ਪਰਿਵਾਰਕ ਮਾਹੌਲ ਦੇ ਵਿੱਚ ਬੀਤਦਾ। ਬਚਪਨ ਤੋਂ ਹੀ ਉਹਨਾਂ ਨੂੰ ਅਦਾਕਾਰੀ ਅਤੇ ਕਲਾ ਦਾ ਬਹੁਤ ਸ਼ੌਕ ਸੀ। ਉਹ ਸਕੂਲ ਦੇ ਦਿਨਾਂ ਦੇ ਵਿੱਚ ਹੀ ਸੱਭਿਆਚਾਰਕ ਪ੍ਰੋਗਰਾਮਾਂ, ਨਾਟਕਾਂ ਅਤੇ ਵਾਦ ਵਿਵਾਦ ਮੁਕਾਬਲਿਆਂ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਸੀ। ਉਹਨਾਂ ਦੀਆਂ ਅੱਖਾਂ ਦੀ ਚਮਕ ਅਤੇ ਗੱਲ ਕਰਨ ਦਾ ਅੰਦਾਜ਼ ਬਚਪਨ ਤੋਂ ਹੀ ਬਹੁਤ ਪ੍ਰਭਾਵਸ਼ਾਲੀ ਸੀ, ਜਿਸ ਕਾਰਨ ਉਹਨਾਂ ਦੇ ਅਧਿਆਪਕ ਅਤੇ ਦੋਸਤ ਹਮੇਸ਼ਾ ਕਹਿੰਦੇ ਸੀ ਉਹ ਵੱਡੀ ਹੋ ਕੇ ਇੱਕ ਮਹਾਨ ਕਲਾਕਾਰ ਬਣੇਗੀ। ਫਿਲਮਾਂ ਦੀ ਜੇਕਰ ਸ਼ੁਰੂਆਤ ਕੀਤੀ ਜਾਵੇ ਤਾਂ ਫਰੀਦਾ ਜਲਾਲ ਜੀ ਦੇ ਫਿਲਮ ਇੰਡਸਟਰੀ ਦੇ ਵਿੱਚ ਆਉਣ ਦੀ ਕਹਾਣੀ ਕਾਫੀ ਦਿਲਚਸਪ ਹੈ। 1960 ਦੇ ਦਹਾਕੇ ਦੇ ਵਿੱਚ ਮਸ਼ਹੂਰ ਫਿਲਮ ਮੈਗਜ਼ੀਨ ਫਿਲਮ ਫੇਅਰ ਦੁਆਰਾ ਯੂਨਾਈਟਿਡ ਫਿਲਮ ਪ੍ਰੋਡਿਊਸਰਸ ਟੈਲੈਂਟ ਹੰਟ ਦਾ ਆਯੋਜਨ ਕੀਤਾ ਗਿਆ ਸੀ। ਟੈਲੈਂਟ ਹੰਟ ਦੀ ਸਫਲਤਾ, ਫਰੀਦਾ ਜਲਾਲ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਅਤੇ ਉਹ ਨਾ ਸਿਰਫ ਫਾਈਨਲ ਦੇ ਵਿੱਚ ਪਹੁੰਚੇ ਬਲਕਿ ਇਸ ਮੁਕਾਬਲੇ ਨੇ ਦੇ ਜੇਤੂ ਵੀ ਬਣ ਕੇ ਦਿਖਾਏ। ਦਿਲਚਸਪ ਗੱਲ ਇਹ ਹੈ ਕਿ ਇਸੇ ਮੁਕਾਬਲੇ ਦੇ ਵਿੱਚ ਰਚੇਸ਼ ਖੰਨਾ ਵੀ ਜੇਤੂ ਰਹੇ। ਉਹਨਾਂ ਦੇ ਬਾਰੇ ਵੀ ਇੱਕ ਗੱਲ ਪ੍ਰਚਲਿਤ ਹੈ ਕਿ ਟੈਲੈਂਟ ਹੰਟ ਦੇ ਵਿੱਚ ਹੀ ਪਾਰਟੀਸਪੇਟ ਕਰਕੇ ਰਜੇਸ਼ ਖੰਨਾ ਹੁਣਾਂ ਨੇ ਵੀ ਆਪਣਾ ਕੰਮ ਜਿਹੜਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹੀ ਉਹਨਾਂ ਨੂੰ ਵੀ ਪਹਿਲੀ ਫਿਲਮ ਆਫਰ ਹੋਈ ਸੀ। ਖੈਰ ਉਹਨਾਂ ਦਾ ਚੈਪਟਰ ਅਲੱਗ ਹੈ। ਇਸ ਮੁਕਾਬਲੇ ਤੋਂ ਬਾਅਦ ਉਹਨਾਂ ਲਈ ਬਾਲੀਵੁੱਡ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1967 ਦੇ ਵਿੱਚ ਫਿਲਮ ਤਕਦੀਰ ਦੇ ਨਾਲ ਕੀਤੀ। ਇਸ ਫਿਲਮ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਅਤੇ ਇੰਡਸਟਰੀ ਦੇ ਨਿਰਮਾਤਾ ਨਿਰਦੇਸ਼ਕਾਂ ਦੀ ਨਜ਼ਰ ਇਹਨਾਂ 'ਤੇ ਪੈ ਜਾਂਦੀ ਹੈ। ਫਿਰ ਉਸ ਤੋਂ ਬਾਅਦ 1970 ਦੇ ਦਹਾਕੇ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਹਿੱਟ ਫਿਲਮਾਂ ਦੇ ਲਈ ਇਹਨਾਂ ਦਾ ਇੱਕ ਵੱਖਰਾ ਜਿਹੜਾ ਹੈ ਪੜਾਅ ਸਾਹਿਬ ਸ਼ੁਰੂ ਹੋ ਗਿਆ। ਇਹਨਾਂ ਦੀ ਝੋਲੀ ਫਿਲਮ ਪੈਂਦੀ ਹੈ ਆਰਾਧਨਾ 1969 ਦੇ ਵਿੱਚ, ਜਿਸ ਵਿੱਚ ਇਹਨਾਂ ਨੇ ਰੇਣੂ ਦਾ ਕਿਰਦਾਰ ਨਿਭਾਇਆ ਸੀ।

ਗੀਤ ਬਾਗੋਂ ਮੇਂ ਬਹਾਰ ਹੈ। ਜਿਸ ਗੀਤ ਦੇ ਨਾਲ ਅਸੀਂ ਫਿਲਮੀ ਦੁਨੀਆ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ, ਜਿਸ ਵਿੱਚ ਫਰੀਦਾ ਜਲਾਲ ਦੀ ਮਾਸੂਮੀਅਤ ਨੇ ਸਭ ਦਾ ਦਿਲ ਜਿੱਤਿਆ ਹੋਇਆ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ 1973 ਵਿੱਚ ਫਿਲਮ ਬੌਬੀ। ਰਾਜ ਕਪੂਰ ਸਾਹਿਬ ਦੀ ਫਿਲਮ ਬੌਬੀ ਦੇ ਵਿੱਚ ਫਰੀਦਾ ਜਲਾਲ ਨੇ ਰਿਸ਼ੀ ਕਪੂਰ ਜੀ ਦੀ ਮੰਗੇਤਰ ਨਿੱਕੀ ਦਾ ਬਹੁਤ ਪਿਆਰਾ ਕਿਰਦਾਰ ਨਿਭਾਇਆ। ਇਹ ਕਿਰਦਾਰ ਮਾਨਸਿਕ ਤੌਰ 'ਤੇ ਥੋੜ੍ਹੀ ਘੱਟ ਵਿਕਸਿਤ ਕੁੜੀ ਦਾ ਸੀ, ਜੋ ਹਮੇਸ਼ਾ ਆਪਣੀ ਗੁੱਡੀ ਨਾਲ ਖੇਡਦੀ ਰਹਿੰਦੀ ਸੀ। ਇਹ ਇੱਕ ਬਹੁਤ ਚੁਣੌਤੀਪੂਰਨ ਭੂਮਿਕਾ ਸੀ, ਪਰ ਫਰੀਦਾ ਜੀ ਨੇ ਇੰਨੀ ਸਹਿਜਤਾ ਦੇ ਨਾਲ ਇਹ ਕਿਰਦਾਰ ਨਿਭਾਇਆ ਕਿ ਲੋਕ ਉਹਨਾਂ ਦੀ ਅਦਾਕਾਰੀ ਦੇ ਕਾਇਲ ਹੋ ਗਏ। 1974 'ਚ ਇਹਨਾਂ ਨੂੰ ਫਿਰ ਫਿਲਮ ਪ੍ਰਾਪਤ ਹੁੰਦੀ ਹੈ ਮਜਬੂਰ। ਅਮਿਤਾਭ ਬੱਚਨ ਸਟਾਰਰ ਫਿਲਮ ਇਸ ਵਿੱਚ ਫਰੀਦਾ ਜਲਾਲ ਜੀ ਨੇ ਅਮਿਤਾਭ ਜੀ ਦੀ ਅਪਾਹਜ ਦਿਵਿਆਂਗ ਭੈਣ ਦਾ ਕਿਰਦਾਰ ਨਿਭਾਇਆ। ਇਸ ਫਿਲਮ ਦੇ ਵਿੱਚ ਭੈਣ ਭਰਾ ਦੇ ਜਜ਼ਬਾਤਾਂ ਨੂੰ ਦਿਖਾਇਆ ਗਿਆ ਹੈ। ਉਹਨਾਂ ਨੇ ਬੜੀ ਹੀ ਖੂਬਸੂਰਤੀ ਦੇ ਨਾਲ ਇਸ ਕਿਰਦਾਰ ਨੂੰ ਪਰਦੇ 'ਤੇ ਉਤਾਰਿਆ ਅਤੇ ਇਸ ਫਿਲਮ ਦੇ ਸਦਕਾ ਇਹਨਾਂ ਨੂੰ ਫਿਲਮਫੇਅਰ ਵੀ ਪ੍ਰਾਪਤ ਹੋਇਆ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਸੇ ਤਰੀਕੇ ਦੀਆਂ ਹੋਰ ਗੱਲਾਂ ਸਾਡੇ ਪਿਆਰੇ ਜਿਹੇ, ਜਿਨ੍ਹਾਂ ਦੇ ਬਾਰੇ 'ਚ ਅਸੀਂ ਗੱਲਬਾਤ ਕਰ ਰਹੇ ਹਾਂ, ਫਰੀਦਾ ਜਲਾਲ ਜੀ ਦੇ ਬਾਰੇ ਹੋਰ ਇਹਨਾਂ ਦੇ ਬਾਰੇ ਜਾਣਨਾ ਪਾਉਂਦੇ ਹਾਂ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।

ਮਾ ਲਾਗੂ ਜੀ ਭਾਰਤੀ ਸਿਨੇਮਾ ਜਗਤ ਦੇ ਵਿੱਚ ਮਰਾਠੀ ਰੰਗਮੰਚ ਦੀ ਅਜਿਹੀ ਮਹਾਨ ਅਦਾਕਾਰਾ ਹਨ ਜਿਨ੍ਹਾਂ ਨੇ ਪਰਦੇ ਅਤੇ ਮਾਂ ਦੇ ਕਿਰਦਾਰ ਨੂੰ ਬਿਲਕੁਲ ਨਵੇਂ ਰੂਪ ਦੇ ਵਿੱਚ ਪੇਸ਼ ਕੀਤਾ। 1980-1990 ਦੇ ਦਹਾਕੇ ਦੇ ਵਿੱਚ ਜਦੋਂ ਬਾਲੀਵੁੱਡ ਦੇ ਵਿੱਚ ਪਰਿਵਾਰਕ ਰੋਮਾਂਟਿਕ ਫਿਲਮਾਂ ਦਾ ਦੌਰ ਸਿਖਰਾਂ 'ਤੇ ਸੀ ਤਾਂ ਰੀਮਾ ਲਾਗੂ ਜੀ ਨੇ ਇੱਕ ਅਜਿਹੀ ਮਾਂ ਦੀ ਭੂਮਿਕਾ ਨਿਭਾਈ ਜੋ ਨਾ ਸਿਰਫ ਪਿਆਰ ਅਤੇ ਮਮਤਾ ਦੇ ਨਾਲ ਭਰਪੂਰ ਸੀ ਬਲਕਿ ਆਧੁਨਿਕ ਸਮਝਦਾਰ ਅਤੇ ਆਪਣੇ ਬੱਚਿਆਂ ਦੀ ਸਭ ਤੋਂ ਚੰਗੀ ਦੋਸਤ ਵੀ ਸੀ। ਸਲਮਾਨ ਖਾਨ, ਸ਼ਾਹਰੁਖ ਖਾਨ, ਆਮਿਰ ਖਾਨ, ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਵਰਗੇ ਸੁਪਰਸਟਾਰਾਂ ਦੀ ਪਰਦੇ 'ਤੇ ਮਾਂ ਬਣ ਕੇ ਉਹਨਾਂ ਨੇ ਜੋ ਮੁਕਾਮ ਹਾਸਲ ਕੀਤਾ ਉਹ ਬਾਲੀਵੁੱਡ ਦੇ ਇਤਿਹਾਸ ਦੇ ਵਿੱਚ ਵਿਲੱਖਣ ਹੈ। ਹਾਂ, ਗੱਲਬਾਤ ਅਸੀਂ ਕਰ ਰਹੇ ਹਾਂ ਰੀਮਾ ਲਾਗੂ ਹੋਣਾ ਦੇ ਬਾਰੇ, ਉਹਨਾਂ ਦੇ ਜ਼ਿੰਦਗੀ ਦੇ ਬਾਰੇ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਕਿ ਰੀਮਾ ਲਾਗੂ ਹੋਣਾ ਦਾ ਜਨਮ 21 ਜੂਨ 1958 ਨੂੰ ਮੁੰਬਈ ਦੇ ਵਿੱਚ, ਉਸ ਵੇਲੇ ਦੇ ਨਾਮ ਦੀ ਗੱਲ ਕਰੀਏ ਤਾਂ ਉਸ ਵੇਲੇ ਬੰਬਈ ਕਿਹਾ ਜਾਂਦਾ ਸੀ ਮੁੰਬਈ ਨੂੰ। ਉਹਨਾਂ ਦਾ ਬਚਪਨ ਦਾ ਨਾਮ ਨਯਨ ਭੜਫੜੇ ਸੀ। ਉਹਨਾਂ ਦਾ ਪਰਿਵਾਰਕ ਪਹਿਲੀ ਹੀ ਕਲਾ ਦੇ ਅਦਾਕਾਰੀ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਸੀ। ਮਾਂ ਦੀ ਪ੍ਰਭਾਵ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਮਾਤਾ ਮੰਦਾਕਿਨੀ ਭੜਫੜੇ ਮਰਾਠੀ ਰੰਗਮੰਚ ਥੀਏਟਰ ਦੀ ਇੱਕ ਮਸ਼ਹੂਰ ਅਦਾਕਾਰਾ ਸਨ। ਘਰ ਵਿੱਚ ਕਲਾਤਮਕ ਮਾਹੌਲ ਹੋਣ ਕਾਰਨ ਰੀਮਾ ਜੀ ਬਚਪਨ ਤੋਂ ਹੀ ਅਦਾਕਾਰੀ ਦੀ ਉਹਨਾਂ ਨੂੰ ਗੁੜ੍ਹਤੀ ਪ੍ਰਾਪਤ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆਪਣੀ ਹਾਈ ਸਕੂਲ ਦੀ ਪੜ੍ਹਾਈ ਹਜੂਰਪਾਗਾ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਸਕੂਲ ਦੇ ਦਿਨਾਂ ਦੌਰਾਨ ਹੀ ਅਦਾਕਾਰੀ ਅਤੇ ਪ੍ਰਤਿਭਾ ਉਹਨਾਂ ਦੀ ਦਿਸਣ ਲੱਗ ਪੈਂਦੀ ਹੈ। ਉਹਨਾਂ ਨੇ ਸਕੂਲ ਦੀ ਪੜ੍ਹਾਈ ਖਤਮ ਕਰਕੇ ਪੇਸ਼ੇ ਤੌਰ 'ਤੇ ਥੀਏਟਰ ਵਿੱਚ ਕੰਮ ਕਰਨਾ ਫਿਰ ਸ਼ੁਰੂ ਕਰ ਦਿੱਤਾ। ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਹੈ ਐਕਟਿੰਗ ਦੀ ਕਰੀਅਰ ਵੀ ਸ਼ੁਰੂਆਤ ਕੀਤੀ। ਹੋਰ ਕੁਝ ਇਹਨਾਂ ਨੇ ਕਿਵੇਂ ਪ੍ਰਾਪਤ ਕੀਤਾ, ਹੋਰ ਕੁਝ ਇਹਨਾਂ ਨੇ ਕਿਹੜੀਆਂ ਵੱਡੀਆਂ ਫਿਲਮਾਂ ਕੀਤੀਆਂ ਉਹ ਵੀ ਸਾਰਾ ਕੁਝ ਦੱਸਾਂਗੇ। ਤਦ ਤੱਕ ਲਈ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇੱਕ ਹੋਰ ਪਿਆਰਾ ਜਿਹਾ ਗੀਤ ਇਹਨਾਂ ਦੀ ਫਿਲਮ ਤੋਂ।

ਰੀਮਾ ਲਾਗੂ ਹੋਣਾ ਦੀਆਂ ਬਹੁਤ ਸਾਰੀਆਂ ਇੱਦਾਂ ਦੀਆਂ ਫਿਲਮਾਂ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕਲਾਕਾਰ ਨੇ ਇੱਕ ਡਾਇਲੋਗ ਦੇ ਜ਼ਰੀਏ ਫਿਲਮ ਦੇ ਵਿੱਚ ਜਾਨ ਭਰ ਦਿੱਤੀ ਹੁੰਦੀ ਸੀ। ਅੱਜ ਵੀ ਉਹ ਨਾ ਭੁੱਲਣਯੋਗ ਹੈ। ਮਰਾਠੀ ਰੰਗਮੰਚ ਤੋਂ ਇਹਨਾਂ ਨੇ ਸਿਨੇਮਾ ਦੀ ਸ਼ੁਰੂਆਤ ਕੀਤੀ। ਬਾਲੀਵੁੱਡ ਦੇ ਵਿੱਚ ਨਾਮ ਖੱਟਣ ਤੋਂ ਬਾਅਦ ਪਹਿਲਾ ਨਾਮ ਰੀਮਾ ਲਾਗੂ ਮਰਾਠੀ ਥੀਏਟਰ ਦੇ ਵਿੱਚ ਇੱਕ ਬਹੁਤ ਵੱਡਾ ਅਤੇ ਸਤਿਕਾਰਤਕ ਨਾਮ ਬਣ ਚੁੱਕੇ ਸੀ। ਉਹਨਾਂ ਨੇ ਬਹੁਤ ਸਾਰੀਆਂ ਮਰਾਠੀ ਨਾਟਕਾਂ ਦੇ ਵਿੱਚ ਕੰਮ ਕੀਤਾ ਜਿੱਥੇ ਉਹਨਾਂ ਨੇ ਆਪਣੀ ਅਦਾਕਾਰੀ ਦੀਆਂ ਬਾਰੀਕੀਆਂ ਅਤੇ ਸਿੱਖਿਆ ਅਤੇ ਮਾਂਝਿਆ। ਨਾਮ ਦੀ ਤਬਦੀਲੀ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਸੀ ਨਯਨ ਭੜਥੜੇ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਵਿਵੇਕ ਲਾਗੂ ਹੋਣਾ ਦੇ ਨਾਲ ਮਰਾਠੀ ਅਦਾਕਾਰ ਦੇ ਨਾਲ ਆਪਣਾ ਵਿਆਹ ਰਚਾਇਆ ਤਾਂ ਦੋਹਾਂ ਨੇ ਵਿਆਹ ਕਰਾਉਣ ਤੋਂ ਬਾਅਦ ਇਹਨਾਂ ਨੇ ਆਪਣਾ ਨਾਮ ਬਦਲ ਕੇ ਰੀਮਾ ਲਾਗੂ ਰੱਖ ਲਿਆ। ਹਾਲਾਂਕਿ ਕੁਝ ਸਮੇਂ ਤੋਂ ਬਾਅਦ ਆਪਸੀ ਸਹਿਮਤੀ ਤੋਂ ਬਾਅਦ ਇਹ ਵੱਖ ਹੋ ਗਏ, ਪਰ ਇਹਨਾਂ ਨੇ ਆਪਣੀ ਬੇਟੀ ਮ੍ਰਿਣਮਈ ਲਾਗੂ ਦੀ ਪਰਵਰਿਸ਼ ਮਿਲ ਕੇ ਕੀਤੀ। ਮਰਾਠੀ ਸਿਨੇਮਾ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਵੇਂ ਕਿ ਉਸ ਦੌਰ ਦੀ ਬਹੁਤ ਹੀ ਮਸ਼ਹੂਰ ਫਿਲਮ ਸਿੰਘ ਹਸਨ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਉਸ ਤੋਂ ਬਾਅਦ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ, ਕਿਆਮਤ ਸੇ ਕਿਆਮਤ ਤੱਕ, ਮੈਨੇ ਪਿਆਰ ਕੀਆ, ਉਸ ਤੋਂ ਬਾਅਦ ਜਿਹੜੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ ਜਿਹੜੀਆਂ ਰਹੀਆਂ, ਹਮ ਆਪਕੇ ਹੈ ਕੌਣ, ਹਮ ਸਾਥ ਸਾਥ ਹੈ, ਕੁਛ ਕੁਛ ਹੋਤਾ ਹੈ, ਜਿਸ ਦੇ ਵਿੱਚ ਅਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੂੰ ਵੇਖਦੇ ਹਾਂ ਜੋ ਮਾਂ ਦਾ ਕਿਰਦਾਰ ਇਹਨਾਂ ਨੇ ਨਿਭਾਇਆ। ਮੇਰੇ ਖਿਆਲ ਨਾਲ ਇਹਨਾਂ ਨੇ ਜੋ ਕਿਰਦਾਰ ਨਿਭਾਇਆ ਅੱਜ ਵੀ ਨਾ ਭੁੱਲਣ ਯੋਗ ਹੈ। ਤਾਂ ਮੈਂ ਕਹਿੰਦਾ ਕਿ ਜੇ ਨਾ ਭੁੱਲਣ ਯੋਗ ਹੈ ਤਾਂ ਵਿਜੇ ਪਥ ਜੋ ਇਹਨਾਂ ਨੇ ਫਿਲਮ ਨਿਭਾਈ ਅਜੇ ਦੇਵਗਨ ਹੋਣਾ ਦੇ ਨਾਲ, ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਕੀਤੀਆਂ ਜੋ ਅੱਜ ਵੀ ਮੀਲ ਦਾ ਪੱਥਰ ਸਾਬਤ ਹੋ ਰਹੀਆਂ ਨੇ। ਰੀਮਾ ਲਾਗੂ ਜੀ ਦੇ ਕੰਮ ਨੂੰ ਸਾਡੇ ਵੱਲੋਂ, ਯਾਨੀ ਕਿ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਸਲਿਊਟ ਹੈ, ਔਰ ਇਹਨਾਂ ਦੀਆਂ ਫਿਲਮਾਂ ਨੂੰ ਇਸੇ ਤਰੀਕੇ ਦੇ ਨਾਲ ਯਾਦ ਕੀਤਾ ਜਾਵੇਗਾ। ਤਦ ਤੱਕ ਲਈ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਜਿੰਨੀ ਦੇਰ ਤੱਕ ਇਹਨਾਂ ਦੀਆਂ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਇਹਨਾਂ ਦੀ ਫਿਲਮ ਦਾ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ।

ਰੀਮਾਲਾ ਗੁਜੀ ਦਾ ਕਿਰਦਾਰ ਜਿੰਨਾ ਹੀ ਵਧੀਆ ਹੁੰਦਾ ਸੀ ਉਸ ਤਰੀਕੇ ਦੇ ਨਾਲ ਉਸ ਨੂੰ ਦਮਦਾਰ ਵੀ ਬਣਾਉਂਦੇ ਸੀ। ਟੈਲੀਵਿਜ਼ਨ ਦੀ ਦੁਨੀਆ ਵਿੱਚ ਵੀ ਇਹਨਾਂ ਨੇ ਬਹੁਤ ਸਫਲਤਾ ਹਾਸਲ ਕੀਤੀ। ਇਹਨਾਂ ਦੀਆਂ ਯਾਦਗਾਰ ਫਿਲਮਾਂ ਕੁਛ ਕੁਛ ਹੋਤਾ ਹੈ, ਹਮ ਸਾਥ ਸਾਥ ਹੈ, ਜਿਨ੍ਹਾਂ ਬਾਰੇ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਹੈ। ਹਮ ਸਾਥ ਸਾਥ ਵਿੱਚ ਸਲਮਾਨ, ਸੈਫ ਅਲੀ ਖਾਨ, ਮੋਨੀਸ਼ ਬਹਿਲ ਦੀ ਮਾਂ, ਇਸ ਵਿੱਚ ਇਹਨਾਂ ਨੇ ਇੱਕ ਅਜਿਹੀ ਮਾਂ ਦਾ ਗੁੰਝਲਦਾਰ ਕਿਰਦਾਰ ਨਿਭਾਇਆ ਜੋ ਸਮਾਜ ਦੇ ਡਰ ਤੋਂ ਆਪਣੇ ਮਿੱਤਰੇ ਪੁੱਤਰ ਪ੍ਰਤੀ ਅਸੁਰੱਖਿਅਤ ਮਹਿਸੂਸ ਕਰਨ ਲੱਗਦੀ ਹੈ। ਕੁਛ ਕੁਛ ਹੋਤਾ ਹੈ ਦੇ ਵਿੱਚ ਕਾਜੋਲ ਅੰਜਲੀ ਦੀ ਪਿਆਰ ਵਾਲੀ ਪਿਆਰ ਕਰਨ ਵਾਲੀ ਮਾਂ ਜੋ ਆਪਣੀ ਧੀ ਦੇ ਦਿਲ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਹੋਰ ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚ ਸ਼੍ਰੀਮਾਨ ਸ਼੍ਰੀਮਤੀ 1994 ਦੇ ਵਿੱਚ ਇੱਕ ਕਾਮੇਡੀ ਸ਼ੋਅ ਰੀਮਾ ਲਾਗੂ ਜੀ ਨੇ ਕੋਕਿਲਾ ਕੁਲਕਰਨੀ ਕੋਕੀ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਤੂੰ ਤੂੰ ਮੈਂ 1994 ਤੋਂ ਲੈ ਕੇ 2000 ਤੱਕ ਇਹਨਾਂ ਨੇ ਆਪਣਾ ਕੰਮ ਬੜੀ ਬੇਖੂਬੀ ਦੇ ਨਾਲ ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚ ਨਿਭਾਇਆ। ਬਹੁਤ ਸਾਰੀਆਂ ਗੱਲਾਂ ਜੇਕਰ ਅਸੀਂ ਕਰਾਂਗੇ ਤਾਂ ਸਮਾਂ ਨਿਕਲ ਜਾਏਗਾ, ਕਿਉਂਕਿ ਅਗਲੇ ਵੀ ਪ੍ਰੋਗਰਾਮ ਆ ਰਹੇ ਨੇ, ਸਮਾਂ ਜਲਦੀ ਜਲਦੀ ਨਿਕਲ ਰਿਹਾ ਹੈ। ਹੋਰ ਇਹਨਾਂ ਬਾਰੇ ਗੱਲਬਾਤ ਕਰਦੇ ਹਾਂ ਕਿ ਪੁਰਸਕਾਰ ਅਤੇ ਸਨਮਾਨ ਕਿਹੜੇ ਕਿਹੜੇ ਪ੍ਰਾਪਤ ਕੀਤੇ। ਫਿਲਮ ਮੈਨੇ ਪਿਆਰ ਕਿਹਾ 1990 ਦੇ ਲਈ ਸਹਾਇਕ ਅਭਿਨੇਤਰੀ ਦੇ ਵਜੋਂ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ। ਆਸ਼ਕੀ 1991 ਦੇ ਵਿੱਚ ਜੋ ਇਹਨਾਂ ਨੇ ਰਾਹੁਲ ਰਾਏ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਹਮ ਆਪਕੇ ਹੈ ਕੌਣ 1995 ਦੇ ਲਈ ਇਹਨਾਂ ਲਈ ਸਹਾਇਕ ਅਭਿਨੇਤਰੀ ਵਜੋਂ ਜਿਹੜੀ ਇਹਨਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਨੇ। ਔਰ ਵਾਸਤਵ ਫਿਲਮ 2000 ਦੇ ਲਈ ਜੋ 2000 ਵਿੱਚ ਬਣਦੀ ਹੈ ਉਸ ਦੇ ਵਿੱਚ ਵੀ ਇਹਨਾਂ ਦੀ ਨਾਮਜ਼ਦਗੀ ਪ੍ਰਾਪਤ ਹੁੰਦੀ ਹੈ। ਮਰਾਠੀ ਫਿਲਮਾਂ ਦੇ ਵਿੱਚ ਰੰਗਮੰਚ ਵਿੱਚ ਪਾਏ ਯੋਗਦਾਨ ਦੇ ਵਿੱਚ ਇਹਨਾਂ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਇਹਨਾਂ ਦੇ ਕੰਮ ਨੂੰ ਇਸੇ ਤਰੀਕੇ ਦੇ ਨਾਲ ਹਮੇਸ਼ਾ ਯਾਦਗਾਰ ਰੱਖਿਆ ਜਾਵੇਗਾ। ਕਹਿੰਦੇ ਨੇ ਕਿ 18 ਮਈ 2017 ਨੂੰ ਮੁੰਬਈ ਦੇ ਕੋਕਿਲਾ ਬੇਨ ਧੀਰੂ ਭਾਈ ਅੰਬਾਨੀ ਹਸਪਤਾਲ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਜਾਂਦੇ ਨੇ ਸਾਡੇ ਰੀਮਾ ਲਾਗੂ ਜੀ। ਇਹਨਾਂ ਦੇ ਕੰਮ ਨੂੰ ਹਮੇਸ਼ਾ ਸਤਿਕਾਰਯੋਗ ਤਰੀਕੇ ਦੇ ਨਾਲ ਯਾਦ ਕੀਤਾ ਜਾਵੇਗਾ। ਫਿਲਹਾਲ ਬਣੇ ਰਹੋ ਸਾਡੇ ਨਾਲ ਤੁਸੀਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਵਿੱਚ। ਰੀਮਾ ਲਾਗੂ ਜੀ ਸਰੀਰਕ ਤੌਰ 'ਤੇ ਭਾਵੇਂ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਅੱਜ ਵੀ ਜ਼ਿੰਦਾ ਰਹਿਣਗੇ। ਅੱਜ ਵੀ ਫਿਲਮਾਂ ਦੇ ਵਿੱਚ, ਵੀਡੀਓਜ਼ ਦੇ ਰੂਪ ਵਿੱਚ, ਕਰੋੜਾਂ ਦਿਲਾਂ ਦੇ ਵਿੱਚ ਇਹ ਜ਼ਿੰਦਾ ਹਨ। ਉਹਨਾਂ ਨੇ ਭਾਰਤੀ ਸਿਨੇਮਾ ਦੇ ਵਿੱਚ ਸਹਾਇਕ ਕਲਾਕਾਰ ਅਤੇ ਖਾਸ ਕਲਾਕਾਰ ਦੇ ਤੌਰ 'ਤੇ ਜੋ ਇਹਨਾਂ ਨੇ ਕੰਮ ਨਿਭਾਇਆ, ਹਮੇਸ਼ਾ ਇਹਨਾਂ ਦਾ ਕੰਮ ਨਾ ਭੁੱਲਣਯੋਗ ਰਹੇਗਾ।

ਨਮਸਕਾਰ, ਸ਼ਾਮ ਦੇ ਵੱਜ ਗਏ ਨੇ 8 ਤੇ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪੱਛਮੀ ਏਸ਼ੀਆ ਸੰਕਟ ਦਰਮਿਆਨ ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਹੁਣ ਸਾਉਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਐਲ ਪੀ ਜੀ ਅਤੇ ਕੁਦਰਤੀ ਗੈਸ ਦਾ ਕਾਫ਼ੀ ਭੰਡਾਰ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਦੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸੰਬੰਧੀ ਗੁੰਮਰਾਹਕੁਨ ਅਤੇ ਜਾਲੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ 'ਤੇ ਕੋਈ ਪਾਬੰਦੀ ਜਾਂ ਸੀਮਾ ਲਗਾਉਣ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ ਹੈ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਦੇ ਵਿੱਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਾਭਾ ਦੇ ਨੇੜਲੇ ਪਿੰਡ ਖੋਖ ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਯੰਗ ਨਾਭਾਈਟਸ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਕੂਲ ਬੈਗ ਵੰਡ ਸਮਾਗਮ ਦੀ ਸ਼ਲਾਘਾ ਕੀਤੀ ਹੈ। ਗੈਂਗਸਟਰਾਂ 'ਤੇ ਵਾਰ ਮੁਹਿੰਮ 118 ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 30,250 ਹੋਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 9346 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਚ ਦੇ ਸਕਦੇ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ। ਆਯੁਸ਼ ਮੰਤਰਾਲੇ ਵੱਲੋਂ ਅਤਿ ਗਰਮੀ ਦੀ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਗਈ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ 'ਤੇ।

ਹਾਂਜੀ ਯਾ ਯਾਰ FM ਰੇਨਬੋ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਕਿਹੜਾ ਹਾਂਜੀ ਮਸਾਲਾ ਮਿਕਸ ਅਤੇ ਮਸਾਲਾ ਮਿਕਸ ਪ੍ਰੋਗਰਾਮ ਦੇ ਵਿੱਚ ਨਾ ਅੱਜ ਸਾਰਾ ਕੁਛ ਅਸੀਂ ਮਿਕਸ ਹੀ ਕਰ ਦੇਣਾ ਯਾਨੀ ਕਿ ਖਿਚੜੀ ਬਣਾ ਦੇਣੀ ਹਰ ਚੀਜ਼ ਦੀ ਐਂਡ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਿਸੇ ਚੀਜ਼ ਦੀ ਤੁਹਾਨੂੰ ਕੋਈ ਵੀ ਜਿਹੜਾ ਹੈ ਕਮੀ ਮਹਿਸੂਸ ਨਾ ਹੋਵੇ ਤਾਂ ਇੱਕ ਇੱਕ ਕਰਕੇ ਬਹੁਤ ਸਾਰੀ ਇਨਫੋਰਮੇਸ਼ਨ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਕੰਮ ਦੀਆਂ ਚੀਜ਼ਾਂ ਉਹ ਸਾਰਾ ਕੁਛ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਇੱਕ ਪਿਆਰਾ ਜਿਹਾ ਗੀਤ ਲੈ ਕੇ ਮੈਂ ਹਾਜ਼ਰ ਹੁੰਦਾ ਦੈਨ ਫਿਰ ਉਸ ਤੋਂ ਬਾਅਦ ਕਰਨਾ ਕੀ ਹੈ ਬਸ ਇੱਕ ਤੋਂ ਬਾਅਦ ਇਨਫੋਰਮੇਸ਼ਨ ਤੁਸੀਂ ਇੰਜੋਏ ਕਰਨੀਆਂ ਨੇ ਬਣੇ ਰਹੋ ਸਾਡੇ ਨਾਲ 102.7 MHz ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਇਨਫੋਰਮੇਸ਼ਨ ਅਤੇ ਬਹੁਤ ਸਾਰੀਆਂ ਗੱਲਾਂ ਦਾ ਪਿਟਾਰਾ।

ਹਾਂਜੀ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੇ ਮੈਂ ਤੁਹਾਡਾ ਮਿੱਤਰ ਆਰਸ਼ੇ ਪਰਵਿੰਦਰ। ਪ੍ਰੋਗਰਾਮ ਚੱਲ ਰਿਹਾ ਜੀ ਮਸਾਲਾ ਮਿਕਸ। ਮਸਾਲਾ ਮਿਕਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜੋ ਕਰਨੀਆਂ ਨੇ ਤੁਹਾਡੇ ਕੰਮ ਦੀਆਂ ਹੋਣਗੀਆਂ। ਇਸ ਦੇ ਇਲਾਵਾ ਬਹੁਤ ਸਾਰੇ ਪਹਿਲਾਂ ਤੋਂ ਹੀ ਡਾਇਬਟੀਜ਼ ਹਿਸਟਰੀ ਹੈ ਉਸ ਦੀ ਜਿਹੜੀ ਹੈ ਉਸ ਦਾ ਵੀ ਧਿਆਨ ਰੱਖਣਾ ਕਿ ਬੱਚਿਆਂ ਦੇ ਮਾਪਿਆਂ ਨੂੰ ਪਹਿਲਾਂ ਕੋਈ ਡਾਇਬਟੀਜ਼ ਤਾਂ ਨਹੀਂ ਹੈ ਤਾਂ ਬੱਚਿਆਂ ਦੀ ਨਿਯਮਿਤ ਹੈਲਥ ਚੈੱਕਅਪ ਉਹ ਵੀ ਕਰਵਾਉਂਦੇ ਰਹਿਣਾ ਚਾਹੀਦਾ। ਇਹ ਤਾਂ ਹੋਈ ਬੱਚਿਆਂ ਦੀ ਬੜੇ ਕੰਮ ਦੀ ਗੱਲ। ਇਸੇ ਤਰੀਕੇ ਦੇ ਨਾਲ ਮਸਾਲਾ ਮਿਕਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੁਹਾਡੇ ਨਾਲ ਜਾਣਕਾਰੀ ਲੈ ਕੇ ਆਵੇਗਾ ਤੁਹਾਡਾ ਮਿੱਤਰ ਆਰਜੇ ਪਰਵਿੰਦਰ। ਤਦ ਤੱਕ ਲਈ ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਉਸ ਤੋਂ ਬਾਅਦ ਅਗਲਾ ਮਸਾਲਾ ਕਿਹੜਾ ਹੋਵੇਗਾ ਇੰਤਜ਼ਾਰ ਕਰੋ ਜਨਾਬ।

हाँ जी, मैं क्या जी 102.7 मेगाहर्ट्ज़ आकाशवाणी जलंधर ਦੇ ਉੱਤੇ ਇਸੇ ਤਰੀਕੇ ਦੇ ਨਾਲ ਬੈਕ ਟੂ ਬੈਕ ਬੀਟ ਵਾਲੇ ਗਾਣੇ ਤੁਹਾਡੇ ਲਈ ਲੈ ਕੇ ਹਾਜ਼ਰ ਹੋਵੇਗਾ ਤੁਹਾਡਾ ਮਿੱਤਰ ਅਰਜ ਪਰਵਿੰਦਰ। ਐਂਡ ਅਗਲੀ ਇਨਫੋਰਮੇਸ਼ਨ ਕਿਹੜੀ ਹੈ, ਕਈ ਵਾਰ ਅਸੀਂ ਸੋ ਕੇ ਉੱਠਦੇ ਹਾਂ ਨਾ, ਸਾਡੇ ਮੂੰਹ ਦੇ ਵਿੱਚੋਂ ਲਾਰ ਡਿੱਗੀ ਹੁੰਦੀ ਹੈ। ਕਹਿੰਦੇ ਕਿਹੜੇ ਵਿਟਾਮਿਨਸ ਦੀ ਕਮੀ ਦੇ ਨਾਲ ਜਾਂ ਕੀ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਨੇ। ਕਹਿੰਦੇ ਸਰੀਰ ਦੇ ਵਿੱਚ ਕਿਸੇ ਵਿਟਾਮਿਨ ਦੀ ਕਮੀ ਹੁੰਦੀ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ। ਇੱਕ ਵੈਬਸਾਈਟ ਹੈ ਨਾਰੀ, ਉੱਥੋਂ ਅਸੀਂ ਇਨਫੋਰਮੇਸ਼ਨ ਲਈ ਹੈ। ਕਹਿੰਦੇ ਨੇ ਕਿ ਨੀਂਦ ਦੇ ਵਿੱਚ ਮੂੰਹ ਲਾਰ ਦਾ ਡਿੱਗਣਾ, ਇਹ ਸਥਿਤੀ ਸੁਣਨ ਦੇ ਵਿੱਚ ਬਹੁਤ ਮਾਮੂਲੀ ਲੱਗਦੀ ਹੈ, ਪਰ ਇਸ ਦੇ ਪਿੱਛੇ ਬਹੁਤ ਹੀ ਗੰਭੀਰ ਪੋਸ਼ਣ ਸੰਬੰਧੀ ਕਾਰਨ ਵੀ ਹੋ ਸਕਦੇ ਨੇ। ਇਸ ਜਾਣਕਾਰੀ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ ਹੁੰਦੀ ਹੈ ਇਸ ਦੇ ਪਿੱਛੇ ਦੀ ਵਜ੍ਹਾ, ਕਿਸ ਵਿਟਾਮਿਨ ਦੀ ਵਜ੍ਹਾ ਦੇ ਨਾਲ, ਕਿਸ ਕਮੀ ਦੀ ਜ਼ਿੰਮੇਦਾਰੀ ਦੇ ਨਾਲ ਹੋ ਸਕਦੀ ਹੈ। ਇਹ ਬਹੁਤ ਨੋਰਮਲ ਤੱਤ ਦੇ ਜਿਹੜੇ ਜੁੜੇ ਹੁੰਦੇ ਨੇ ਇਸ ਦੇ ਪਿੱਛੇ। ਕਹਿੰਦੇ ਕਈ ਵਾਰ ਕੋਈ ਵਿਅਕਤੀ ਜਦੋਂ ਸੁੱਤਾ ਹੁੰਦਾ ਉਸਦੇ ਮੂੰਹ ਦੇ ਵਿੱਚੋਂ ਲਾਰ ਡਿੱਗਣ ਲੱਗ ਪੈਂਦੀ ਹੈ। ਮੈਡੀਕਲ ਭਾਸ਼ਾ ਦੇ ਵਿੱਚ ਇਸ ਨੂੰ ਡਰੂਲਿੰਗ ਕਿਹਾ ਜਾਂਦਾ। ਆਮ ਤੌਰ 'ਤੇ ਇਹ ਉਦੋਂ ਹੁੰਦਾ ਜਦੋਂ ਵਿਅਕਤੀ ਗਹਿਰੀ ਨੀਂਦ ਦੇ ਵਿੱਚ ਹੋਵੇ, ਚਿਹਰੇ ਦੇ ਉੱਤੇ ਮਾਸਪੇਸ਼ੀਆਂ ਜਦੋਂ ਢਿੱਲੀਆਂ ਪੈ ਜਾਂਦੀਆਂ ਨੇ। ਹਾਲਾਂਕਿ ਕਦੇ ਕਦਾਏ ਚਿੰਤਾ ਦੀ ਗੱਲ ਜਦੋਂ ਹੁੰਦੀ ਹੈ, ਲੇਕਿਨ ਰੋਜ਼ਾਨਾ ਹੋ ਰਹੀ ਹੁੰਦੀ ਹੈ, ਫਿਰ ਇਹ ਸਰੀਰਕ ਪੋਸ਼ਣ ਸੰਬੰਧੀ ਅਸੰਤੁਲਨ ਸੰਕੇਤ ਹੋ ਸਕਦਾ ਹੈ। ਕੇਅਰ ਹੋਪਟੀਕਲਸ ਦੀ ਇੱਕ ਰਿਪੋਰਟ ਦੇ ਅਨੁਸਾਰ ਸਰੀਰ ਦੇ ਉੱਤੇ ਵਿਟਾਮਿਨ ਬੀ ਟਵੈਲਵ ਦੀ ਜਦੋਂ ਕਮੀ ਹੋ ਜਾਂਦੀ ਹੈ ਤਾਂ ਤੰਤਰਿਕਾ ਤੰਤਰ ਨਰਵਸ ਸਿਸਟਮ ਦੇ ਉੱਤੇ ਅਸਰ ਪੈਂਦਾ ਹੈ। ਮਾਸਪੇਸ਼ੀਆਂ ਦੀ ਕੰਟਰੋਲ ਕਰਨ ਦੀ ਸ਼ਮਤਾ ਜਿਹੜੀ ਕਮਜ਼ੋਰ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਲੋਕਾਂ ਦੇ ਸੌਂਦੇ ਸਮੇਂ ਮੂੰਹ ਤੋਂ ਲਾਰ ਜਿਹੜੀ ਹੈ ਡਿੱਗਣ ਲੱਗ ਪੈਂਦੀ ਹੈ। ਇਹ ਸਮੱਸਿਆ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ। ਇਸ ਨੂੰ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਕੀ ਕਰਨਾ ਚਾਹੀਦਾ? ਕਹਿੰਦੇ ਐਵਰਲੀ ਵੈਲ ਇੱਕ ਰਿਪੋਰਟ ਦੱਸਦੀ ਹੈ ਕਿ ਵਿਟਾਮਿਨ B1 ਅਤੇ B6 ਦੀ ਕਮੀ ਦੇ ਮੂਡ ਦੇ ਨਾਲ ਮੂਡ ਸਵਿੰਗਸ, ਚਿੜਚਿੜਾਪਨ ਅਤੇ ਮਾਨਸਿਕ ਥਕਾਵਟ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਹਾਲਾਂਕਿ B6 ਦੀ ਗੰਭੀਰ ਕਮੀ ਬਿਮਾਰੀ ਆਮ ਤੌਰ 'ਤੇ ਦੁਰਲੱਭ ਹੋ ਜਾਂਦੀ ਹੈ। ਫਿਰ ਜੇਕਰ ਤੁਹਾਡਾ ਬਹੁਤ ਚਿੜਚਿੜੇ ਤੁਸੀਂ ਰਹਿੰਦੇ ਹੋ ਤਾਂ ਆਪਣੇ ਖਾਣ ਪਾਣ 'ਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਲਾਰ ਡਿੱਗਣ ਦੇ ਪਿੱਛੇ ਵਿਟਾਮਿਨ

ਵਿਟਾਮਿਨ ਬੀ 12 ਦੀ ਕਮੀ ਹੁੰਦੀ ਹੈ ਤਾਂ ਬੀ 12 ਦਾ ਮਹੱਤਵ ਕੀ ਹੈ? ਕਹਿੰਦੇ ਵਿਟਾਮਿਨ ਬੀ 12 ਦੇ ਵਿੱਚ ਜਿਹੜੀ ਹੈ ਕੋਬਾਲਮਿਨ, ਕਿ ਜੋ ਕਿਹਾ ਜਾਂਦਾ ਹੈ ਕਿ ਸਰੀਰ ਦੇ ਬਹੁਤ ਸਾਰੇ ਜੋ ਜ਼ਰੂਰੀ ਤੱਤ ਹੁੰਦੇ ਨੇ ਪ੍ਰਕਿਰਿਆਵਾਂ ਦੇ ਲਈ ਜ਼ਰੂਰੀ ਹੁੰਦੇ ਨੇ, ਖਾਸ ਤੌਰ 'ਤੇ ਤੰਤਰਿਕਾ ਤੰਤਰ ਜਿਸ ਨੂੰ ਨਰਵਸ ਸਿਸਟਮ ਵੀ ਕਿਹਾ ਜਾਂਦਾ, ਦਿਮਾਗ ਦੇ ਕੰਮਾਂ ਨੂੰ ਸੁਚਾਰੂ ਬਣਾਉਣ ਦੇ ਵਿੱਚ ਮਦਦ ਕਰਦਾ। ਕਹਿੰਦੇ ਵਿਟਾਮਿਨ ਬੀ ਦੀ ਕਮੀ ਨਾਲ ਹੁੰਦਾ ਕੀ ਹੈ? ਵਿਟਾਮਿਨ ਬੀ 12 ਦੀ ਜਦੋਂ ਕਮੀ ਹੁੰਦੀ ਹੈ, ਵਿਟਾਮਿਨ ਬੀ 12 ਦੀ ਜਦੋਂ ਕਮੀ ਹੁੰਦੀ ਹੈ ਤਾਂ ਤੰਤਰਿਕਾਵਾਂ ਕਮਜ਼ੋਰ ਹੋਣ ਲੱਗ ਪੈਂਦੀਆਂ ਨੇ, ਮਾਸਪੇਸ਼ੀਆਂ ਜਿਹੜੀਆਂ ਹਨ ਆਪਣਾ ਜਿਹੜਾ ਕੰਟਰੋਲ ਜਿਹੜਾ ਹੈ ਉਹ ਘੱਟ ਹੋ ਜਾਂਦੀਆਂ ਨੇ, ਮੂੰਹ ਬੰਦ ਰੱਖਣ ਦੇ ਵਿੱਚ ਕਠਿਨਾਈ ਹੁੰਦੀ ਹੈ ਅਤੇ ਮੂੰਹ ਜਿਹੜਾ ਹੈ ਖੁੱਲ੍ਹਾ ਰਹਿਣ ਲੱਗ ਪੈਂਦਾ। ਲੱਛਣ ਕੀ ਹਨ? ਥਕਾਨ ਮਹਿਸੂਸ ਹੁੰਦੀ ਹੈ, ਹੱਥਾਂ ਪੈਰਾਂ ਦੇ ਵਿੱਚ ਝੰਝਨਾਹਟ ਮਹਿਸੂਸ ਹੁੰਦੀ ਹੈ, ਜਿਹੜੀ ਯਾਦਾਸ਼ਤ ਕਮਜ਼ੋਰ ਹੋਣ ਲੱਗ ਪੈਂਦੀ ਹੈ ਅਤੇ ਜੀਭ 'ਤੇ ਸੂਜਨ ਜਾਂ ਜਲਨ, ਜਾਂ ਅਤੇ ਇਸ ਤੋਂ ਇਲਾਵਾ ਮੂਡ ਸਵਿੰਗਸ ਜਾਂ ਚਿੜਚਿੜਾਪਨ ਜਿਹੜਾ ਹੋਣ ਲੱਗਦਾ। ਵਿਗਿਆਨਿਕ ਆਧਾਰ ਜੇਕਰ ਗੱਲ ਕਰੀਏ ਤਾਂ ਕੇਅਰ ਹੋਪਟੀਕਲਸ ਦੇ ਅਨੁਸਾਰ ਬੀ 12 ਦੀ ਕਮੀ ਤੰਤਰਿਕਾ ਤੰਤਰ ਅਤੇ ਕਾਰਯ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਨਾਲ ਸਾਡੇ ਮਸਤਿਸ਼ਕ ਨੂੰ ਮਾਸਪੇਸ਼ੀਆਂ ਦੇ ਵਿਚਕਾਰ ਜੋ ਤਾਲਮੇਲ ਹੈ ਉਹ ਵਿਗੜ ਜਾਂਦਾ ਹੈ। ਇਹੀ ਕਾਰਨ ਹੈ ਕਿ ਕੁਝ ਲੋਕਾਂ ਦੀ ਨੀਂਦ ਦੇ ਵੇਲੇ ਜਿਹੜੀ ਹੈ ਲਾਰ ਟਪਕਣ ਲੱਗ ਪੈਂਦੀ ਹੈ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਦੇ ਵਿੱਚ, ਸ਼ਾਕਾਹਾਰੀਆਂ ਦੇ ਵਿੱਚ ਦੇਖੀ ਜਾਂਦੀ ਹੈ ਜਿਨ੍ਹਾਂ ਦਾ ਆਹਾਰ ਸੰਤੁਲਿਤ ਨਹੀਂ ਹੁੰਦਾ ਜਾਂ ਜਿਨ੍ਹਾਂ ਦਾ ਪਾਚਨ ਸਿਸਟਮ ਜਿਹੜਾ ਹੈ ਉਹ ਵਿਟਾਮਿਨ ਬੀ 12 ਤੋਂ ਘੱਟ ਰਹਿ ਜਾਂਦਾ। ਤਾਂ ਇਹ ਜਾਣਕਾਰੀ ਹੈ ਕਿ ਇਸ ਤਰੀਕੇ ਦੇ ਨਾਲ ਕਦੋਂ ਸਾਡੇ ਨਾਲ ਜਦੋਂ ਕੋਈ ਨਾ ਕੋਈ ਗਤੀਵਿਧੀ ਹੁੰਦੀ ਹੈ ਜਾਂ ਫਿਰ ਵਿਅਕਤੀ ਜਦੋਂ ਸੁੱਤਾ ਹੁੰਦਾ ਹੈ ਤਾਂ ਉਸਦੇ ਮੂੰਹ ਤੋਂ ਲਾਰ ਟਪਕਦੀ ਹੈ। ਹੋ ਸਕਦਾ ਹੈ ਕਿ ਕੋਈ ਵੱਡੀ ਸਮੱਸਿਆ ਹੋਵੇ, ਜੇਕਰ ਤੁਹਾਡੇ ਨਾਲ ਕੁਝ ਅਜਿਹਾ ਹੁੰਦਾ ਹੋਵੇ ਤਾਂ ਤੁਹਾਨੂੰ ਡਾਕਟਰ ਕੋਲ ਜਾ ਕੇ ਜ਼ਰੂਰ ਕੰਸਲਟ ਕਰਨਾ ਚਾਹੀਦਾ, ਬਾਡੀ ਚੈੱਕਅਪ ਕਰਾਉਣਾ ਚਾਹੀਦਾ। ਐਂਡ ਇਸ ਦੇ ਨਾਲ ਤੁਹਾਨੂੰ ਐਂਟਰਟੇਨ ਹੋਣ ਦੇ ਲਈ 102.7 ਮੈਗਾਹਰਟਜ਼ ਆਕਾਸ਼ਵਾਣੀ ਜਾਂ ਜਲੰਧਰ ਦਾ ਰੇਨਬੋ ਚੈਨਲ ਤੁਹਾਨੂੰ ਟਿਊਨ ਕਰਨਾ ਚਾਹੀਦਾ। ਜਦੋਂ ਬੈਠਾ ਹੋਇਆ ਤੁਹਾਡਾ ਮਿੱਤਰ ਰਾਜੇ ਪਰਵਿੰਦਰ ਪਿਆਰੇ ਪਿਆਰੇ ਗਾਣੇ ਪਲੇਅ ਕਰਨ ਦੇ ਲਈ, ਐਂਡ ਤੁਸੀਂ ਆਪਣੇ ਸਫ਼ਰ ਦਾ ਇੰਜੋਏ ਕਰ ਸਕਦੇ ਹੋ, ਤੁਸੀਂ ਆਪਣੇ ਕੰਮ ਕਰ ਰਹੇ ਹੋ ਤਾਂ ਵੀ ਤੁਸੀਂ ਰੇਡੀਓ ਟਿਊਨ ਕਰ ਸਕਦੇ ਹੋ, ਐਂਡ ਮਸਾਲਾ ਮਿਕਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ।

ਜੀ ਮੈਂ ਕਿਹਾ ਜੀ ਸਵਾਗਤ ਇੱਕ ਵਾਰ ਫਿਰ ਤੋਂ ਮਸਾਲਾ ਮਿਕਸ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇੱਕ ਵਾਰ ਫਿਰ ਤੋਂ ਇਸਤਕਬਾਲ ਕਰਦਾ ਜੀ। ਅਤੇ ਮਸਾਲਾ ਮਿਕਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੂੰ ਉਮੀਦ ਹੈ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਕੰਮ ਆਉਣਗੀਆਂ। ਹੁਣ ਅਸੀਂ ਗੱਲ ਕਰਦੇ ਹਾਂ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਮਿਕਸ ਕਰਨ ਜਾ ਰਹੇ ਹਾਂ, ਪਰ ਉਹ ਖਬਰ ਤੋਂ ਅਲੱਗ ਹੈ, ਤੁਹਾਡੀ ਹੈਲਥ ਤੋਂ ਅਲੱਗ ਹੈ, ਤੁਹਾਡੇ ਮੂਡ ਨੂੰ ਬਦਲਣ ਵਾਲੀ ਚੀਜ਼ ਹੈ। ਯਾਨੀ ਕਿ ਮੌਸਮ ਜਿਸ ਤਰੀਕੇ ਦਾ ਹੋ ਰਿਹਾ ਕਿ ਗਰਮੀ ਦੀਆਂ ਛੁੱਟੀਆਂ ਆ ਰਹੀਆਂ ਨੇ, ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਘੁੰਮਣ ਚਲੇ ਜਾਂਦੇ ਹਾਂ। ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਮਹਾਂਭਾਰਤ ਕਾਲ ਦੇ ਬਹੁਤ ਸਾਰੇ ਅਜਿਹੇ ਥਾਂ ਨੇ ਜਿਸ ਦੇ ਵਿੱਚ ਮਹਾਂਭਾਰਤ ਦਾ ਬਹੁਤ ਵੱਡਾ ਯੋਗਦਾਨ ਹੈ। ਮਹਾਂਭਾਰਤ ਦੇ ਅਗਿਆਤਵਾਸ ਦੇ ਦੌਰਾਨ ਜੋ ਪੰਜ ਪਾਂਡਵ ਸੀਗੇ, ਉਹਨਾਂ ਨੇ ਪੰਜਾਬ ਦੇ ਵਿੱਚ ਵੀ, ਮਤਲਬ ਉਸ ਟਾਈਮ ਉਸਦਾ ਨਾਮ ਸ਼ਾਇਦ ਪੰਜਾਬ ਨਹੀਂ ਸੀ, ਪਰ ਉਹਨਾਂ ਨੇ ਜਿਹੜੀਆਂ ਰਚਨਾਵਾਂ ਕੀਤੀਆਂ ਨੇ ਉਹ ਪੰਜਾਬ ਦੇ ਵਿੱਚ ਮੌਜੂਦ ਨੇ। ਮਹਾਂਭਾਰਤ ਨਾਲ ਜੁੜੇ ਪਾਂਡਵਾਂ ਦੇ ਕਈ ਪ੍ਰਾਚੀਨ ਮੰਦਰ, ਮੰਨੀਆਂ ਹੋਈਆਂ ਥਾਵਾਂ ਜੋ ਲੋਕ ਕਥਾਵਾਂ ਅਨੁਸਾਰ ਪਾਂਡਵਾਂ ਦੇ ਆਪਣੇ ਅਗਿਆਤਵਾਸ ਜਾਂ ਵਨਵਾਸ ਦੌਰਾਨ ਇਹਨਾਂ ਥਾਵਾਂ 'ਤੇ ਸਮਾਂ ਬਿਤਾਇਆ ਗਿਆ, ਅਤੇ ਬਹੁਤ ਸਾਰੀਆਂ ਪ੍ਰਸਿੱਧ ਥਾਵਾਂ 'ਤੇ ਇਹ ਮੰਦਰ ਜਿਹੜੇ ਹਨ ਅੱਜ ਵੀ ਸੁਸ਼ੋਭਿਤ ਨੇ। ਕਹਿੰਦੇ ਬਠਿੰਡਾ ਇਲਾਕੇ ਦੇ ਵਿੱਚ ਇੱਕ ਪਾਂਡਵਾ ਟੈਂਪਲ ਹੈ ਜੋ ਪੁਰਾਣੇ ਪਾਂਡਵਾਂ ਦੇ ਨਾਲ ਜੋੜੇ ਜਾਂਦੇ ਨੇ। ਲੋਕ ਮੰਨਦੇ ਨੇ ਕਿ ਇੱਥੇ ਪਾਂਡਵ ਰਹੇ ਸਨ। ਦੂਜਾ ਮੰਦਰ ਹੈ ਪਾਂਡਵ ਸਰੋਵਰ। ਤਰਨ ਤਾਰਨ ਨੇੜੇ ਇਹ ਸਰੋਵਰ ਪਾਂਡਵਾਂ ਦੇ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਾਂਡਵਾਂ ਨੇ ਇੱਥੇ ਇਸ਼ਨਾਨ ਕੀਤਾ ਸੀ। ਤੀਜਾ ਨੰਬਰ ਹੈ ਪੰਚ ਪਾਂਡਵ ਮੰਦਰ। ਹੁਸ਼ਿਆਰਪੁਰ ਦੇ ਕਈ ਪਹਾੜੀ ਇਲਾਕਿਆਂ ਦੇ ਵਿੱਚ ਪਾਂਡਵਾਂ ਦੇ ਨਾਮ ਨਾਲ ਮੰਦਰ ਅਤੇ ਗੁਫਾਵਾਂ ਮਸ਼ਹੂਰ ਹਨ, ਜਿੱਥੇ ਬਹੁਤ ਲੋਕ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ। ਰੂਪਨਗਰ ਰੋਪੜ ਦੇ ਵਿੱਚ ਪ੍ਰਾਚੀਨ ਕਿਲ੍ਹੇ ਅਤੇ ਢਾਂਚੇ ਪਾਂਡਵ ਕਾਲ ਦੇ ਨਾਲ ਜੋੜੇ ਜਾਂਦੇ ਨੇ, ਜਿੱਥੇ ਅੱਜ ਵੀ ਉਹ ਯਾਦਾਂ ਮੌਜੂਦ ਨੇ ਜੋ ਪਾਂਡਵਾਂ ਨੇ ਬਣਾਈਆਂ ਹੋਈਆਂ ਸਨ। ਇੱਕ ਬਹੁਤ ਹੀ ਮਸ਼ਹੂਰ ਮੰਦਰ ਹੈ ਹਿਡਿੰਬਾ ਦੇਵੀ ਟੈਂਪਲ। ਹਾਲਾਂਕਿ ਇਹ ਪੰਜਾਬ ਦੇ ਵਿੱਚ ਨਹੀਂ ਹੈ, ਪਰ ਪੰਜਾਬ ਦੇ ਲੋਕ ਪਾਂਡਵਾਂ ਦੇ ਨਾਲ ਜੁੜਿਆ ਹੋਇਆ ਇਹ ਮੰਦਰ ਅੱਜ ਵੀ ਇਸ ਨੂੰ ਮੰਨਦੇ ਨੇ। ਇਹ ਭੀਮ ਅਤੇ ਹਿਡਿੰਬਾ ਦੇ ਨਾਲ ਸੰਬੰਧਿਤ ਹੈ। ਪਠਾਨਕੋਟ ਦੇ ਵਿੱਚ ਸੁਸ਼ੋਭਿਤ ਹੈ ਪਠਾਨਕੋਟ ਦੇ ਵਿੱਚ ਪਾਂਡਵ ਗੁਫਾ। ਪਠਾਨਕੋਟ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਇਲਾਕਿਆਂ ਦੇ ਵਿੱਚ ਗੁਫਾਵਾਂ ਅਤੇ ਜਿੱਥੇ ਪਾਂਡਵਾਂ ਨੇ ਅਗਿਆਤਵਾਸ ਦੌਰਾਨ ਜੋੜੀਆਂ ਜਾਂਦੀਆਂ ਨੇ। ਕਿਹਾ ਜਾਂਦਾ ਹੈ ਕਿ ਇੱਥੇ ਮੁਕਤੇਸ਼ਵਰ ਮਹਾਦੇਵ ਟੈਂਪਲ ਮੰਦਰ ਵਿਰਾਜਮਾਨ ਹੈ, ਇਸ ਦੇ ਨਾਲ ਨਦੀ ਹੈ, ਔਰ ਇਸ ਥਾਂ ਦੇ ਉੱਤੇ ਬਹੁਤ ਵੱਡਾ ਮੇਲਾ ਲੱਗਦਾ ਸ਼ਿਵਰਾਤਰੀ ਵਾਲੇ ਦਿਨ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ। ਇਸੇ ਤਰੀਕੇ ਦੀਆਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਰਿਹਾ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ। ਅਗਲੀ ਕਿਹੜੀ ਜਾਣਕਾਰੀ ਹੋ ਸਕਦੀ ਹੈ ਸਿਹਤ ਦੇ ਰਿਲੇਟਡ, ਅਗਲੀ ਜਾਣਕਾਰੀ ਕਿਹੜੀ ਹੋ ਸਕਦੀ ਹੈ ਤੁਹਾਡੇ ਘੁੰਮਣ ਫਿਰਨ ਦੇ ਰਿਲੇਟਡ, ਜਾਂ ਫਿਰ ਪੰਜਾਬ ਦੇ ਖਾਣੇ ਕਿਹੜੇ ਕਿਹੜੇ ਹੋਰ ਮਸ਼ਹੂਰ ਹੁੰਦੇ ਨੇ ਜਿਹੜੇ ਕਿ ਬਾਹਰੋਂ ਆ ਕੇ ਸਾਡੇ ਵਿਦੇਸ਼ ਤੋਂ ਸੈਲਾਨੀ ਆ ਕੇ ਪੰਜਾਬ ਦੇ ਵਿੱਚ ਇੰਜੋਏ ਕਰਦੇ ਨੇ, ਜਾਂ ਫਿਰ ਇੱਕ ਹਾਸੇ ਦੀ ਗੱਲ ਵੀ ਹੋ ਸਕਦੀ ਹੈ। ਇਸ ਦੇ ਨਾਲ ਸਾਡੇ ਨਾਲ ਤੁਸੀਂ ਬਣੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਹੋਰ ਪਿਆਰਾ ਜਿਹਾ ਗੀਤ ਦੈਨ, ਉਸ ਤੋਂ ਬਾਅਦ ਮਸਾਲਾ ਮਿਕਸ ਦੇ ਵਿੱਚ ਮਸਾਲਾ ਨਵਾਂ ਮਿਕਸ ਕਰਾਂਗੇ ਜਨਾਬ।

ਮੈਰਿਜ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਤਾਂ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਪ੍ਰੋਗਰਾਮ ਰਨ ਕਰ ਰਿਹਾ ਜੀ ਮਸਾਲਾ ਮਿਕਸ ਅਤੇ ਮਸਾਲਾ ਮਿਕਸ ਦੇ ਵਿੱਚ ਅਗਲੀ ਜਿਹੜੀ ਹੈ ਮੈਂ ਗੱਲਬਾਤ ਤੁਹਾਨੂੰ ਦੱਸਣ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਅਜਿਹੀਆਂ ਥਾਵਾਂ ਨੇ ਜਿਸ ਨੂੰ ਫੂਡ ਹੱਬ ਕਿਹਾ ਜਾਂਦਾ ਹੈ। ਪੰਜਾਬ ਦੇ ਵਿੱਚ ਆ ਕੇ ਸਾਡੇ ਬਹੁਤ ਸਾਰੇ ਟੂਰਿਸਟ ਉਸ ਜਾ ਕੇ ਖਾਣੇ ਨੂੰ ਇੰਜੋਏ ਕਰਦੇ ਨੇ ਐਂਡ ਕੀ ਹੁੰਦਾ ਕਿ ਉਹ ਸਾਡੇ ਪੰਜਾਬ ਦੀ ਗੱਲ ਜਿਹੜੀ ਹੈ ਬਾਹਰ ਜਾ ਕੇ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕਰਦੇ ਨੇ ਕਿ ਕਹਿੰਦੇ ਸੀ ਪੰਜਾਬ ਦਾ ਆਹ ਫੂਡ ਇੰਜੋਏ ਕੀਤਾ ਜਿਹੜਾ ਸਾਨੂੰ ਆਨੰਦ ਆਇਆ। ਤਾਂ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਢਾਬੇ ਮਸ਼ਹੂਰ ਹਨ ਜਿੱਥੇ ਅਸਲੀ ਪੰਜਾਬੀ ਸਵਾਦ ਜੇਕਰ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਦਾ ਫੂਡ ਦਾ ਹੱਬ ਹੈ। ਇੱਥੇ ਦਾ ਅੰਮ੍ਰਿਤਸਰੀ ਕੁਲਚਾ, ਛੋਲੇ, ਲੱਸੀ ਅਤੇ ਮੱਖਣ ਵਾਲੀ ਦਾਲ ਬਹੁਤ ਜ਼ਿਆਦਾ

ਬਾਹਰ ਜਾ ਕੇ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਰਦੇ ਨੇ ਕਿ ਕਹਿੰਦੇ ਅਸੀਂ ਪੰਜਾਬ ਦਾ ਆਹ ਫੂਡ ਇੰਜੋਏ ਕੀਤਾ ਜਿਹੜਾ ਸਾਨੂੰ ਆਨੰਦ ਆਇਆ। ਤਾਂ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਢਾਬੇ ਮਸ਼ਹੂਰ ਹਨ ਜਿੱਥੇ ਅਸਲੀ ਪੰਜਾਬੀ ਸਵਾਦ ਜੇਕਰ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਦਾ ਫੂਡ ਦਾ ਹੱਬ ਹੈ। ਇੱਥੇ ਦਾ ਅੰਮ੍ਰਿਤਸਰੀ ਕੁਲਚਾ, ਛੋਲੇ, ਲੱਸੀ ਅਤੇ ਮੱਖਣ ਵਾਲੀ ਦਾਲ ਬਹੁਤ ਜ਼ਿਆਦਾ ਮਸ਼ਹੂਰ ਹੈ। ਇਸ ਦੀਆਂ ਮਸ਼ਹੂਰ ਥਾਵਾਂ ਕਿਹੜੀਆਂ ਨੇ? ਕਹਿੰਦੇ ਕੇਸਰ ਦਾ ਢਾਬਾ, ਭਰਾਵਾਂ ਦਾ ਢਾਬਾ ਅਤੇ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਤੁਹਾਨੂੰ ਮਿਲ ਜਾਣਗੀਆਂ ਜਿੱਥੇ ਤੁਹਾਡੇ ਬਜਟ ਦੇ ਵਿੱਚ ਤੁਹਾਨੂੰ ਬਹੁਤ ਬਹੁਤ ਘੈਂਟ ਵਾਲਾ ਖਾਣਾ ਜੋ ਕਿ ਇੰਜੋਏ ਕਰਨ ਨੂੰ ਮਿਲਦਾ, ਔਰ ਖਾਣਾ ਵੀ ਕਿਹੜਾ, ਸ਼ੁੱਧ ਪੰਜਾਬੀ ਖਾਣਾ ਜਿਸ ਨੂੰ ਇੰਜੋਏ ਕਰਕੇ ਤੁਸੀਂ ਕਹਿ ਸਕਦੇ ਹੋ ਬਈ ਅੱਜ ਤਾਂ ਨਜ਼ਾਰਾ ਹੀ ਆ ਗਿਆ। ਉਸ ਤੋਂ ਇਲਾਵਾ ਜੇਕਰ ਕਿਹਾ ਜਾਂਦਾ ਜਿੱਥੇ ਅੰਮ੍ਰਿਤਸਰ ਦੀ ਪਹਿਲਾਂ ਗੱਲ ਕੀਤੀ ਗਈ ਤਾਂ ਪੰਜਾਬ ਦਾ ਫੂਡ ਦਾ ਹੱਬ ਕਿਹਾ ਜਾਂਦਾ, ਉਸ ਤੋਂ ਇਲਾਵਾ ਹੁਣ ਵਾਰੀ ਆਉਂਦੀ ਹੈ ਲੁਧਿਆਣਾ ਸ਼ਹਿਰ ਦੀ ਜਿਸ ਨੂੰ ਢਾਬਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ। ਇੱਥੇ ਤੰਦੂਰੀ ਪਰੌਂਠੇ, ਚਿਕਨ ਅਤੇ ਮਿੱਠੇ ਕਾਫੀ ਮਸ਼ਹੂਰ ਹਨ। ਇੱਥੋਂ ਦੀਆਂ ਜਿਹੜੀਆਂ ਬਰਫੀਆਂ ਨੇ ਸੁਣਿਆ ਜਾਂਦਾ ਕਿ ਵਿਦੇਸ਼ਾਂ ਤੱਕ ਸਪਲਾਈ ਹੁੰਦੀਆਂ ਨੇ। ਜੇਕਰ ਅੰਮ੍ਰਿਤਸਰ ਦੇ ਕੁਲਚਿਆਂ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜਿਹੜੇ ਨੇ ਵਿਦੇਸ਼ਾਂ ਤੱਕ ਸਪਲਾਈ ਹੁੰਦੇ ਨੇ। ਹਫ਼ਤਾ ਹਫ਼ਤਾ ਤੱਕ ਉਹ ਕੁਲਚੇ ਖਰਾਬ ਨਹੀਂ ਹੁੰਦੇ, ਉਹਨਾਂ ਦੀ ਪੈਕਿੰਗ ਉਸ ਤਰੀਕੇ ਦੀ, ਉੱਥੋਂ ਦੇ ਜਿਹੜੇ ਮੈਨੂਫੈਕਚਰਸ ਹੁੰਦੇ ਨੇ ਉਹ ਉਸ ਤਰੀਕੇ ਦੇ ਨਾਲ ਬਣਾ ਕੇ ਸਪਲਾਈ ਕਰਦੇ ਨੇ। ਬਟ ਲੁਧਿਆਣੇ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਪਰੌਂਠੇ, ਉਹਨਾਂ ਦੀ ਸਟਰੀਟ ਫੂਡ ਉਹ ਕਾਫੀ ਮਸ਼ਹੂਰ ਨੇ। ਇਸ ਤੋਂ ਇਲਾਵਾ ਜੋ ਲੁਧਿਆਣੇ ਦੀ ਬਰਫੀ ਬਣਦੀ ਹੈ, ਲੁਧਿਆਣੇ ਦੀ ਜੋ ਮਿਠਿਆਈ ਤਿਆਰ ਕੀਤੀ ਜਾਂਦੀ ਹੈ ਉਹ ਵੀ ਜਿਹੜੀ ਹੈ ਵਿਦੇਸ਼ਾਂ ਤੱਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਪਲਾਈ ਕਰਦੇ ਨੇ। ਉਸ ਤੋਂ ਇਲਾਵਾ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਜਨਾਬ ਸਟਰੀਟ ਫੂਡ ਦੇ ਮਾਮਲੇ ਦੇ ਵਿੱਚ ਉਸਨੇ ਵੱਖਰੀ ਧੱਕ ਪਾਈ ਹੋਈ ਹੈ। ਜਲੰਧਰ ਦੇ ਵਿੱਚ ਚਾਟ, ਟਿੱਕੀ, ਗੋਲ ਗੱਪੇ ਅਤੇ ਚਾਈਨੀਜ਼ ਸਟਰੀਟ ਫੂਡ ਲਈ ਮਸ਼ਹੂਰ ਹੈ ਅਤੇ ਹੋਰ ਜਿਹੜਾ ਅੱਜ ਕੱਲ੍ਹ ਵੇਖਣ ਨੂੰ ਮਿਲ ਰਿਹਾ ਸਾਊਥ ਇੰਡੀਅਨ ਫੂਡ ਦਾ ਇੱਕ ਵੱਖਰਾ ਜ਼ਾਇਕਾ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦਾ। ਪਟਿਆਲਾ ਰੋਇਲ ਖਾਣਾ, ਸ਼ਾਹੀ ਸਿਟੀ, ਸ਼ਾਹੀ ਸ਼ਹਿਰ ਪਟਿਆਲਾ ਜਿੱਥੇ ਅੱਜ ਵੀ ਸ਼ਾਹੀ ਖਾਣਾ ਮਸ਼ਹੂਰ ਹੈ ਔਰ ਦੇਸੀ ਖਾਣਾ ਉੱਥੋਂ ਦਾ ਉਸ ਤੋਂ ਵੀ ਜ਼ਿਆਦਾ ਮਸ਼ਹੂਰ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹਾਈਵੇ ਦੇ ਜਿਹੜੇ ਢਾਬੇ ਨੇ ਉਸ ਦਾ ਵੀ ਖਾਣਾ ਬਹੁਤ ਹੀ ਵੱਖਰੇ ਲੈਵਲ ਦਾ ਮਸ਼ਹੂਰ ਹੁੰਦਾ ਔਰ ਬਹੁਤ ਸਾਰੇ ਢਾਬੇ ਨੇ, ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿਸ 'ਤੇ ਜਾ ਕੇ ਤੁਸੀਂ ਦੇਸੀ ਖਾਣਾ ਇੰਜੋਏ ਕਰ ਸਕਦੇ ਹੋ। ਐਂਡ ਬੈਸਟ ਢਾਬਾ ਇੱਥੇ ਇੱਕ ਤੋਂ ਇੱਕ ਮੌਜੂਦ ਹੈ ਔਰ ਪਰੌਂਠੇ ਤੋਂ ਲੈ ਕੇ ਤੰਦੂਰੀ ਰੋਟੀਆਂ ਤੋਂ ਲੈ ਕੇ ਤੰਦੂਰੀ ਪਰੌਂਠਿਆਂ ਤੋਂ ਲੈ ਕੇ ਔਰ ਦੇਸੀ ਖਾਣੇ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਸਾਡੇ ਪੰਜਾਬ ਦਾ ਖਾਣਾ ਔਰ ਉਸ ਤੋਂ ਵੱਡੀ ਗੱਲ ਹੈ ਸਾਡੇ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ। ਔਰ ਕਹਿੰਦੇ ਨੇ ਕਿ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਲੱਸੀ ਜੇਕਰ ਹੋਵੇ ਤਾਂ ਵੱਡੇ ਵੱਡੇ ਪਕਵਾਨ ਉੱਥੇ ਫੇਲ ਹੋ ਜਾਂਦੇ ਨੇ। ਸੋ ਤੁਹਾਨੂੰ ਕਿਸ ਤਰੀਕੇ ਦਾ ਖਾਣਾ ਵਧੀਆ ਲੱਗਦਾ ਇਹ ਵੀ ਸਾਨੂੰ ਤੁਸੀਂ ਸਾਡੇ 9855101027 ਦੇ ਉੱਤੇ ਸਾਨੂੰ ਆ ਕੇ ਦੱਸ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ ਐਂਡ ਇਸ ਦੇ ਨਾਲ ਸਾਡੇ ਨਾਲ ਤੁਸੀਂ ਰਾਬਤਾ ਵੀ ਕਾਇਮ ਕਰ ਸਕਦੇ ਹੋ। ਸਾਨੂੰ ਪਤਾ ਲੱਗੇਗਾ ਤੁਹਾਨੂੰ ਕਿਸ ਤਰੀਕੇ ਦਾ ਖਾਣਾ ਮਸ਼ਹੂਰ ਹੈ। ਐਂਡ ਮਸਾਲਾ ਮਿਕਸ ਦੇ ਵਿੱਚ ਤੁਸੀਂ ਵੀ ਜੇਕਰ ਪਾਰਟੀਸਪੇਟ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਵੀ ਜੇਕਰ ਕੋਈ ਪਿਆਰੀ ਜੀ ਜਾਣਕਾਰੀ ਹੈ, ਪਿਆਰੀ ਜੀ ਗੱਲਬਾਤ ਹੈ, ਤੁਸੀਂ ਕੁਝ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਪਿਆਰਾ ਜਿਹਾ ਕੋਈ ਜੋਕ ਹੈ, ਪਿਆਰਾ ਜੀ ਕੋਈ ਸ਼ਾਇਰੀ ਹੈ ਜਾਂ ਫਿਰ ਕਹਾਵਤ ਹੈ, ਅਖਾਣ ਹੈ, ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਨੰਬਰ ਇੱਕ ਵਾਰ ਫਿਰ ਤੋਂ ਰਿਪੀਟ ਕਰ ਦੇਣਾ 9855101027 9855101027 ਦੇ ਉੱਤੇ ਸਾਨੂੰ ਮੈਸੇਜ ਕਰਕੇ ਸਾਡੇ ਨਾਲ ਪਾਰਟੀਸਪੇਟ ਕਰੋ ਐਂਡ ਅਸੀਂ ਤੁਹਾਡਾ ਨਾਮ ਬੋਲ ਕੇ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਅਸੀਂ ਤੁਹਾਡਾ ਜਿਹੜਾ ਹੈ ਉਹ ਪੂਰਾ ਕਰਾਂਗੇ। ਤਦ ਤੱਕ ਲਈ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਹੋਰ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋ ਰਿਹਾ ਤੁਹਾਡਾ ਮਿੱਤਰ ਆਰਜੇ ਪਰਵਿੰਦਰ।

0: ਚੁੱਲ।
1: ਹਾਂਜੀ, ਲੜਕੀ ਬਿਊਟੀਫੁਲ ਕਰ ਗਈ ਚੁੱਲ। ਮੈਂ ਕਿਹਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਪ੍ਰੋਗਰਾਮ ਚੱਲ ਰਿਹਾ ਜੀ ਮਸਾਲਾ ਮਿਕਸ। ਅਤੇ ਹੁਣ ਮਿਕਸ ਕਰਕੇ ਨਾ ਕਿ ਜੀ ਚੀਜ਼ ਬਣਾਉਣੀ ਹੈ ਜੋ ਸਾਨੂੰ ਗਰਮੀ ਦੇ ਵਿੱਚ ਰੀਚਾਰਜ ਕਰ ਸਕੇ। ਆਉਣ ਪਤਾ ਕੀ ਹੁੰਦਾ, ਅਸੀਂ ਕਈ ਵੇਲੇ ਖਾਣਾ ਪੀਣਾ ਖਾ ਲੈਂਦੇ, ਸਾਡਾ ਪੇਟ 'ਚ ਗਰਮੀ ਪੈ ਜਾਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀ ਹੁੰਦੀਆਂ ਨੇ, ਬੰਦਾ ਸੋਚਦਾ ਯਾਰ ਖਾਣ 'ਚ ਜਾਏਗਾ ਨਾ, ਜੇ ਕੁਛ ਪੀ ਲੈਂਦੇ ਤਾਂ ਜ਼ਿਆਦਾ ਸੈੱਟ ਰਹਿਣਾ ਸੀ ਕੰਮ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਜੇ ਸਾਡੇ ਵੀਰ ਨੇ ਉਹ ਅਲੱਗ ਅਲੱਗ ਥਾਵਾਂ 'ਤੇ ਜਾ ਕੇ ਵੀ ਇਹਨਾਂ ਚੀਜ਼ਾਂ ਨੂੰ ਪ੍ਰੈਫਰ ਕਰਕੇ ਨਾ ਬੜੇ ਵਧੀਆ ਤਰੀਕੇ ਦੇ ਨਾਲ ਆਪਣਾ ਜਿਹੜਾ ਲਾਈਫ ਸਟਾਈਲ ਹੈ ਇੰਜੋਏ ਕਰ ਸਕਦੇ ਆ। ਗਰਮੀ ਦੇ ਮੌਸਮ ਦੇ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ, ਲੂਹ ਤੋਂ ਬਚਾਉਣ ਦੇ ਲਈ ਸਾਡੇ ਪੰਜਾਬ ਦੇ ਵਿੱਚ ਕਈ ਦੇਸੀ ਅਤੇ ਲਾਜਵਾਬ ਡਰਿੰਕਸ ਹਨ। ਇੱਥੇ ਸਭ ਤੋਂ ਵਧੀਆ ਅਤੇ ਤਸੱਲੀ ਬਖਸ਼ ਗਰਮੀ ਦੇ ਡਰਿੰਕਸ ਦੀ ਜੋ ਤੁਹਾਨੂੰ ਕੈਟੇਗਰੀ ਹੈ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬੀ ਮਿੱਠੀ ਜਾਂ ਨਮਕੀਨ ਲੱਸੀ। ਗਰਮੀਆਂ ਦੇ ਵਿੱਚ ਲੱਸੀ ਜਿਹੜੀ ਆ ਸਾਡਾ ਪੰਜਾਬੀ ਖਾਣਾ ਉਸ ਤੋਂ ਬਿਨਾਂ ਅਧੂਰਾ ਹੈ। ਕਹਿੰਦੇ ਫਾਇਦੇ ਕੀ ਨੇ, ਇਹ ਪੇਟ ਨੂੰ ਠੰਡਕ ਦਿੰਦੀ ਹੈ ਅਤੇ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ। ਬਣਾਉਣੀ ਕਿਵੇਂ, ਦਹੀਂ ਨੂੰ ਵਧਾਣੀ ਨਾਲ ਰਿੜਕ ਕੇ ਉਸ ਵਿੱਚ ਬਰਫ਼ ਅਤੇ ਸਵਾਦ ਅਨੁਸਾਰ ਚੀਨੀ ਜਾਂ ਕਾਲਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਪਾ ਦਿਓ। ਕਰਨਾ ਕੀ ਹੈ, ਤੁਸੀਂ ਜਦੋਂ ਇਹ ਬਣਾ ਲੈਂਦੇ ਹੋ ਤਾਂ ਉਸਨੂੰ ਜਦੋਂ ਪੀਓਗੇ ਨਾ ਤੁਹਾਨੂੰ ਮਜ਼ਾ ਆਏਗਾ। ਇਸ ਦੇ ਨਾਲ ਤੁਸੀਂ ਪਰਦਾ ਕਰਨਾ ਕੀ ਹੈ, ਸਾਡੇ ਬਹੁਤ ਸਾਰੇ ਮਹਿਮਾਨ ਹੁੰਦੇ ਨੇ ਉਹਨਾਂ ਨੂੰ ਵੀ ਸਾਨੂੰ ਜਿਹੜਾ ਹੈ ਤੁਸੀਂ ਸਰਵ ਕਰ ਸਕਦੇ ਹੋ। ਅਤੇ ਇੱਕ ਕੰਮ ਹੋਰ ਕਰ ਸਕਦੇ ਹੋ, ਸਾਨੂੰ ਵੀ ਪਿਆ ਸਕਦੇ ਹੋ। ਇਸ ਦੇ ਨਾਲ ਕੀ ਹੋਏਗਾ, ਸਾਨੂੰ ਵੀ ਆਨੰਦ ਆਏਗਾ। ਇਹ ਤਾਂ ਹੋਈ ਚਲੋ ਮਜ਼ਾਕ ਦੀ ਗੱਲ। ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ, ਕਹਿੰਦੇ ਅੱਧਾ ਦੁੱਧ ਗਲਾਸ ਦਾ ਅਤੇ ਅੱਧਾ ਪਾਣੀ ਪਾ ਕੇ ਤੁਸੀਂ ਇੱਕ ਛਬੀਲ ਦੀ ਤਰ੍ਹਾਂ ਕੱਚੀ ਲੱਸੀ ਤਿਆਰ ਕਰ ਸਕਦੇ ਹੋ। ਇਸ ਨਾਲ ਕੀ ਹੁੰਦਾ ਹੈ, ਉਸ ਦੇ ਨਾਲ ਵੀ ਸਾਡੀ ਡੀਹਾਈਡਰੇਸ਼ਨ ਤੋਂ ਸਾਡਾ ਜਿਹੜਾ ਸਰੀਰ ਉਹ ਬਚਦਾ ਹੈ। ਇਹ ਬਹੁਤ ਹਲਕੀ ਹੁੰਦੀ ਹੈ। ਬਣਾਉਣਾ ਕਿਵੇਂ, ਥੋੜ੍ਹਾ ਜਿਹਾ ਦੁੱਧ, ਥੋੜ੍ਹਾ ਜਿਹਾ ਹੋ ਸਕਦਾ ਤੁਸੀਂ ਇਸ ਵਿੱਚ ਸਿਰਫ ਪਾਣੀ ਪਾ ਕੇ, ਜਾਂ ਹੋਰ ਤੁਸੀਂ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਗੁਲਾਬ ਦਾ ਸ਼ਰਬਤ ਅਤੇ ਬਰਫ਼ ਮਿਲਾ ਕੇ ਤਿਆਰ ਕਰ ਸਕੇ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਤਿਆਰ ਕਰ ਸਕਦੇ ਹੋ। ਕੱਚੀ ਲੱਸੀ ਹੈ ਅਤੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਪਹੁੰਚਾਉਂਦੀ ਹੈ। ਹੁਣ ਗੱਲ ਆਉਂਦੀ ਹੈ ਮਸਾਲਾ ਚਾਹ ਵਾਂਗ ਛਾਛ, ਇਸ ਨੂੰ ਨਮਕੀਨ ਮੱਠਾ ਵੀ ਕਹਿੰਦੇ ਨੇ। ਜੇਕਰ ਤੁਸੀਂ ਮਿੱਠਾ ਨਹੀਂ ਪੀਣਾ ਚਾਹੁੰਦੇ ਤਾਂ ਨਮਕੀਨ ਛਾਛ ਇਸ ਤੋਂ ਵੱਡੀ ਬੈਸਟ ਆਪਸ਼ਨ ਕੋਈ ਨਹੀਂ ਹੈ। ਫਾਇਦੇ ਕੀ ਨੇ, ਇਹ ਭਾਰ ਘਟਾਉਣ ਦੇ ਵਿੱਚ ਮਦਦਗਾਰ ਸਾਬਿਤ

ਹੁੰਦੀ ਹੈ, ਲੂਹ ਤੋਂ ਬਚਾਉਂਦੀ ਹੈ। ਅਤੇ ਬਣਾਉਣੀ ਕਿਵੇਂ? ਕਹਿੰਦੇ ਪਤਲੀ ਲੱਸੀ ਦੇ ਵਿੱਚ ਕਾਲਾ ਨਮਕ, ਭੁੰਨਿਆ ਹੋਇਆ ਜੀਰਾ, ਪੁਦੀਨਾ ਅਤੇ ਹਰਾ ਧਨੀਆ ਪੀਸ ਕੇ ਪਾਓ। ਤੁਹਾਡੀ ਜਿਹੜੀ ਹੈ ਗਰਮੀ ਦੇ ਵਿੱਚ ਇਹ ਬਹੁਤ ਮਦਦਗਾਰ ਸਾਬਿਤ ਹੋਏਗੀ। ਅਗਲੀ ਕੀ ਹੈ, ਕਹਿੰਦੇ ਨਿੰਬੂ ਪਾਣੀ ਸ਼ਿਕੰਜਵੀ, ਹਰ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਬਣਨ ਵਾਲਾ ਸਭ ਤੋਂ ਸਸਤਾ ਅਤੇ ਵਧੀਆ ਐਨਰਜੀ ਡਰਿੰਕ ਹੈ। ਫਾਇਦੇ ਕੀ ਨੇ? ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਜੋ ਤੁਰੰਤ ਤਾਕਤ ਦਿੰਦਾ ਹੈ। ਬਣਾਉਣਾ ਕਿਵੇਂ ਹੈ? ਪਾਣੀ ਦੇ ਵਿੱਚ ਨਿੰਬੂ ਦਾ ਰਸ, ਚੀਨੀ, ਥੋੜ੍ਹਾ ਜਿਹਾ ਕਾਲਾ ਨਮਕ ਅਤੇ ਪੁਦੀਨੇ ਦੇ ਪੱਤੇ ਪਾ ਕੇ ਬਰਫ਼ ਨਾਲ ਸਰਵ ਕਰਨਾ। ਇਸ ਦੇ ਨਾਲ ਕੀ ਹੁੰਦਾ, ਤੁਸੀਂ ਜਿਹੜਾ ਹੈ ਆਪਣੇ ਆਪ ਨੂੰ ਐਨਰਜੈਟਿਕ ਫੀਲ ਕਰਦੇ ਹੋ। ਅਗਲਾ ਕੀ ਹੈ ਜੀ, ਅੰਬ ਪੰਨਾ, ਕੱਚੇ ਅੰਬਾਂ ਦਾ ਸ਼ਰਬਤ। ਗਰਮੀ ਦੇ ਦਿਨਾਂ ਦੇ ਵਿੱਚ ਕੱਚੀਆਂ ਅੰਬੀਆਂ ਦਾ ਸ਼ਰਬਤ ਬਹੁਤ ਸ਼ੌਂਕ ਦੇ ਨਾਲ ਪੀਤਾ ਜਾਂਦਾ ਹੈ। ਇਹ ਲੂ ਹੀਟ ਸਟ੍ਰੋਕ ਦਾ ਪੱਕਾ ਇਲਾਜ ਹੈ। ਬਣਾਉਣਾ ਕਿਵੇਂ? ਕੱਚੇ ਅੰਬਾਂ ਨੂੰ ਉਬਾਲ ਕੇ ਇਹਨਾਂ ਦਾ ਗੁੱਦਾ ਕੱਢ ਲਓ। ਇਸ ਵਿੱਚ ਫਿਰ ਖੰਡ, ਗੁੜ, ਕਾਲਾ ਨਮਕ, ਜੀਰਾ ਪਾਊਡਰ ਪਾ ਕੇ ਪੁਦੀਨਾ ਮਿਲਾ ਕੇ ਤੁਸੀਂ ਠੰਡਾ ਪੀਓ। ਇਸ ਦੇ ਨਾਲ ਤੁਸੀਂ ਜਿਹੜਾ ਹੈ ਗਰਮੀ ਤੋਂ ਬਚੇ ਰਹੋਗੇ ਅਤੇ ਗਰਮੀ ਜਿਹੜਾ ਹੈ ਜ਼ਿਆਦਾ ਅਸਰਕਾਰਕ ਸਾਬਤ ਨਹੀਂ ਹੁੰਦੀ ਹੈ। ਅਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੋਲਡ ਡਰਿੰਕਸ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਸੌਫਟ ਡਰਿੰਕਸ ਨੇ, ਇਹਨਾਂ ਨੂੰ ਪੀ ਪੀ ਕੇ ਸ਼ਾਇਦ ਤੁਸੀਂ ਬੋਰ ਵੀ ਹੋਵੋਗੇ ਜਾਂ ਫਿਰ ਇਸ ਜਿਹੜੀਆਂ ਚੀਜ਼ਾਂ ਨੇ ਸਾਨੂੰ ਕਿਤੇ ਨਾ ਕਿਤੇ ਜੇਕਰ ਨੁਕਸਾਨ ਪਹੁੰਚਾਉਂਦੀਆਂ ਨੇ ਤਾਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਸਰੀਰ ਨੂੰ ਬਹੁਤ ਸਾਰਾ ਫਾਇਦਾ ਕਰਦੀਆਂ ਨੇ। ਸੋ ਮਸਾਲਾ ਮਿਕਸ ਪ੍ਰੋਗਰਾਮ ਦੇ ਵਿੱਚ ਇਹ ਕੈਟੇਗਰੀ ਹੋ ਗਈ ਤੁਹਾਡੇ ਖਾਣ ਪੀਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੇ ਸਰੀਰ ਨੂੰ ਹੋਰ ਫਾਇਦਾ ਪਹੁੰਚਾਉਣ, ਤੁਹਾਨੂੰ ਘੁੰਮਣ ਵਾਲੀ ਥਾਵਾਂ ਦੱਸ ਰਹੀਆਂ ਨੇ। ਔਰ ਇਸ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬਾਰੇ ਵੀ ਜਾਣੂ ਕਰਵਾਵਾਂਗੇ ਜੋ ਤੁਹਾਡੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜ਼ਰੂਰੀ ਨੇ। ਸੋ ਬਣੇ ਰਹੋ ਸਾਡੇ ਨਾਲ ਇਸੇ ਤਰੀਕੇ ਦੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇੱਕ ਹੋਰ ਪਿਆਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਵੱਖਰੀ ਇਨਫੋਰਮੇਸ਼ਨਸ ਦਾ ਪਿਟਾਰਾ ਲੈ ਕੇ ਹਾਜ਼ਰ ਹੋ ਰਿਹਾ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਹਾਂਜੀ, ਕਾਲਾ ਚਸ਼ਮਾ ਜਚਦਾ ਹੈ, ਜਚਦਾ ਹੈ ਗੋਰੇ ਮੁਖੜੇ 'ਤੇ। ਪਰ ਮੈਂ ਕਹਿੰਦਾ ਰਾਤ ਨੂੰ ਨਾ ਇਹ ਕਾਲਾ ਚਸ਼ਮਾ ਲਗਾਇਓ, ਬੰਦਾ ਨਾ ਬੰਦਾ ਘੱਟ ਵੈਲਡਿੰਗ

ਜ਼ਿਆਦਾ ਲੱਗਦਾ। ਕਾਲਾ ਚਸ਼ਮਾ ਉਹਦੇ 'ਤੇ ਦਚਦਾ ਹੈ, ਬੰਦਾ ਵੈਲਡਿੰਗ ਵਾਲਾ ਲੱਗਣ ਲੱਗ ਪੈਂਦਾ ਨਾ। ਚਲੋ ਇਹ ਤਾਂ ਸੀ ਮਜ਼ਾਕ ਦੀ ਗੱਲ, ਪਰ ਵੈਲਡਿੰਗ ਵਾਲੇ ਵੀ ਬੜੇ ਕੀਰਤੀ ਹੁੰਦੇ ਨੇ, ਉਹਨਾਂ ਨੇ ਕੀਰਤੀ ਕੰਮ ਕਰਕੇ ਸਾਡੇ ਘਰਾਂ ਦੇ ਬਹੁਤ ਸਾਰੇ ਢਾਂਚੇ ਤਿਆਰ ਕੀਤੇ ਹੁੰਦੇ ਨੇ, ਉਹਨਾਂ ਨੂੰ ਵੀ ਸੈਲਿਊਟ ਹੈ। ਹੁਣ ਗੱਲ ਕਰਦੇ ਹਾਂ ਸਾਡੇ ਪੰਜਾਬ ਦੇ ਮਸ਼ਹੂਰ ਮੰਦਰ ਕਿਹੜੇ ਕਿਹੜੇ ਨੇ। ਕਹਿੰਦੇ ਪੰਜਾਬ ਆਪਣੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੇ ਲਈ ਜਾਣਿਆ ਜਾਂਦਾ ਹੈ। ਇੱਥੇ ਕਈ ਇਤਿਹਾਸਕ ਅਤੇ ਪ੍ਰਸਿੱਧ ਹਿੰਦੂ ਮੰਦਰ ਹਨ ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਨੇ। ਬਿਲਕੁਲ, ਤੁਹਾਨੂੰ ਘੁੰਮਣ ਵਾਲੀਆਂ ਥਾਵਾਂ ਬਾਰੇ ਵੀ ਜਾਣੂ ਕਰਵਾ ਰਹੇ ਹਾਂ, ਤੁਹਾਨੂੰ ਪੰਜਾਬ ਦੇ ਖਾਣ ਪੀਣ ਬਾਰੇ ਚੀਜ਼ਾਂ ਬਾਰੇ ਵੀ ਜਾਣੂ ਕਰਵਾ ਰਹੇ ਹਾਂ, ਐਂਡ ਪੰਜਾਬ ਦਾ ਖਾਣਾ ਪੀਣਾ, ਉਸ ਤੋਂ ਇਲਾਵਾ ਗਰਮੀ ਦੇ ਵਿੱਚ ਅਸੀਂ ਕੀ ਇਸਤੇਮਾਲ ਕਰ ਸਕਦੇ ਹਾਂ ਜੋ ਪੀਣ ਦੇ ਲਈ ਸਾਡੇ ਫਾਇਦੇਮੰਦ ਹੋਵੇ, ਇਸ ਤੋਂ ਇਲਾਵਾ ਜੋ ਅਸੀਂ ਘੁੰਮਣ ਵਾਲੀਆਂ ਥਾਵਾਂ ਜਿੱਥੇ ਮੰਦਰ ਦੇ ਉੱਤੇ ਜਾ ਕੇ ਸਾਡੇ ਪੰਜਾਬ ਦੇ ਮਸ਼ਹੂਰ ਮੰਦਰ ਨੇ, ਉੱਥੇ ਜਾ ਕੇ ਸ਼ਰਧਾਲੂ ਜਿਹੜੇ ਨਤਮਸਤਕ ਹੁੰਦੇ ਨੇ, ਉਹਨਾਂ ਦੀਆਂ ਜੋ ਲਿਸਟ ਨੇ ਸਾਡੇ ਕੋਲ ਮੌਜੂਦ ਨੇ ਉਹ ਤੁਹਾਨੂੰ ਦੱਸਦੇ ਹਾਂ। ਦੁਰਗਿਆਣਾ ਮੰਦਰ ਪੰਜਾਬ ਦੇ ਸਭ ਤੋਂ ਮਸ਼ਹੂਰ ਮੰਦਰਾਂ ਦੇ ਵਿੱਚੋਂ ਇੱਕ ਹੈ, ਜਿਸ ਦੀ ਬਣਤਰ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਦੇ ਨਾਲ ਕਾਫ਼ੀ ਮਿਲਦੀ ਜੁਲਦੀ ਹੈ, ਜਿਸ ਕਰਕੇ ਇਸ ਨੂੰ ਸਿਲਵਰ ਟੈਂਪਲ ਵੀ ਕਿਹਾ ਜਾਂਦਾ ਹੈ। ਮਹੱਤਵ ਹੈ, ਇਹ ਦੇਵੀ ਦੁਰਗਾ ਨੂੰ ਸਮਰਪਿਤ ਹੈ। ਇੱਥੇ ਭਗਵਾਨ ਲਕਸ਼ਮੀ ਨਾਰਾਇਣ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇੱਥੇ ਇੱਕ ਵੱਡੇ ਸਰੋਵਰ, ਇੱਥੇ ਵਿਚਕਾਰ ਇੱਕ ਵੱਡਾ ਸਰੋਵਰ ਵੀ ਬਣਿਆ ਹੋਇਆ। ਹੁਣ ਗੱਲ ਕਰ ਲੈਂਦੇ ਹਾਂ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਦੀ। ਪੰਜਾਬ ਦੇ ਬਿਲਕੁਲ ਕੇਂਦਰ ਦੇ ਵਿੱਚ ਸਥਿਤ ਇਹ ਮੰਦਰ ਬਹੁਤ ਹੀ ਪਵਿੱਤਰ ਅਤੇ ਇਤਿਹਾਸਕ ਮੰਨਿਆ ਜਾਂਦਾ ਹੈ। ਇਹ ਮੰਦਰ ਭਾਰਤ ਦੇ 51 ਸ਼ਕਤੀ ਪੀਠਾਂ ਦੇ ਵਿੱਚੋਂ ਇੱਕ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਸਤੀ ਜੀ ਦਾ ਸੱਜਾ ਤਲਾ ਡਿੱਗਿਆ ਸੀ, ਇੱਥੇ ਬਣਿਆ ਫਿਰ ਅਮਰਕੁੰਡ। ਤਲਾਬ ਬਹੁਤ ਪ੍ਰਸਿੱਧ ਹੈ। ਇੱਥੇ ਹਰ ਸਾਲ ਦਸੰਬਰ ਮਹੀਨੇ ਮਸ਼ਹੂਰ ਹਰਵੱਲਭ ਸੰਗੀਤ ਸੰਮੇਲਨ ਉਹ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਸ਼੍ਰੀ ਰਾਮ ਤੀਰਥ ਮੰਦਰ, ਇਹ ਰਮਾਇਣ ਨਿਕਾਲ ਦੇ ਨਾਲ ਸੰਬੰਧਿਤ ਅੰਮ੍ਰਿਤਸਰ ਦਾ ਇੱਕ ਬਹੁਤ ਹੀ ਇਤਿਹਾਸਕ ਅਤੇ ਪਵਿੱਤਰ ਸਥਾਨ ਹੈ। ਮਾਨਤਾ ਹੈ ਕਿ ਇੱਥੇ ਭਗਵਾਨ ਸ਼੍ਰੀ ਰਾਮ ਜੀ ਦੇ ਪੁੱਤਰ ਲਵ ਅਤੇ ਕੁਸ਼ ਦਾ ਜਨਮ ਸਥਾਨ ਹੈ ਅਤੇ ਇੱਥੇ ਮਹਾਰਿਸ਼ੀ ਵਾਲਮੀਕਿ ਜੀ ਦਾ ਆਸ਼ਰਮ ਵੀ ਮੌਜੂਦ ਹੈ। ਇੱਥੇ ਇੱਕ ਪ੍ਰਾਚੀਨ ਬਾਵੜੀ ਖੂਹ ਵੀ ਮੌਜੂਦ ਹੈ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਪਠਾਨਕੋਟ ਦੇ ਮੁਕਤੇਸ਼ਵਰ ਮਹਾਦੇਵ ਮੰਦਰ ਬਾਰੇ। ਭਗਵਾਨ ਸ਼ਿਵ ਨੂੰ ਸਮਰਪਿਤ ਇੱਕ ਬਹੁਤ ਹੀ ਖੂਬਸੂਰਤ ਮੰਦਰ ਹੈ ਜੋ ਰਾਵੀ ਨਦੀ ਦੇ ਕਿਨਾਰੇ ਪਹਾੜੀਆਂ 'ਤੇ ਸਥਿਤ ਹੈ। ਇਸ ਨੂੰ ਮੁਕਤਸਰ ਮੰਦਰ ਵੀ ਕਿਹਾ ਜਾਂਦਾ ਹੈ। ਲੋਕ ਕਥਾਵਾਂ ਅਨੁਸਾਰ ਪਾਂਡਵਾਂ ਨੇ ਆਪਣੇ ਅਗਿਆਤਵਾਸ ਦੌਰਾਨ ਇਹਨਾਂ ਗੁਫਾਵਾਂ ਦੇ ਵਿੱਚ ਸਮਾਂ ਬਿਤਾਇਆ ਸੀ ਅਤੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ। ਜਯੰਤੀ ਦੇਵੀ ਮੰਦਰ ਰੋਪੜ ਨਿਊ ਚੰਡੀਗੜ੍ਹ ਵਿਖੇ, ਇਹ ਮੰਦਰ ਪਹਾੜੀ ਚੋਟੀ 'ਤੇ ਸਥਿਤ ਹੈ ਅਤੇ ਇੱਥੇ ਪਹੁੰਚਣ ਵਿੱਚ ਲਗਭਗ 100 ਤੋਂ ਵੱਧ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ। ਇਸ ਦਾ ਮਹੱਤਵ ਇਹ ਕਿ ਮਾਤਾ ਜਯੰਤੀ ਵਿਜੇ ਦੀ ਦੇਵੀ ਨੂੰ ਸਮਰਪਿਤ ਹੈ। ਇਹ ਲਗਭਗ ਮੰਦਰ 550 ਸਾਲ ਪੁਰਾਣਾ ਦੱਸਿਆ ਜਾਂਦਾ ਅਤੇ ਇਸ ਦਾ ਸੰਬੰਧ ਜੈਪੁਰ ਦੇ ਰਾਜਿਆਂ ਦੇ ਨਾਲ ਹੈ। ਕਾਲੀ ਮਾਤਾ ਮੰਦਰ ਪਟਿਆਲਾ, ਪਟਿਆਲਾ ਦੇ ਮੌਲ ਰੋਡ 'ਤੇ ਸਥਿਤ ਇਹ ਮੰਦਰ ਕਾਲੀ ਮਾਤਾ ਨੂੰ ਸਮਰਪਿਤ ਹੈ ਔਰ ਇਸ ਮੰਦਰ ਦਾ ਨਿਰਮਾਣ ਪਟਿਆਲਾ ਦੇ ਰਾਜਾ ਭੁਪਿੰਦਰ ਸਿੰਘ ਨੇ 1936 ਦੇ ਵਿੱਚ ਕਰਵਾਇਆ ਸੀ। ਉਹ ਮਾਤਾ ਕਾਲੀ ਜੀ ਦੀ ਮੂਰਤੀ ਕਲਕੱਤਾ ਤੋਂ ਲੈ ਕੇ ਆਏ ਸਨ ਅਤੇ ਨਰਾਤਿਆਂ ਦੇ ਦਿਨਾਂ ਦੇ ਵਿੱਚ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ। ਇਸ ਤੋਂ ਇਲਾਵਾ ਸੋਢਲ ਮੰਦਰ ਜਲੰਧਰ ਦਾ ਹੈ। ਇੱਥੇ ਸੋਢਲ ਬਾਬਾ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸਤੰਬਰ ਮਹੀਨੇ ਦੇ ਵਿੱਚ ਲੱਗਣ ਵਾਲਾ ਸੋਢਲ ਦਾ ਮੇਲਾ ਪੂਰੇ ਪੰਜਾਬ ਭਰ ਤੋਂ ਮਸ਼ਹੂਰ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਸ਼ਿਵ ਮੰਦਰ ਗੁਰਦਾਸਪੁਰ ਕਲਾਨੌਰ ਦੀ। ਇੱਕ ਬਹੁਤ ਹੀ ਇਤਿਹਾਸਿਕ ਸ਼ਿਵ ਮੰਦਰ ਹੈ ਜਿੱਥੇ ਸ਼ਿਵਲਿੰਗ ਧਰਤੀ ਦੇ ਅੰਦਰ ਵੱਲ ਸਥਿਤ ਹੈ। ਬਹੁਤ ਸਾਰੀਆਂ ਜਾਣਕਾਰੀਆਂ ਇਸੇ ਤਰੀਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਗੁਰਦਾਸਪੁਰ ਦੇ ਕਲਾਨੌਰ ਦੇ ਵਿੱਚ ਜੋ ਮੰਦਰ ਦੇ ਵਿੱਚ ਮੇਲਾ ਲੱਗਦਾ, ਬਹੁਤ ਭਾਰੀ ਮੇਲਾ ਲੱਗਦਾ ਅਤੇ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਇੱਥੇ ਇਕੱਤਰਿਤ ਹੁੰਦੀਆਂ ਨੇ। ਇਸ ਤੋਂ ਇਲਾਵਾ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ। ਬਹੁਤ ਸਾਰੀਆਂ ਜਾਣਕਾਰੀਆਂ ਇੱਥੇ ਤਰੀਕੇ ਦੀਆਂ ਮਸਾਲਾ ਮਿਕਸ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਤਦ ਤੱਕ ਲਈ ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਇੱਕ ਹੋਰ ਇਨਫੋਰਮੇਸ਼ਨ ਲਿਆਵਾਂਗੇ ਜੀ।

नमस्कार, रात 9:00 ते पेश ने एफएम न्यूज हेडलाइंस। प्रधानमंत्री नरेंद्र मोदी वालों नार्वे के प्रधानमंत्री जोनस गहर स्टोर ने उसलो विच वफद विच वफद पदरी गलबात की। गलबात दौरान दोवें नेतावान ने दोवले संबंधा के समुचे पहलुआ की समीक्षा की है। प्रधानमंत्री अपने पांच देशों के दौरे के आखिरी पड़ा दे विच कल इटली के दो दिन के दौरे तो रोम पहुँचणगे। सीनियर कांग्रेसी नेता वी डी ਸਾਥੀਸਨ ਨੇ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹਨਾਂ ਨਾਲ ਵੀ ਹੋਰ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਨਫੋਰਸਮੈਂਟ ਡਾਇਰੈਕਟਰ ED ਨੇ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਸਿੰਗਲਾ ਨੂੰ ਵੀ ਇੱਕ ਕਥਿਤ ਬੈਂਕ ਧੋਖਾਧੜੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਅਤੇ ਇੰਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਮੁਹਿੰਮ ਸੰਬੰਧੀ ਗੁੰਮਰਾਹਕੁਨ ਅਤੇ ਫਰਜ਼ੀ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ ਵੱਖ ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ, ਨਕਲੀ ਭਾਰਤੀ ਕਰੰਸੀਆਂ ਸਮੇਤ 7 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ। ਗੈਂਗਸਟਰ ਅਤੇ ਵਾਰ ਮੁਹਿੰਮ ਦੇ ਵਿੱਚ 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫਤਾਰ ਕਰਕੇ, ਜਿਸ ਨਾਲ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਦੇ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਇਹ ਸਨ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ।

102.7 ਮੈਗਾਹਰਟਜ਼ ਆਕਾਸ਼ਵਾਣੀ ਦੇ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਤੁਹਾਡਾ ਦੋਸਤ ਇਸਤਕਬਾਲ ਕਰ ਰਿਹਾ ਜੀ। ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਅਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਤੁਹਾਡਾ ਸਾਰਿਆਂ ਦਾ ਪਸੰਦੀਦਾ, ਤੁਹਾਡੀ ਫਰਮਾਇਸ਼ਾਂ ਦਾ ਇਹਤਰਾਮ ਕਰਨ ਵਾਲਾ ਪ੍ਰੋਗਰਾਮ ਦਿਲ ਚਾਹਤਾ ਹੈ। ਜੀ ਹਾਂ, ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਇੱਕੋ ਹੀ ਫਾਰਮੈਟ ਹੈ, ਤੁਸੀਂ ਰੋਜ਼ ਉਸਦਾ ਯੂਜ਼ ਕਰਕੇ ਆਪਣੀ ਫਰਮਾਇਸ਼ਾਂ ਨੂੰ ਸਾਡੇ ਸਿਰ ਮੱਥੇ ਲਾਉਂਦੇ ਹੋ ਅਤੇ ਤੁਹਾਡੀਆਂ ਫਰਮਾਇਸ਼ਾਂ ਦਾ ਇਹਤਰਾਮ ਸਾਡੇ ਆਰਜੇਜ਼ ਕਰਦੇ ਨੇ ਅਤੇ ਅੱਜ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ। ਹਾਂਜੀ, ਨੰਬਰ ਉਹੀ ਹੈ ਜੀ 9855101027 ਦੇ ਉੱਤੇ, 9855101027 ਦੇ ਉੱਤੇ ਤੁਸੀਂ ਕਾਲ ਤਾਂ ਬਿਲਕੁਲ ਨਹੀਂ ਕਰਨੀ ਹੈ, ਵਟਸਐਪ ਨੰਬਰ ਦੇ ਉੱਤੇ ਤੁਸੀਂ ਸੇਵ ਕਰਨਾ ਹੈ ਐਂਡ ਆਪਣੀ ਫਰਮਾਇਸ਼ ਜਿਹੜੀ ਸਾਨੂੰ ਭੇਜਣੀ ਹੈ। ਇਹ ਧਿਆਨ ਜ਼ਰੂਰ ਰੱਖਣਾ ਹੈ ਕਿ ਗਾਣਾ ਜਿਹੜਾ ਹੈ ਉਹ ਫਿਲਮੀ ਹੋਣਾ ਚਾਹੀਦਾ ਹੈ ਅਤੇ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰੇਗਾ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ। ਐਂਡ ਪਹਿਲੀ ਫਰਮਾਇਸ਼ ਜਿਹੜੇ ਸਾਡੇ ਕੋਲ ਪਹੁੰਚੇ ਸਾਡੇ ਆਰਜੇ ਇਸ ਨੂੰ ਫਰਮਾਇਸ਼ ਭੇਜਣ ਲਈ ਨਾ, ਸਾਡੇ ਲਿਸਨਰ ਜਿਹੜੇ ਨੇ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਉਤਾਵਲੇ

ਕਹਿੰਦੇ ਉਹਨਾਂ ਨੇ ਲਿਖ ਕੇ ਭੇਜਿਆ, ਸਰ ਆਰ ਜੇ ਸਰ ਪਰਮਿੰਦਰ ਜੀ ਨਮਸਕਾਰ, ਇੱਕ ਹਿੰਦੀ ਸੌਂਗ ਕੀ ਰਿਕੁਐਸਟ ਹੈ ਜੀ, ਸੌਂਗ ਮੂਵੀ ਦਿਲ ਕਿਆ ਕਰੇ ਜਬ ਕਿਸੀ ਸੇ ਕਿਸੀ ਕੋ ਪਿਆਰ ਹੋ ਜਾਏ, ਸੌਂਗ ਜੋ ਹੈ ਵੋ ਕਿਸ਼ੋਰ ਕੁਮਾਰ ਜੀ ਨੇ ਗਾਇਆ ਹੈ ਔਰ ਫਿਲਮ ਕਾ ਨਾਮ ਹੈ ਜੂਲੀ। ਆਈਏ ਹਮ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ। ਫਰਮਾਇਸ਼ ਭੇਜਣੇ ਵਾਲੇ ਹਮਾਰੇ ਪਿਆਰੇ ਦਰਸ਼ਕ ਹੈ ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਸੇ, ਸੋ ਆਈਏ ਇਨਕੀ ਫਰਮਾਇਸ਼ ਕੋ ਹਮ ਪਲੇ ਕਰ ਦੇਤੇ ਹੈ ਜਨਾਬ।

ਹਾਂਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਸ਼ੇ ਪਰਵਿੰਦਰ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ, ਅਤੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਸਾਡੇ ਪਿਆਰੇ ਪਿਆਰੇ ਫਰਮਾਇਸ਼ ਕਰਨ ਵਾਲੇ ਸਾਡੇ ਪਿਆਰੇ ਪਿਆਰੇ ਸਰੋਤੇ ਸਾਨੂੰ ਫਰਮਾਇਸ਼ ਭੇਜਦੇ ਨੇ, ਉਹਨਾਂ ਦੇ ਵੱਲੋਂ ਸਾਨੂੰ ਫਰਮਾਇਸ਼ ਆਉਂਦੀ ਹੈ ਔਰ ਕਹਿੰਦੇ ਨੇ ਕਿ ਸਾਡੇ ਪਸੰਦੀਦਾ ਗੀਤ ਨੂੰ ਪਲੇ ਕਰ ਦਿਓ। ਅਤੇ ਸਾਡੇ ਪਿਆਰੇ ਫਰਮਾਇਸ਼ ਭੇਜਣ ਵਾਲੇ ਸਾਡੇ ਲਿਸਨਰਸ ਨੇ, ਉਹਨਾਂ ਨੇ ਕੁਝ ਅਜਿਹਾ ਵੀ ਲਿਖ ਕੇ ਭੇਜਿਆ, ਕਹਿੰਦੇ ਸਾਡਾ ਨਾਮ ਬੋਲ ਦਿਓ ਅਤੇ ਗੀਤ ਸਾਡਾ ਕੋਈ ਵੀ ਜਿਹੜਾ ਤੁਸੀਂ ਆਪਣੀ ਪਸੰਦੀਦਾ ਪਲੇ ਕਰ ਰਹੇ ਹੋ। ਕਹਿੰਦੇ ਗੁਰਮੀਤ ਸਿੰਘ ਮੀਨਾ ਜੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਉਹਨਾਂ ਨੇ ਸਾਨੂੰ ਆਪਣਾ ਨਾਮ ਲਿਖ ਕੇ ਭੇਜਿਆ ਔਰ ਕਹਿੰਦੇ ਨੇ ਕਿ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ। ਇਸ ਤੋਂ ਇਲਾਵਾ ਸਾਡੇ ਪਿਆਰੇ ਸਰੋਤੇ ਨੇ ਜਿਨ੍ਹਾਂ ਨੇ ਸਾਨੂੰ ਆਪਣੀ ਜਿਹੜੀ ਹੈ ਫਰਮਾਇਸ਼ ਨਹੀਂ ਲਿਖ ਕੇ ਭੇਜੀ ਹੈ, ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਗੀਤ 'ਤੇ ਹਮੇ ਇਸਤੇਮਾਲ ਨਾਮ ਜੋ ਹੈ ਹਮਾਰਾ ਸ਼ਾਮਿਲ ਕਰ ਲੀਜੀਏ। ਉਹਨਾਂ ਦਾ ਨਾਮ ਹੈ ਜੀ ਗੁੱਡ ਈਵਨਿੰਗ ਰਿਸਪੈਕਟਡ ਹੋਸਟ ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਾਲ ਡਿਕੈਸਟਰੋ ਜੀ, ਵਿਲਿਸ ਡਿਕੈਸਟਰੋ ਜੀ ਕਹਿ ਰਹੇ ਨੇ ਜੀ ਆਪ ਹਮੇ ਕਿਸੀ ਵੀ ਗੀਤ ਮੇ ਸ਼ਾਮਿਲ ਕਰ ਲੈਣਾ ਔਰ ਆਈਏ ਹਮ ਇਹਨੇ ਇਸੀ ਗੀਤ ਮੇ ਸ਼ਾਮਿਲ ਕਰਤੇ ਹੈ। ਐਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਪੇਸ਼ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਵਿੱਚ। ਐਂਡ ਇੱਕ ਹੋਰ ਫਰਮਾਇਸ਼ ਸਾਡੇ ਹੱਥ ਲੱਗੀ ਹੈ, ਕਹਿ ਰਹੇ ਨੇ ਪ੍ਰੋਗਰਾਮ ਦਿਲ ਚਾਹਤਾ ਹੈ ਜੀ।

ਮੈਨੂੰ ਲੱਗਦਾ ਸਾਡੇ ਪਿਆਰੇ ਪਿਆਰੇ ਸਰੋਤੇ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਸਾਡੇ 'ਤੇ ਮਿਹਰਬਾਨ ਹੋਏ ਪਏ, ਕਹਿੰਦੇ ਕਿ ਆਪਣੀ ਪਸੰਦ ਦੇ ਗੀਤ ਲਾਓ ਅਤੇ ਸਾਡਾ ਨਾਮ ਜ਼ਰੂਰ ਇਸਤੇਮਾਲ ਕਰੋ। ਮਤਲਬ ਸਿਰਫ ਅੱਜ ਗਾਣੇ ਸੁਣਨ ਦੇ ਮੂਡ ਦੇ ਵਿੱਚ ਨੇ, ਕਹਿੰਦੇ ਆਪਣੀ ਪਸੰਦ ਦਾ ਜਿਹੜਾ ਮਰਜ਼ੀ ਗੀਤ ਲਾ ਦਿਓ। ਕਹਿੰਦੇ ਖਰੀਆ ਜ਼ਿਲ੍ਹਾ ਸਿਰਸਾ ਹਰਿਆਣਾ ਸੇ ਪ੍ਰਤਾਪ ਜਿਨਾਗਲ ਜੀ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਜੀ, ਕੋਈ ਵੀ ਗੀਤ ਪਲੇ ਕਰ ਦੀਜੀਏ ਕਹਿ ਰਹੇ ਹੈ। ਔਰ ਇਸਕੇ ਇਲਾਵਾ ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਸੇ ਕੁਲਦੀਪ ਸਿੰਘ, ਰਾਜਵਿੰਦਰ ਜੀ ਔਰ ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਦੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਕੋਈ ਵੀ ਗੀਤ ਸ਼ਾਮਿਲ ਕਰ ਲਓ ਜੀ, ਬਿਲਕੁਲ ਸ਼ਾਮਿਲ ਕਰੇਂਗੇ ਆਪਕਾ ਹਮ ਗੀਤ। ਔਰ ਇਸਕੇ ਇਲਾਵਾ ਜੋ ਹਮਾਰੇ ਪਾਸ ਫਰਮਾਇਸ਼ ਪਹੁੰਚੀ ਹੈ, ਕਹਿ ਰਹੇ ਹੈ ਕਿ ਦਿਲ ਚਾਹਤਾ ਹੈ ਗਾਂਵ ਫਰਾਸੀ ਜ਼ਿਲ੍ਹਾ ਹਿਸਾਰ

ਤੇ ਰਾਜਕੁਮਾਰ ਟੁੱਡੀ ਜੀ, ਪ੍ਰਮੋਦ ਕੁਮਾਰ ਟੁੱਡੀ ਜੀ, ਪੁਸ਼ਪਿੰਦਰ ਕੁਮਾਰ ਟੁੱਡੀ ਜੀ ਔਰ ਕਹਿ ਰਹੇ ਹੈ ਕਿ ਕੋਈ ਵੀ ਗੀਤ ਸ਼ਾਮਿਲ ਕਰ ਲੀਜੀਏ ਔਰ ਫਿਲਮ ਦਿਲ ਚਾਹਤਾ ਹੈ ਜੀ, ਪਿੰਡ ਮੂਲੀਆਂ ਵਾਲੀ ਸੇ, ਜ਼ਿਲ੍ਹਾ ਫਾਜ਼ਿਲਕਾ, 55 ਸਾਲ ਤੋਂ ਪੁਰਾਣਾ ਸਰੋਤਾ, ਪਿਆਰ ਭਰੀ ਨਮਸਕਾਰ ਵਿਨੋਦ ਕਾਠਪਾਲ ਜੀ, ਪ੍ਰਵੀਨ ਕਾਠਪਾਲ ਜੀ, ਹਨੀ ਕਾਠਪਾਲ ਜੀ, ਦੀਕਸ਼ਾ ਕਾਠਪਾਲ ਜੀ, ਜੰਨਤ ਕਾਠਪਾਲ ਜੀ, ਔਰ ਕਹਿੰਦੇ ਨੇ ਕਿ ਜੋ ਇਹਨਾਂ ਨੇ ਫਰਮਾਇਸ਼ ਭੇਜੀ ਹੈ ਉਹ ਇਸ ਤੋਂ ਅਗਲੀ ਵਾਰ ਤੋਂ ਪਲੇਅ ਕਰਦੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਇਹਨਾਂ ਦੀ ਫਰਮਾਇਸ਼ ਪਲੇਅ ਕਰਾਂਗੇ। ਫਿਲਹਾਲ ਜਿਹੜੇ ਸਰੋਤਿਆਂ ਨੇ ਸਾਨੂੰ ਕਿਹਾ ਕਿ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰ ਲੈਂਦੇ ਹਾਂ, ਉਹਨਾਂ ਦੇ ਲਈ ਇਹ ਪਿਆਰਾ ਜਿਹਾ ਟਰੈਕ ਲੈ ਕੇ ਹਾਜ਼ਰ ਹੋ ਰਿਹਾ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ।

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਸਾਡੇ ਪਿਆਰੇ ਸਰੋਤੇ ਸਾਨੂੰ ਫਰਮਾਇਸ਼ਾਂ ਲਿਖ ਕੇ ਭੇਜ ਰਹੇ ਨੇ ਐਂਡ ਉਹਨਾਂ ਦੀ ਫਰਮਾਇਸ਼ ਨੂੰ ਪਲੇ ਕਰਨਾ ਸਾਡਾ ਫਰਜ਼ ਹੈ ਔਰ ਅਗਲੀ ਫਰਮਾਇਸ਼ ਜਾਣੂ ਜਿਹੜੀ ਸਾਡੇ ਕੋਲ ਪਹੁੰਚੀ ਹੈ ਕਹਿੰਦੇ ਫਿਲਮ ਯਾਰਾਨਾ ਸੇ ਤੇਰੇ ਜੈਸਾ ਯਾਰ ਕਹਾਂ ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ ਜੀ ਪੂਨਮ ਗਗਨੇਜਾ ਜੀ ਵਿਸ਼ਾਲ ਪ੍ਰਿਆ ਔਰ ਦਿਸ਼ਾਨੀ ਔਰ ਨਿਮਿਤ ਆਹੂਜਾ ਜੀ ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦਿੱਤੇ ਹੈ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਇੱਕ ਹੋਰ ਪਿਆਰਾ ਜਿਹਾ ਟਰੈਕ

ਬਹੁਤ ਹੀ ਬੜੇ ਪਿਆਰੀ ਅਤੇ ਅਦਬ ਦੇ ਨਾਲ ਸਾਨੂੰ ਫਰਮਾਇਸ਼ ਭੇਜਣ ਵਾਲੇ ਸਾਡੇ ਲਿਸਨਰ ਨੇ ਕਹਿ ਰਹੇ ਨੇ, ਕੁਲਦੀਪ ਸਿੰਘ ਵਿਲੇਜ ਪਿੰਡ ਘੜਾ ਜੀ ਲੱਦੀਆਂ ਖੁਰਦ ਲੁਧਿਆਣਾ ਤੋਂ ਪਰਮਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਬਿਲਕੁਲ ਸਤਿ ਸ਼੍ਰੀ ਅਕਾਲ ਜੀ। ਸੌਂਗ ਦਿਲਵਾਲੇ ਤੇਰਾ ਨਾਮ ਕਿਆ ਹੈ ਕ੍ਰਾਂਤੀ ਮੂਵੀ ਤੋਂ ਇਹਨਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਔਰ ਇਹਨਾਂ ਦੀ ਫਰਮਾਇਸ਼ ਨੂੰ ਅਸੀਂ ਪਲੇ ਕਰ ਦਿੰਦੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਔਰ ਫਰਮਾਇਸ਼ ਕਰਨ ਵਾਲੇ ਸਾਡੇ ਪਿਆਰੇ ਲਿਸਨਰਸ ਦੇ ਅੱਗੇ ਗੁਜ਼ਾਰਿਸ਼ ਹੈ, ਜਿਨ੍ਹਾਂ ਨੇ ਫਰਮਾਇਸ਼ ਅਜੇ ਤੱਕ ਨਹੀਂ ਭੇਜੀ ਹੈ, ਪ੍ਰੋਗਰਾਮ ਸੁਣ ਰਹੇ ਹੋ ਅਤੇ ਜਿਉਂਦੇ ਹੋ, ਜੇਕਰ ਤੁਹਾਡੀ ਫਰਮਾਇਸ਼ ਪੂਰੀ ਹੋਵੇ ਤਾਂ ਸਾਨੂੰ 9855101027 ਦੇ ਉੱਤੇ ਸਾਨੂੰ ਫਰਮਾਇਸ਼ ਭੇਜਣੀ ਹੈ ਐਂਡ ਤੁਹਾਡੀ ਫਰਮਾਇਸ਼ ਨੂੰ ਅਸੀਂ ਪਲੇ ਕਰਨਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਅਤੇ ਜਿਨ੍ਹਾਂ ਨੇ ਫਰਮਾਇਸ਼ ਭੇਜੀ ਹੈ ਅਸੀਂ ਉਹਨਾਂ ਦਾ ਗਾਣਾ ਪਲੇ ਕਰਨ ਜਾ ਰਹੇ ਹਾਂ।

ਮੈਗਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੋਇਆ ਤਾਂ ਸਾਡੇ ਫਰਮਾਇਸ਼ ਭੇਜਣ ਵਾਲੇ ਪਿਆਰੇ ਪਿਆਰੇ ਦਰਸ਼ਕ ਸਾਨੂੰ ਫਰਮਾਇਸ਼ ਭੇਜ ਰਹੇ ਨੇ, ਲਿਸਨਰ ਸਾਨੂੰ ਫਰਮਾਇਸ਼ ਭੇਜ ਰਹੇ ਨੇ, ਐਂਡ ਕਹਿੰਦੇ ਨੇ ਕਿ ਇੱਕ ਸਾਡੇ ਪਿਆਰੇ ਲਿਸਨਰ ਨੇ, ਉਹਨਾਂ ਨੇ ਨਾ ਵੀ ਲਿਖ ਕੇ ਭੇਜਿਆ। ਦੀਪਕ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਫਿਲਮ ਕਸ਼ਮੀਰ ਕੀ ਕਲੀ ਸੇ ਲਗਾ ਦਿਓ ਗਾਣਾ, ਕੌਣ ਸਾ, ਦੀਵਾਨਾ ਹੁਆ ਬਦਲ, ਥੈਂਕ ਯੂ ਰਿਗਾਰਡ ਦੀਪਕ ਜੀ। ਬਿਲਕੁਲ ਦੀਪਕ ਜੀ, ਲੱਗਦਾ ਕਿ ਮੇਲ ਅਕਸਰ ਭੇਜਦੇ ਰਹਿੰਦੇ ਨੇ ਅਤੇ ਉਸੇ ਫੋਰਮੈਟ ਦੇ ਵਿੱਚ ਇਹਨਾਂ ਦੀ ਫਰਮਾਇਸ਼ ਪਹੁੰਚੀ ਹੈ। ਤਾਂ ਆਓ ਇਹਨਾਂ ਦੀ ਫਰਮਾਇਸ਼ ਪਲੇ ਕਰ ਦਿੰਦੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ।

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਕਹਿ ਰਹੇ ਨੇ ਜੀ, ਆਦਰਣੀ ਪ੍ਰਸਤੁਤਕਰਤਾ ਜੀ, ਪਿਆਰ ਭਰਾ ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਜੀ, ਕਬੂਲ ਕਰੀਏ। ਫਿਲਮ ਪਰਾਇਆ ਧਨ ਸੇ ਕਿਸ਼ੋਰ ਕੁਮਾਰ, ਆਸ਼ਾ ਭੋਸਲੇ ਜੀ ਕੀ ਆਵਾਜ਼ ਮੇ ਬੋਲ ਆਓ ਝੂਮੇ ਗਾਏ, ਪ੍ਰਸੰਨ ਕਰਤਾ ਚੱਕ 15 PS, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਸੇ ਸਰਵਜੀਤ ਸਿੰਘ ਜੋਸਨ ਜੀ, ਸਰਵਜੀਤ ਕੌਰ ਜੋਸਨ ਜੀ, ਗੁਰਮਨ ਜੀ ਮੈਲਬੋਰਨ ਆਸਟ੍ਰੇਲੀਆ ਤੋਂ, ਅਰਦਸ਼ਪਾਲ ਸਿੰਘ ਜੋਸਨ ਜੀ ਵੈਨਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ ਜੀ, ਸੋ ਆਓ ਇਹਨਾਂ ਦੀ ਫਰਮਾਇਸ਼ ਨੂੰ ਪਲੇ ਕਰਦੇ ਨੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ।

ਬਿਲਕੁਲ ਜੀ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਸਾਡੇ ਪਿਆਰੇ ਲਿਸਨਰਸ ਜਿਹੜੀ ਫਰਮਾਇਸ਼ ਭੇਜ ਰਹੇ ਨੇ ਉਹਨਾਂ ਤੋਂ ਇਲਾਵਾ ਸਾਡੀ ਇੱਕ ਹੋਰ ਫਰਮਾਇਸ਼ ਪਹੁੰਚੀ ਹੈ। ਕਹਿ ਰਹੇ ਨੇ ਕਿ ਕਾਰਜਕ੍ਰਮ ਦਿਲ ਚਾਹਤਾ ਹੈ ਜੀ, ਪੇਸ਼ ਕਰਤਾ ਜੀ ਕੋ ਰਾਮ ਰਾਮ ਔਰ ਫਿਲਮ ਤਲਾਸ਼ ਦੇ ਗੀਤ ਅੱਜ ਤੋਂ ਜੁਨਲੀ ਰਾਤ ਮਾਂ ਧਰਤੀ ਪਰ ਹੈ ਆਸਮਾਂ। ਗਾਇਕ ਮੁਹੰਮਦ ਰਫੀ ਜੀ ਔਰ ਲਤਾ ਮੰਗੇਸ਼ਕਰ ਜੀ, ਗਾਓਂ ਕਲਾਨਾ, ਤਹਿਸੀਲ ਭਦਰਾ, ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ ਵਿਕਰਮ ਕੜਵਾਸਰਾ ਜੀ, ਸਚਿਨ, ਸਤੀਸ਼, ਯੋਗੇਸ਼ ਔਰ ਯੁਧਵ ਕੜਵਾਸਰਾ ਜੀ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਹਨਾਂ ਦੀ ਫਰਮਾਇਸ਼ ਪਲੇਅ ਕਰਨ ਜਾ ਰਹੇ ਹਾਂ ਜੀ।

102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਰੇਨਬੋ ਚੈਨਲ ਦੇ ਉੱਤੇ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ। ਕਹਿ ਰਹੇ ਨੇ ਕਿ ਆਜ ਸੇ ਪਹਿਲੇ ਆਜ ਸੇ ਜ਼ਿਆਦਾ ਖੁਸ਼ੀ ਆਜ ਤੱਕ ਨਹੀਂ ਮਿਲੀ, ਇਤਨੀ ਸੁਹਾਨੀ ਇਤਨੀ ਐਸੀ ਮਿੱਠੀ ਘੜੀ ਆਜ ਤੱਕ ਨਹੀਂ ਮਿਲੀ। ਫਿਲਮ ਚਿਤਚੋਰ ਸੇ ਆਵਾਜ਼ ਯਸੂਦਾਸ ਜੀ ਕੀ ਆਵਾਜ਼ ਮੇਂ ਔਰ ਸੁਪਰੇਮ ਨਮਸਕਾਰ, ਹਾਰਦਿਕ ਅਭਿਨੰਦਨ। ਕਹਿ ਰਹੇ ਹੈਂ ਗਾਓਂ ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ ਵੇਦ ਮਿੱਡਾ ਜੀ, ਅਲਕਾ ਮਿੱਡਾ ਜੀ ਸੇ ਧੰਨਵਾਦ। ਔਰ ਕਹਿ ਰਹੇ ਨੇ ਕਿ ਪਰਮਿੰਦਰ ਬਾਈ ਜੀ ਸਾਡੀ ਫਰਿਆਦ ਵੀ ਸੁਣ ਲਓ, ਆਸ ਲਗਾਈ ਬੈਠੇ ਹਾਂ ਜਨਾਬ ਆਕਾਸ਼ਵਾਣੀ 'ਤੇ, ਤੁਹਾਡੀ ਆਸ ਜ਼ਰੂਰ ਪੂਰੀ ਹੋਵੇਗੀ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ।

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਕਿ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਮਹਿਰ ਅਰੋੜਾ ਜੀ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਮੂਵੀ ਦੂਸਰਾ ਆਦਮੀ ਔਰ ਟਰੈਕ ਹੈ ਜੀ ਆਂਖੋਂ ਮੇਂ ਕਾਜਲ ਹੈ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ ਇੱਕ ਹੋਰ ਪਿਆਰੀ ਜੀ ਫਰਮਾਇਸ਼।

ਬਿਲਕੁਲ ਜੀ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ ਲਾਸਟ ਫਰਮਾਇਸ਼ ਪਲੇ ਕਰਨ ਜਾ ਰਹੇ ਹਾਂ। ਬਾਕੀ ਜਿਹਨਾਂ ਦੀ ਫਰਮਾਇਸ਼ ਰਹਿ ਗਈ ਹੈ ਉਹਨਾਂ ਨੇ ਬਿਲਕੁਲ ਨਾਰਾਜ਼ ਨਹੀਂ ਹੋਣਾ, ਉਹਨਾਂ ਨੇ ਬਿਲਕੁਲ ਟੈਨਸ਼ਨ ਨਹੀਂ ਲੈਣੀ ਕਿਉਂਕਿ ਰੋਜ਼ ਸਾਡਾ ਪ੍ਰੋਗਰਾਮ ਸਾਡੇ ਆਰਜੀਐਸ ਲੈ ਕੇ ਹਾਜ਼ਰ ਹੁੰਦੇ ਨੇ ਐਂਡ ਉਹਨਾਂ ਦੀ ਫਰਮਾਇਸ਼ ਕੱਲ੍ਹ ਵੀ ਪਲੇ ਹੋ ਸਕਦੀ ਹੈ। ਐਂਡ ਲਾਸਟ ਫਰਮਾਇਸ਼ ਜਿਹੜੀ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਜਾ ਰਹੇ ਕਰੇ ਅਰਪਣ ਮੂਵੀ ਸੇ ਐਨੀ ਸੌਂਗ ਫਗਵਾੜਾ ਪੰਜਾਬ ਸੇ ਫਰੋਮ ਫਰਵੀਨਾ ਕਹਿਲੇ, ਅਰਸ਼ ਕਹਿਲੇ, ਜਗਦੀਸ਼ ਲਾਲ ਜੀ, ਕੁਲਵਿੰਦਰ ਕੌਰ, ਜੋਵਨ ਸੰਧੂ, ਅਨੀਸ਼ਾ ਸਿੱਧੂ ਜੀ ਔਰ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਗਾਣੇ ਦੇ ਵਿੱਚ ਸਾਨੂੰ ਸ਼ਾਮਿਲ ਕਰ ਲਓ, ਉਹਨਾਂ ਨੂੰ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਪ੍ਰੋਗਰਾਮ ਦਿਲ ਚਾਹਤਾ ਹੈ ਜੀ ਪੇਸ਼ ਕਰਨ ਵਾਲੇ ਆਰਜੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ ਜੀ, ਧੰਨਵਾਦ। ਐਂਡ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ ਜੀ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਧੰਨਵਾਦ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ ਸਾਨੂੰ ਫਰਮਾਇਸ਼ ਭੇਜਣ ਲਈ। ਐਂਡ ਇੰਤਜ਼ਾਰ ਰਹੇਗਾ ਤੁਹਾਨੂੰ ਸਾਨੂੰ ਅਗਲੀਆਂ ਫਰਮਾਇਸ਼ਾਂ ਦਾ ਵੀ, ਸਾਡੇ ਪਿਆਰੇ ਆਰਜੇਜ਼ ਨੂੰ। ਐਂਡ ਇਸ ਪ੍ਰੋਗਰਾਮ ਦਾ ਅੱਜ ਦਾ ਆਖਰੀ ਗੀਤ

ਨਮਸਕਾਰ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਅਸੀਂ ਬੋਲ ਰਹੇ ਹਾਂ। ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਇੱਕ ਪਿਆਰ ਕਾ ਨਗਮਾ ਹੈ। ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਫਿਰ ਤੁਹਾਡੇ ਨਾਲ ਸਵੇਰੇ 5:55 'ਤੇ ਹੋਵੇਗੀ ਮੁਲਾਕਾਤ। ਸਾਡੇ ਆਰਜੀਐਸ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸ਼ੁਭ ਰਾਤਰੀ। ਜੈ ਹਿੰਦ।